ਆਪਣੇ ਜੀਵਨ ਦੀ ਅਗਵਾਈ ਕਰ ਰਹੇ ਨੇ ਅਤੇ ਸਾਨੂੰ ਪਰਉਪਕਾਰੀ ਗੁਰਮੁਖ ਜਨਾਂ ਦਾ ਸੰਗ ਬਖਸ਼ਿਸ਼ ਕਰਕੇ ਆਪ ਸਾਡੇ ਬੰਧਨ ਕੱਟ ਕੇ ਸਾਨੂੰ ਇੱਕ ਸੰਗਤ ਦੇ ਰੂਪ ਦੇ ਵਿੱਚ ਇੱਕ ਪਰਿਵਾਰ ਦੇ ਰੂਪ ਦੇ ਵਿੱਚ ਬਿਠਾ ਕੇ ਆਪਣਾ ਨਾਮ ਸਾਡੇ ਤੋਂ ਜਪਾ ਰਹੇ ਨੇ ਉਹ ਕਰਮ ਕਰਾ ਰਹੇ ਨੇ ਜਿਸ ਕਰਮ ਨੂੰ ਕਰਨ ਵਾਸਤੇ ਅਸੀਂ ਇਸ ਸੰਸਾਰ 'ਤੇ ਆਏ ਹਾਂ। ਸੋ ਆਪਾਂ ਸਾਰੇ ਸਿੱਖਿਆਰਥੀ ਹਾਂ ਅਤੇ ਆਓ ਆਪਾਂ ਸਾਰਾ ਪਰਿਵਾਰ ਰਿਵਾਈਜ਼ ਕਰੀਏ ਕਿ ਜੋ ਗੁਰਮੁਖ ਪਿਆਰੇ ਸਾਨੂੰ ਕੱਲ੍ਹ ਤੋਂ ਸਤਿਗੁਰ ਦੇ ਚੌਥੇ ਪਦ ਦੇ ਬਚਨ ਸਮਝਾਉਣ ਦਾ ਯਤਨ ਕਰ ਰਹੇ ਨੇ ਆਪਾਂ ਫਿਰ ਆਪਣੇ ਮਨਾਂ ਨੂੰ ਸਹਿਜ ਦੇ ਵਿੱਚ ਲਿਜਾ ਕੇ ਉਸ ਪੁਆਇੰਟ ਦੇ ਉੱਤੇ ਕੇਂਦਰਿਤ ਕਰੀਏ ਚੇਤਾ ਕਰੀਏ ਅਸੀਂ ਸਾਰੇ ਸਿੱਖਿਆਰਥੀ ਹਾਂ ਜੀ ਅਤੇ ਆਪਾਂ ਕੌਣ ਹਾਂ ਸਾਰੇ ਮਨ ਅਤੇ ਗੁਰਮੁਖਾਂ ਗੁਰਬਾਣੀ ਦੁਆਰਾ ਸੋਝੀ ਬਖਸ਼ਿਸ਼ ਕੀਤੀ ਅਸੀਂ ਜੋਤ ਸਰੂਪ ਹਾਂ। ਸਰੀਰ ਨਹੀਂ ਆ ਆਪਾਂ, ਤਨ ਨਹੀਂ ਆ ਜੀ ਆਪਾਂ, ਆਪਾਂ ਸਾਰੇ ਮਨ ਹਾਂ ਅਤੇ ਆਪਾਂ ਹੁਣ ਇੱਥੇ ਕਿਉਂ ਬੈਠੇ ਹਾਂ, ਅਸੀਂ ਇਹ ਕੀ ਕਰ ਰਹੇ ਹਾਂ? ਅਸੀਂ ਆਪਣੇ ਪਿਤਾ ਉਸ ਸੱਚ ਉਸ ਵਾਹਿਗੁਰੂ ਉਸ ਨਿਰੰਕਾਰ ਨੂੰ ਆਵਾਜ਼ ਮਾਰ ਰਹੇ ਹਾਂ। ਹਾਂਜੀ, ਆਵਾਜ਼ ਕਿਉਂ ਮਾਰ ਰਹੇ ਹਾਂ ਆਪਾਂ? ਕਿਉਂਕਿ ਅਸੀਂ ਵਿਛੜੇ ਹੋਏ ਹਾਂ ਉਹਨਾਂ ਨਾਲੋਂ ਅਤੇ ਉਹਨਾਂ ਨੂੰ ਆਪਾਂ ਮਿਲਣ ਵਾਸਤੇ ਇਹ ਆਵਾਜ਼ ਮਾਰ ਰਹੇ ਹਾਂ ਦਰ ਦੇ ਉੱਤੇ ਮੰਗਤੇ ਦੀ ਤਰ੍ਹਾਂ। ਅੱਗੋਂ ਉਹਨਾਂ ਦੀ ਰਹਿਮਤ ਆ, ਉਹ ਬਖਸ਼ਣਹਾਰੇ ਨੇ, ਕਿਰਪਾਲੂ ਨੇ, ਦਿਆਲੂ ਨੇ, ਉਹਨਾਂ ਦਾ ਸੁਭਾਅ ਆ। ਅਸੀਂ ਜਿੰਨੇ ਵੀ ਔਗਣ ਕਰਕੇ ਆਈਏ, ਜਿੰਨੇ ਵੀ ਲਿਬੜ ਕੇ ਆਈਏ ਮਾਇਆ ਦੇ ਵਿੱਚ, ਉਹਨਾਂ ਦਾ ਕਿਰਪਾਲੂ ਸੁਭਾਅ ਆ। ਜਦੋਂ ਅਸੀਂ ਸੰਗਤ ਦੇ ਵਿੱਚ ਆ ਜਾਂਦੇ ਹਾਂ, ਆਪਣੀ ਮੱਤ ਛੱਡ ਦਿੰਦੇ ਹਾਂ, ਗੁਰੂ ਸਾਹਿਬ ਦੀ ਮੱਤ ਲੈਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਉਹ ਸਾਡੇ ਔਗਣ ਬਖਸ਼ ਲੈਂਦੇ ਨੇ। ਪਿਛਲੇ ਔਗਣ ਬਖਸ਼ ਲਈ ਪ੍ਰਭ ਆਗੇ ਮਾਰਗ ਪਾਏ। ਆਓ ਆਪਾਂ ਬੇਨਤੀ ਕਰੀਏ, ਆਪਾਂ ਜੋਦੜੀ ਕਰੀਏ, ਆਵਾਜ਼ ਮਾਰੀਏ ਉਸ ਸੱਚ ਨਿਰੰਕਾਰ ਸਾਡੇ ਪਿਤਾ ਵਾਹਿਗੁਰੂ ਜੀ ਨੂੰ। ਅਤੇ ਯਾਦ ਰੱਖਣਾ ਵੀ ਇਹ ਜਿਹੜਾ ਅਭਿਆਸ ਕਰ ਰਹੇ ਹਾਂ ਆਪਾਂ, ਇਹ ਆਵਾਜ਼ ਮਾਰ ਰਹੇ ਹਾਂ ਆਪਾਂ, ਫਰਕ ਹੈ ਉਹਦੇ ਵਿੱਚ। ਸੋ ਆਪਾਂ ਸਾਰੇ ਰਲ ਕੇ ਨਵੇਂ ਪਰਿਵਾਰ ਦੇ ਜੋ ਗੁਰਮੁਖ ਆਏ ਨੇ ਜੀ ਆਇਆਂ ਨੂੰ, ਸਤਿਗੁਰ ਕਿਰਪਾ ਕਰਨ ਆਪਾਂ ਸਮਝ ਲਈਏ ਦੇਰ ਇਜ਼ ਅ ਟੈਕਨੀਕ ਹਾਊ ਟੂ ਡੂ ਸਿਮਰਨ। ਜਿਸ ਤਰੀਕੇ ਨਾਲ ਕੋਈ ਵੀ ਆਪਾਂ ਕਰਮ ਕਰਦੇ ਹਾਂ ਸੰਸਾਰ ਦੇ ਵਿੱਚ, ਦੇਰ ਇਜ਼ ਅ ਵੇ ਟੂ ਫੋਲੋ। ਹਰ ਕਰਮ ਦਾ ਇੱਕ ਤਰੀਕਾ ਆ, ਇੱਕ ਜੁਗਤੀ ਆ। ਅਸੀਂ ਜੇ ਨਹੀਂ ਫੋਲੋ ਕਰਦੇ ਅਤੇ ਕਈ ਵਾਰੀ ਕਿੰਨੇ ਸਾਡੇ ਫੇਲੀਅਰਸ ਹੁੰਦੇ ਆ, ਬਾਰ ਬਾਰ ਸਾਨੂੰ ਅਟੈਂਪਟ ਕਰਦੇ ਹਾਂ ਅਤੇ ਫਿਰ ਕਿਤੇ ਜਾ ਕੇ ਸਹੀ ਤਰੀਕੇ ਨਾਲ ਉਹ ਕਰਮ ਹੈ ਜਿਹੜਾ ਸਾਡਾ ਨੇਪਰੇ ਚੜ੍ਹਦਾ, ਵੀ ਅਕੰਪਲਿਸ਼ ਦੈਟ। ਸੋ ਸੇਮ ਵੇ ਜਿਹੜਾ ਅਸੀਂ ਸਿਮਰਨ ਕਰਨਾ ਹੈ ਜੀ, ਇਹ ਆਪਾਂ ਸਾਰੇ ਪਰਿਵਾਰ ਨੇ ਸਮਝਣਾ ਵੀ ਇਹ ਸਰੀਰ ਜਿਹੜਾ ਹੈ ਸਾਡਾ ਦਸਾਂ ਦੁਆਰਾਂ ਦਾ ਅਤੇ ਇਹ ਨੌਂ ਦੁਆਰੇ ਸਾਡੇ ਪ੍ਰਗਟ ਨੇ ਜਿਨ੍ਹਾਂ ਦੇ ਵਿੱਚ ਇਹ ਪੰਜਾਂ ਚੋਰਾਂ ਦਾ ਵੱਸ ਹੈ। ਸਾਡੀ ਸੁਰਤੀ ਜੇ ਇਹ ਸਾਡੀਆਂ ਜਿਹੜੀਆਂ ਨੌਂ ਦਰ ਨੇ ਗਿਆਨ ਇੰਦਰੀਆਂ, ਇਹਨਾਂ ਦੇ ਵਿੱਚ ਜੇ ਰਹੇਗੀ ਸਾਡੀ ਸੁਰਤੀ ਤਾਂ ਇਹ ਆਪਣੇ ਘਰ ਨਹੀਂ ਜਾਂਦੀ। ਇਹ ਨੇਤਰਾਂ ਦੁਆਰਾ ਅਕਾਲ ਪੁਰਖ ਦਾ ਭੇਦ ਨਾ ਹੋਣ ਕਰਕੇ ਸੰਸਾਰ ਨੂੰ ਦੇਖੀ ਜਾਂਦੀ ਹੈ। ਕੰਨਾਂ ਦੁਆਰਾ ਸੰਸਾਰ ਦੀਆਂ ਆਵਾਜ਼ਾਂ ਸੁਣੀ ਜਾਂਦੀ ਹੈ। ਰਸਨਾਂ ਦੁਆਰਾ ਸੰਸਾਰ ਦੀ ਵਿਚਾਰ ਕਰੀ ਜਾਂਦੀ ਹੈ। ਅਤੇ ਆਪਾਂ ਹੁਣ ਕੀ ਕਰਨਾ, ਆਪਾਂ ਇਹ ਸਾਰੀਆਂ ਹੀ ਜਿਹੜੀਆਂ ਗਿਆਨ ਇੰਦਰੀਆਂ ਨੇ ਇਹਨਾਂ ਤੋਂ ਮਾਇਆ ਦਾ ਕੰਮ ਨਹੀਂ ਲੈਣਾ। ਆਪਾਂ ਸਿਮਰਨ ਜਿਹੜਾ ਕਰਨਾ, ਆਪਾਂ ਰਸਨਾਂ ਦੁਆਰਾ ਬੋਲਣਾ, ਕੰਨਾਂ ਦੁਆਰਾ ਸੁਣਨਾ, ਆਪਣੇ ਨੇਤਰ ਬੰਦ ਰੱਖਣੇ ਨੇ, ਆਪਣੀਆਂ ਅੱਖਾਂ ਬੰਦ ਰੱਖਣੀਆਂ ਨੇ। ਗੁਰਮੁਖਾਂ ਆਪਾਂ ਨੂੰ ਭੇਜ ਦਿੱਤਾ, ਜੇ ਖੁੱਲ੍ਹੀਆਂ ਰਹਿਣਗੀਆਂ ਸਾਡੀਆਂ ਅੱਖਾਂ, ਅਸੀਂ ਮਾਇਆ ਨੂੰ ਦੇਖੀ ਜਾਵਾਂਗੇ। ਆ ਜਿਹੜਾ ਦ੍ਰਿਸ਼ਟਮਾਨ ਸਾਰਾ ਅਸੀਂ ਦੇਖਦੇ ਹਾਂ, ਵਟ ਐਵਰ ਐਗਜ਼ਿਸਟ ਮੈਟਰ, ਇਹ ਜਿਹੜਾ ਮਟੀਰੀਅਲਿਸਟਿਕ ਚੀਜ਼ਾਂ ਨੇ, ਇਹਨੂੰ ਦੇਖੀ ਜਾਵਾਂਗੇ ਆਪਾਂ। ਨੇਤਰ ਇਹ ਸਭ ਤੋਂ ਜ਼ਰੂਰੀ ਹੈ। ਜੇ ਅਸੀਂ ਨੇਤਰ ਨਹੀਂ ਬੰਦ ਕਰਦੇ, ਅਸੀਂ ਅੰਦਰ ਜਾ ਹੀ ਨਹੀਂ ਸਕਦੇ, ਕਿਉਂਕਿ ਅਸੀਂ ਸਾਡਾ ਮਨ ਬਾਹਰ ਮੁਖੀ ਹੋਇਆ ਹੋਇਆ ਆਕਾਰਾਂ ਨੂੰ ਦੇਖ ਕੇ ਅੱਗੋਂ ਫੁਰਨੇ ਬਣਦੇ ਹਾਂ।
ਅਤੇ ਦੂਸਰਾ ਜਦੋਂ ਆਪਾਂ ਨੇਤਰ ਬੰਦ ਕਰ ਲੈਂਦੇ ਹਾਂ ਉੱਥੇ ਵੀ ਮਾਇਆ ਦਾ ਜਾਲ ਆ, ਉੱਥੇ ਸੂਖਮ ਮਾਇਆ ਸ਼ੁਰੂ ਹੋ ਜਾਂਦੀ ਆ। ਸੋ ਮਾਇਆ ਇਜ਼ ਆਫ ਟੂ ਟਾਈਪਸ, ਦ੍ਰਿਸ਼ਟਮਾਨ ਅਤੇ ਸੂਖਮ ਮਾਇਆ। ਬਾਹਰ ਨੇਤਰ ਖੋਲ੍ਹਾਂਗੇ, ਆਕਾਰਾਂ ਨੂੰ ਦੇਖਾਂਗੇ, ਫੁਰਨੇ ਲਵਾਂਗੇ ਵਿਚਾਰਾਂ, ਵੁਲ ਜਸਟ ਇੰਡਲਜ ਇਨ ਦ ਥਾਟਸ, ਈਵਨ ਦੋ ਦੇ ਆਰ ਇਨਵੋਲੰਟਰੀ। ਵੀ ਡੋਂਟ ਵਾਂਟ ਟੂ ਟੇਕ ਐਨੀ ਥਾਟਸ, ਯੂ ਡੋਂਟ ਵਾਂਟ ਟੂ ਇੰਟਰਟੇਨ ਐਨੀ ਥਾਟਸ, ਬਟ ਦੇ ਆਰ ਦੇਅਰ। ਇਟ ਮੀਨਸ ਦੇ ਇਜ਼ ਸਮਵਨ ਐਲਸ ਹੂ ਇਜ਼ ਗਿਵਿੰਗ ਯੂ ਦੀਸ ਥਾਟਸ, ਦੀਸ ਆਰ ਡਿਸਟਰੈਕਸ਼ਨਸ। ਇਹ ਰੁਕਾਵਟਾਂ ਨੇ, ਇਹੀ ਨੇ ਸਾਡੇ ਅਤੇ ਸਾਡੇ ਪਿਤਾ ਦੇ ਵਿਚਕਾਰ ਰੁਕਾਵਟ। ਤੋ ਇਹ ਜਿਹੜੇ ਵਿਚਾਰ ਨੇ ਜੀ, ਜੇ ਨੇਤਰ ਖੋਲ੍ਹਾਂਗੇ ਬਾਹਰ ਵੀ ਸਾਨੂੰ ਚੰਗੇ ਵਿਚਾਰ ਤਾਂ ਦੇਣੇ ਨਹੀਂ ਇਹਨੇ, ਇਹੀ ਦੇਣਾ ਐਸਾ ਵਿਚਾਰ ਕਿ ਅਸੀਂ ਜੀਵਨ ਦੀ ਬਾਜ਼ੀ ਹਾਰ ਜਾਈਏ। ਅਤੇ ਜੇ ਨੇਤਰ ਬੰਦ ਕਰਾਂਗੇ ਅੰਦਰ ਵੀ ਜਿਹੜੀਆਂ ਥਾਟਸ ਚੱਲਣਗੀਆਂ, ਜਿਹੜਾ ਵਿਚਾਰਾਂ ਦਾ ਕਲੇਸ਼ ਚੱਲੇਗਾ, ਕਦੇ ਕਿਹੜਾ ਵਿਚਾਰ, ਕਦੇ ਫੁਰਨਾ, ਕਦੇ ਕਿੱਥੋਂ ਦਾ ਵਿਚਾਰ, ਕਦੇ ਰਜੋ ਗੁਣੀ, ਸੱਤੋ ਗੁਣੀ, ਤਮੋ ਗੁਣੀ, ਸੂਖਮ ਵਿਚਾਰ, ਅਤੇ ਇਹ ਕੌਣ ਦੇ ਰਿਹਾ? ਗੁਰੂ ਸਾਹਿਬ ਦੱਸ ਰਹੇ, ਪੰਜ ਦੂਤ ਚਿੱਤ ਵਹਿ ਵਿਕਾਰਾ ਮਾਇਆ ਮੋਹ ਕਾ ਇਹ ਪਸਾਰਾ। ਇਹ ਪੰਜ ਨੇ, ਇਹਨਾਂ ਹਰ ਕੋਸ਼ਿਸ਼ ਕਰਨੀ ਆ ਵੀ ਸਾਨੂੰ ਇਹ ਰੋਕ ਲੈਣ, ਅਤੇ ਅਸੀਂ ਸੌਖੇ ਹੀ ਰੁਕ ਜਾਂਦੇ ਹਾਂ। ਉਹਨਾਂ ਨੂੰ ਬਹੁਤਾ ਜ਼ੋਰ ਨਹੀਂ ਲਾਉਣਾ ਪੈਂਦਾ, ਕਿ ਜਿੱਦਾਂ ਗੁਰਮੁਖਾਂ ਆਪਾਂ ਨੂੰ ਸਮਝਾਇਆ ਵੀ ਅਸੀਂ ਭੁੱਲ ਜਾਂਦੇ ਹਾਂ, ਵੀ ਸਾਨੂੰ ਗੁਰੂ ਸਾਹਿਬ ਨੇ ਕਿਹਾ ਵੀ ਧੁਨ ਮੈਂ ਧਿਆਨ, ਅਸੀਂ ਆਪਣਾ ਕੰਮ ਛੱਡ ਕੇ ਅਸੀਂ ਫਿਰ ਇਹਨਾਂ ਦੀ ਗੱਲ ਸੁਣਨੀ ਸ਼ੁਰੂ ਕਰ ਦਿੰਦੇ ਹਾਂ, ਤਾਂ ਹੀ ਸਾਡੇ ਮਨ ਆਕੀ ਹੋ ਗਏ। ਉਹ ਵਾਰ ਵਾਰ ਸਮਝਾ ਰਹੇ, ਅਸੀਂ ਉਹ ਸੁਣ ਵੀ ਲੈਂਦੇ ਹਾਂ, ਸਮਝ ਵੀ ਸਾਨੂੰ ਸਾਰਾ ਲੱਗ ਜਾਂਦਾ। ਜਦੋਂ ਹੁਣ ਆਪਾਂ ਬਹਿੰਦੇ ਹਾਂ ਅਸੀਂ ਫਿਰ ਆਕੀ ਹਾਂ, ਅਸੀਂ ਫਿਰ ਭੱਜ ਕੇ ਪੰਜਾਂ ਦੀ ਗੱਲ ਸੁਣਨੀ ਸ਼ੁਰੂ ਕਰ ਦਿੰਦੇ ਹਾਂ, ਆਪਣਾ ਮਾਰਗ ਭੁੱਲ ਜਾਂਦੇ ਹਾਂ। ਸੋ ਆਓ ਸਾਰੇ ਆਪਾਂ ਚੇਤਾ ਰੱਖਣਾ ਵੀ ਆਪਾਂ ਗੁਰੂ ਗੁਰੂ ਕਰਕੇ ਸੁਣਨਾ ਆ, ਰਸਨਾ ਉਚਰੈ ਹਰ ਸ੍ਰਵਣੀ ਸੁਣੈ, ਅਤੇ ਆਪਣੇ ਹੀ ਕੰਨਾਂ ਦੁਆਰਾ ਆਪਾਂ ਸੁਣਨਾ। ਅਤੇ ਇਹ ਜਿਹੜੇ ਵੀ ਵਿਕਾਰ ਫੁਰਨੇ ਸਾਨੂੰ ਦਿੰਦੇ ਅਸੀਂ ਉੱਧਰ ਧਿਆਨ ਨਹੀਂ ਦੇਣਾ, ਆਪਾਂ ਬੋਲਣਾ ਅਤੇ ਸੁਣਨਾ, ਉਹਦੇ ਨਾਲ ਹੀ ਸਾਡਾ ਉਧਾਰ ਹੋਣਾ। ਆਪਣੇ ਪਿਤਾ ਨੂੰ ਆਵਾਜ਼ ਮਾਰਨੀ ਹੈ ਅਤੇ ਸੁਣਨਾ। ਆਓ ਸਾਰਾ ਪਰਿਵਾਰ, ਨੇਤਰ ਬੰਦ ਰੱਖਣੇ ਨੇ, ਰਲ ਕੇ ਅਭਿਆਸ ਕਰਨਾ, ਬੈਖਰੀ ਬਾਣੀ ਦੇ ਵਿੱਚ ਕਰਨਾ, ਕਿ ਸਾਡਾ ਮਨ ਜਿਹੜਾ ਆ, ਕਿਉਂਕਿ ਆਦੀ ਹੋ ਚੁੱਕਾ ਸੰਸਾਰ ਦੀਆਂ ਆਵਾਜ਼ਾਂ ਸੁਣਨ ਦਾ, ਅਸੀਂ ਉੱਚੀ ਸਾਨੂੰ ਬੋਲਣਾ ਪਏਗਾ, ਬੋਲਾ ਹੋ ਚੁੱਕਾ। ਸੋ ਆਓ ਇਸ ਨੂੰ ਆਪਾਂ ਇਹ ਸੁਣਾਉਣਾ ਗੁਰਮੰਤਰ, ਜਿਸ ਦੇ ਵਿੱਚ ਬਹੁਤ ਪਾਵਰ ਆ। ਸੋ ਆਓ ਸਾਰਾ ਪਰਿਵਾਰ ਰਲ ਕੇ ਸਿਮਰਨ ਆਪਾਂ ਕਰਨਾ ਕਿਵੇਂ ਆ, ਨਵੇਂ ਜਿਹੜੇ ਗੁਰਮੁਖ ਆ ਉਹ ਆਪਾਂ ਧਿਆਨ ਨਾਲ ਸਰਵਣ ਕਰ ਲਈਏ ਦੋ ਵਾਰ। ਜਦੋਂ ਅੰਦਰ ਨੂੰ ਸਵਾਸ ਜਾਂਦਾ ਆਪਾਂ ਉਚਾਰਨ ਕਰਨਾ ਵਾਹ, ਅਤੇ ਆਪਣੀ ਆਵਾਜ਼ ਨੂੰ ਸੁਣਨਾ। ਜਦੋਂ ਬਾਹਰ ਨੂੰ ਸਵਾਸ ਆਇਆ ਆਪਾਂ ਬੋਲਣਾ ਗੁਰੂ, ਅਤੇ ਉਸਨੂੰ ਸੁਣਨਾ ਦੋ ਵਾਰ। ਸੁਣ ਲਈਏ ਆਪਾਂ ਵਾਹ ਗੁਰੂ, ਇੱਦਾਂ ਇਹਨੂੰ ਆਪਾਂ ਬੋਲਣਾ ਸੁਣਨਾ, ਬੋਲਣਾ ਸੁਣਨਾ, ਇੱਦਾਂ ਚੱਲੀ ਜਾਣਾ। ਅਤੇ ਅੱਖਾਂ ਬਿਲਕੁਲ ਨਹੀਂ ਖੋਲ੍ਹਣੀਆਂ, ਕਿਉਂਕਿ ਨੇਤਰਾਂ ਦਾ ਕੰਮ ਹੀ ਨਹੀਂ ਕੋਈ ਆਪਣਾ ਹਾਲੇ ਬਾਹਰ। ਸੋ ਆਓ ਕਰੀਏ ਆਪਾਂ ਸ਼ੁਰੂ, ਵਾਹ ਗੁਰੂ ਵਾਹ ਗੁਰੂ।

Guru, Wah, Guru, Wah, Guru, Wah, Guru, Wah, Guru, Wah, Guru.

वाह गुरु वाह गुरु वाह गुरु वाह गुरु वाह गुरु वाह गुरु।

Wah, grew, wah, grew, wah, grew, wah, grew.

Wow.

ਵਾਹਿਗੁਰੂ ਇੱਥੇ ਹੁਣ ਆਪਾਂ ਨੂੰ ਗੁਰਮੁਖਾਂ ਨੇ ਸਮਝਾਇਆ ਵੀ ਜਦੋਂ ਅਸੀਂ ਅਭਿਆਸ ਕਰਕੇ ਅੰਤਰਗਤ ਤੱਕ ਗਏ ਇੱਥੇ ਸਾਡੀ ਪਰਖ ਹੁੰਦੀ ਹੈ ਫਿਰ ਵੀ ਜਿਹੜਾ ਅਸੀਂ ਅਭਿਆਸ ਕੀਤਾ ਉਸ ਨੂੰ ਅਸੀਂ ਵਿਧੀ ਦੁਆਰਾ ਜੇ ਕੀਤਾ ਤਾਂ ਮਨ ਵਿਚਾਰਾਂ ਤੋਂ ਰਹਿਤ ਹੋ ਜਾਏਗਾ ਅੰਤਰਗਤ ਹੋਏ ਤਾਂ ਸ਼ਬਦ ਨੂੰ ਪਕੜ ਕੇ ਆਪਣੇ ਘਰ ਚਲਾ ਜਾਏਗਾ ਪਰ ਸਾਡਾ ਆਖੀ ਮਨ ਜੇ ਉਹ ਹਾਲੇ ਮਾਇਆ ਦੇ ਨਾਲ ਉਹਦਾ ਪਿਆਰ ਜ਼ਿਆਦਾ ਅਤੇ ਉਹ ਇੱਥੋਂ ਜਾ ਨਹੀਂ ਸਕਦਾ ਫਿਰ ਫਿਰ ਇੱਥੇ ਵਿਚਾਰ ਸ਼ੁਰੂ ਹੋ ਜਾਣਗੇ ਸੋ ਇੱਥੇ ਸਾਡੇ ਮਨ ਦੀ ਸਾਨੂੰ ਨਾਲ ਦੀ ਨਾਲ ਪਤਾ ਲੱਗ ਜਾਂਦਾ ਵੀ ਆਪਾਂ ਮਨ ਦੀ ਮੈਲ ਲਾਉਂਦੇ ਹਾਂ ਅਭਿਆਸ ਕਰਕੇ ਕਿੰਨਾ ਕੁ ਨਿਰਮਲ ਹੋਇਆ ਨਿਰਮਲ ਮਨ ਹੈ ਜਿਹੜਾ ਉਹ ਫਿਰ ਨੇਤਰ ਖੋਲ੍ਹਣ ਦਾ ਉਹਦਾ ਮਨ ਹੀ ਨਹੀਂ ਕਰੇਗਾ ਅੰਤਰਮੁਖੀ ਹੋ ਜਾਏਗਾ ਫਿਰ ਤਾਂ ਸਤਿਗੁਰ ਜਾਣਦਾ ਅਤੇ ਸਾਡਾ ਮਨ ਜਾਣੇਗਾ ਕੀ ਵਰਤ ਰਿਹਾ ਸੋ ਆਓ ਆਪਾਂ ਫਿਰ ਕਿਉਂਕਿ ਸਿੱਖਿਆਰਥੀ ਹਾਂ ਆਪਾਂ ਇਹੀ ਰਿਵਾਈਜ਼ ਕਰਨਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁੱਖ ਉੱਜਲ ਸਦਾ ਸੁਖੀ ਨਾਨਕ ਸਿਮਰਤ ਏਕ ਸੋ ਆਪਾਂ ਇਹੀ ਜਿਹੜਾ ਸਿਮਰਨ ਆ ਇਸ ਦੀ ਫਿਰ ਪ੍ਰੈਕਟਿਸ ਕਰਨੀ ਹੈ ਇੱਦਾਂ ਹੀ ਗੁਰਮੰਤਰ ਦਾ ਅਭਿਆਸ ਕਰਨਾ ਜੋ ਨਵੇਂ ਗੁਰਮੁਖ ਪਿੱਛੇ ਆਏ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਾਨੂੰ ਭਾਈ ਗੁਰਦਾਸ ਜੀ ਨੇ ਗੁਰਮਤ ਦੇ ਵਿੱਚ ਇਹ ਸੋਝੀ ਬਖਸ਼ਿਸ਼ ਕੀਤੀ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਅਤੇ ਇਹ ਜਿਹੜਾ ਗੁਰਮੰਤਰ ਆ ਇਸੇ ਨੂੰ ਜਪ ਕੇ ਸਿਮਰਨ ਕਰਕੇ ਸਾਡਾ ਜਿਹੜਾ ਅੰਦਰੋਂ ਅਸੀਂ ਕਹਿੰਦੇ ਹਾਂ ਸਾਡਾ ਮਨ ਬਹੁਤ ਦੁਖੀ ਆ ਸਾਡੇ ਅੰਦਰ ਕਲੇਸ਼ ਚੱਲਦਾ ਸ਼ਾਂਤੀ ਵਾਸਤੇ ਅਸੀਂ ਗੁਰੂ ਘਰ ਆਉਂਦੇ ਹਾਂ ਪਰ ਗੁਰੂ ਦੀ ਮੱਤ ਨਾ ਲੈਣ ਕਰਕੇ ਸਾਡੇ ਅੰਦਰ ਉਹ ਕਲੇਸ਼ ਇੱਥੇ ਵੀ ਚੱਲਦਾ ਰਹਿੰਦਾ ਇੱਥੇ ਵੀ ਉਹ ਵਿਚਾਰਾਂ ਦਾ ਆਪਸ ਦੇ ਵਿੱਚ ਅੰਤਰ ਦੁਆਂਦ ਜਿਹੜੀ ਜੁੱਧ ਆ ਕਦੇ ਕਿੱਥੋਂ ਦਾ ਵਿਚਾਰ ਕਦੇ ਕਿਹੜੀ ਥੋਟ ਉਹ ਆਈ ਜਾਂਦੀ ਹੈ ਸੋ ਉਸ ਨੂੰ ਜਿਹੜਾ ਕਲੇਸ਼ ਇੱਕ ਤਾਂ ਆਪਾਂ ਕਹਿੰਦੇ ਹਾਂ ਸੰਸਾਰ 'ਚ ਬਹੁਤ ਕਲੇਸ਼ ਆ ਸਾਡੇ ਘਰ ਦੇ ਵਿੱਚ ਬਹੁਤ ਕਲੇਸ਼ ਆ ਪਰਿਵਾਰ 'ਚ ਇੱਕ ਗੁਰੂ ਸਾਹਿਬ ਕਹਿੰਦੇ ਪਹਿਲਾਂ ਜਿਹੜਾ ਤੁਹਾਡਾ ਆ ਸਰੀਰ ਆ ਇਹਦੇ ਅੰਦਰ ਵੀ ਕਲੇਸ਼ ਆ ਸੋ ਆਪਣੇ ਅੰਦਰ ਜਿਹੜਾ ਕਲੇਸ਼ ਆ ਸਾਡੇ ਆ ਵਿਚਾਰਾਂ ਦਾ ਅਤੇ ਗੁਰੂ ਸਾਹਿਬ ਫਿਰ ਸਾਨੂੰ ਦੱਸਦੇ ਜਦੋਂ ਅਸੀਂ ਸਿਮਰਨ ਕਰਾਂਗੇ ਉਹਦੇ ਨਾਲ ਜਿਹੜਾ ਸਿਮਰੋ ਸਿਮਰ ਸਿਮਰ ਸੁੱਖ ਪਾਵੋ ਕੱਲ੍ਹ ਕਲੇਸ਼ ਤਨ ਮਾਹੇ ਮਿਟਾਵੋ ਸਾਡੇ ਤਨ ਦੇ ਅੰਦਰ ਜਿਹੜਾ ਕਲੇਸ਼ ਆ ਵਿਚਾਰਾਂ ਦਾ ਕਦੇ ਕਿੱਧਰ ਦਾ ਵਿਚਾਰ ਆ ਗਿਆ ਕਿੱਥੋਂ ਦੀ ਚਿੰਤਾ ਫਿਕਰ ਸੰਸਿਆਂ ਦੇ ਵਿੱਚ ਸਾਡਾ ਮਨ ਚਲਾ ਗਿਆ ਉਹ ਸਾਡਾ ਕਲੇਸ਼ ਖਤਮ ਹੋ ਜਾਏਗਾ ਜਦੋਂ ਸਾਡੇ ਅੰਦਰ ਸਤਿਯੁਗ ਵਰਤ ਜਾਏਗਾ ਜਦੋਂ ਸਾਡੇ ਅੰਦਰ ਇਹ ਕਲੇਸ਼ ਖਤਮ ਹੋ ਗਿਆ ਫਿਰ ਬਾਹਰ ਦਾ ਖੇਡ ਨਿਤ ਹੈ ਸਾਰੀ ਅਗਨ ਹੀ ਆ ਗੁਰੂ ਸਾਹਿਬ ਨੇ ਦੱਸਿਆ ਅਗਨ ਕੁਟੰਬ ਸਾਗਰ ਸੰਸਾਰ ਇੱਥੇ ਸਾਰਾ ਸਾਡੇ ਅੰਦਰ ਵੀ ਕਲੇਸ਼ ਪਾਉਣ ਵਾਲੇ ਇਹ ਪੰਜ ਚੋਰ ਨੇ ਸਾਡੇ ਪਰਿਵਾਰਾਂ ਦੇ ਵਿੱਚ ਵੀ ਕਲੇਸ਼ ਪਾਉਣ ਵਾਲੇ ਪੰਜ ਚੋਰ ਨੇ ਸਮਾਜ ਦੇ ਵਿੱਚ ਵੀ ਗੁਰੂ ਸਾਹਿਬ ਦੱਸ ਰਹੇ ਨੇ ਕਲ ਯੁਗ ਮੇਂ ਧੜੇ ਪੰਜ ਚੋਰ ਝਗੜਾਏ ਇਹਨਾਂ ਨੇ ਕਰਨਾ ਕੰਮ ਸੋ ਆਪਾਂ ਆਓ ਫਿਰ ਅਸੀਂ ਗੁਰੂ ਤੋਂ ਬੇਮੁੱਖ ਨਹੀਂ ਹੋਣਾ ਅਸੀਂ ਗੁਰੂ ਸਾਹਿਬ ਹੁਣ ਦੇਖੋ ਸਤਿਗੁਰ ਦੀ ਹਜ਼ੂਰੀ ਦੇ ਵਿੱਚ ਆਪਾਂ ਬੈਠੇ ਹਾਂ ਅਤੇ ਸਾਰੇ ਆਪਾਂ ਇੱਕੋ ਮਨਸ਼ਾ ਦੇ ਨਾਲ ਬੈਠੇ ਹਾਂ ਕਿ ਸੰਗਤ ਸਾਡਾ ਸਕੂਲ ਆ ਸਾਰਿਆਂ ਦਾ ਆਪਣਾ ਅਤੇ ਗੁਰੂ ਸਾਹਿਬ ਸਾਨੂੰ ਕੱਲ੍ਹ ਗੁਰਮੁਖਾਂ ਦੇ ਮੁੱਖ ਤੋਂ ਸਮਝਾ ਰਹੇ ਸੀ ਆਪ ਉਹਨਾਂ ਦੇ ਇਸ ਆਕਾਰ ਦੀ ਵਰਤੋਂ ਕਰਕੇ ਅਕਾਲ ਪੁਰਖ ਸਾਡੇ ਨਾਲ ਗੱਲ ਕਰ ਰਹੇ ਸੀ ਸਾਡੇ ਪਿਤਾ ਜੀ ਸੋ ਆਓ ਆਪਾਂ ਉਹਨਾਂ ਸਾਨੂੰ ਸਮਝਾਇਆ ਵੀ ਸਤ ਸੰਗਤ ਸਤਿਗੁਰ ਚੱਟਸਾਲ ਹੈ ਜਥਾਰਗੁਣ ਸਿੱਖਾ ਅਸੀਂ ਸਾਰੇ ਸਟੂਡੈਂਟ ਹਾਂ ਅਸੀਂ ਆਪਣੇ ਸਕੂਲ 'ਚ ਬੈਠੇ ਹਾਂ ਅਤੇ ਸਾਡੇ ਗੁਰੂ ਸਾਡੇ ਸਾਹਮਣੇ ਨੇ ਸਾਡੇ ਸਤਿਗੁਰ ਸਾਡੇ ਸਾਹਮਣੇ ਨੇ ਅਤੇ ਸਾਡੇ ਪਿਓ ਦਾ ਜਿਨ੍ਹਾਂ ਦਾ ਅਸੀਂ ਭੇਦ ਲੈ ਰਹੇ ਹਾਂ ਉਹ ਵੀ ਸਾਡੇ ਸਾਹਮਣੇ ਆ ਉਹ ਵੀ ਸਾਨੂੰ ਦੇਖ ਰਹੇ ਆ ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਵੀ ਦੇਖ ਰਹੇ ਆ ਜਦੋਂ ਨਹੀਂ ਕਰਦੇ ਉਦੋਂ ਵੀ ਸਾਨੂੰ ਦੇਖ ਰਹੇ ਅਤੇ ਸਾਨੂੰ ਗੁਰੂ ਸਾਹਿਬ ਕਹਿ ਰਹੇ ਵੀ ਤੁਸੀਂ ਉਸ ਨੂੰ ਸੰਭਾਲਣਾ ਉਹ ਤਾਂ ਹਰ ਵਕਤ ਹੀ ਤੁਹਾਨੂੰ ਦੇਖ ਰਿਹਾ ਅਸੀਂ ਭੁੱਲ ਗਏ ਸਾਨੂੰ ਲੱਗਦਾ ਦੂਰ ਆ ਸੋ ਆਓ ਕਹਿ ਨਾਨਕ ਮਨ ਮੇਰੇ ਤੂੰ ਸਦਾ ਸੱਚ ਸੰਭਾਲੀ ਇਹ ਸੱਚ ਨੂੰ ਆਪਾਂ ਸੰਭਾਲੀਏ ਸੱਚ ਹੈ ਵਾਹਿਗੁਰੂ ਸਾਡੇ ਪਿਤਾ ਸੋ ਜਿਹੜੇ ਨਵੇਂ ਗੁਰਮੁਖ ਆਏ ਆ ਆਪਾਂ ਸਾਰਿਆਂ ਨੇ ਜੀ ਅਭਿਆਸ ਕਰਨਾ ਗੁਰਮੰਤਰ ਦਾ ਕਿਉਂ ਕਰਨਾ ਸੰਸਾਰ ਦੇ ਕਿਸੇ ਕਾਰਜ ਵਾਸਤੇ ਨਹੀਂ ਆਪਣੇ ਮੂਲ ਨੂੰ ਮਿਲਣ ਵਾਸਤੇ ਆਪਣੇ ਪਿਤਾ ਵਾਹਿਗੁਰੂ ਉਸ ਅਕਾਲ ਪੁਰਖ ਨੂੰ ਮਿਲਣ ਵਾਸਤੇ ਜਿਨ੍ਹਾਂ ਦਾ ਨਾਮ ਗੁਰਮਤਿ ਆਪਾਂ ਵਾਹਿਗੁਰੂ ਹੁਣ ਕਹਿੰਦੇ ਹਾਂ
ਜਿਨ੍ਹਾਂ ਨੂੰ ਰਾਮ ਕਿਹਾ, ਅੱਲਾ ਕਿਹਾ, ਬੀਠਲ ਕਿਹਾ, ਠਾਕੁਰ ਕਿਹਾ, ਹਰੀ ਕਿਹਾ, ਕਿੰਨੇ ਨਾਮ। ਸੋ ਆਓ, ਜਦੋਂ ਅੰਦਰਗਤ ਸਵਾਸ ਜਾਂਦਾ ਵਾਹੀ ਉਚਾਰਨ ਕਰਨਾ, ਬਾਹਰ ਨੂੰ ਸਵਾਸ ਆਉਂਦਾ ਗੁਰੂ ਉਚਾਰਨ ਕਰਨਾ, ਅੱਖਾਂ ਆਪਣੀਆਂ ਬੰਦ ਰੱਖਣੀਆਂ ਅਤੇ ਅੰਦਰ ਧਿਆਨ ਕਿਸੇ ਆਕਾਰ ਦਾ ਵੀ ਨਹੀਂ ਧਰਨਾ। ਅਸੀਂ ਅੰਤਰਗਤ ਸਿਰਫ ਆਵਾਜ਼ ਨੂੰ ਸੁਣਨਾ ਆਪਣੀ ਨੂੰ, ਕਿਸੇ ਵੀ ਆਕਾਰ ਦਾ, ਕਿਸੇ ਦੇਵੀ ਦੇਵਤੇ, ਗੁਰੂ ਸਾਹਿਬਾਨ, ਕਿਸੇ ਗੁਰਮੁਖ ਭਗਤ, ਕਿਸੇ ਦਾ ਵੀ ਅਸੀਂ ਆਕਾਰ ਦਾ ਧਿਆਨ ਨਹੀਂ ਰੱਖਣਾ। ਅਸੀਂ ਜਿਸ ਨੂੰ ਮਿਲਣਾ ਆ, ਗੁਰਮੁਖਾਂ ਨੇ ਆਪਾਂ ਨੂੰ ਰਾਤ ਸਮਝਾਇਆ ਸੀ, ਚੱਕਰ ਚਹਿਨ ਔਰ ਵਰਨ ਜਾਤ ਔਰ ਪਾਤ ਨਹੀਂ ਜੇ, ਅਸੀਂ ਉਸ ਨੂੰ ਮਿਲਣਾ ਆ। ਧਿਆਨ ਧਰੋ ਤੈ ਕੋ ਮਨ ਮੈਂ ਜੈ ਕੋ ਅਮਿਤੋਜ ਸਭੇ ਜਗ ਛਾਇਓ, ਉਸ ਪ੍ਰਕਾਸ਼ ਰੂਪ ਸਾਡੇ ਪਿਤਾ ਵਾਹਿਗੁਰੂ ਜੀ। ਸੋ ਆਓ, ਅੱਖਾਂ ਬੰਦ ਕਰਕੇ ਫਿਰ ਆਪਾਂ ਇਸੇ ਜੁਗਤੀ ਦੁਆਰਾ ਰਿਵਾਈਜ਼ ਕਰਨਾ, ਆਪਣੇ ਹੀ ਮਨ ਨੂੰ ਆਪਾਂ ਦੇਖਣਾ ਵੀ ਇਹਨੂੰ ਕੋਈ ਫਰਕ ਪੈਂਦਾ, ਇਹ ਭੁੱਲਦਾ ਤਾਂ ਨਹੀਂ, ਵੀ ਕਿਉਂ ਆਵਾਜ਼ ਮਾਰ ਰਿਹਾ, ਇਹ ਬਾਹਰ ਨੂੰ ਤਾਂ ਨਹੀਂ ਹਲੇ ਇਹਦਾ ਮਨ ਕਰਦਾ ਵੀ ਮੈਂ ਨੇਤਰ ਖੋਲ੍ਹਾਂ। ਸੋ ਬਿਲਕੁਲ ਤੁਸੀਂ ਰਿਲੈਕਸ ਹੋ ਜਾਣਾ ਸਾਰਿਆਂ ਨੇ, ਅਸੀਂ ਨੇਤਰ ਖੋਲ੍ਹਾਂਗੇ, ਜੇ ਕੋਈ ਐਮਰਜੈਂਸੀ ਹੋਈ ਤਾਂ ਤੁਹਾਨੂੰ ਦੱਸ ਦਾਂਗੇ। ਤੁਸੀਂ ਬਿਲਕੁਲ ਬੇਫਿਕਰ ਹੋ ਕੇ ਸਤਿਗੁਰ 'ਤੇ ਭਰੋਸਾ ਰੱਖ ਕੇ ਆਓ, ਗੁਰਮੰਤਰ ਦਾ ਅਭਿਆਸ ਕਰੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

Whoa!

ਆਵਾਜ਼ ਨੂੰ ਸੁਣ ਕੇ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ ਵਾਹ ਗ੍ਰਹਿ

0: ਅਵੇਸਲੇ ਨਹੀਂ ਹੋਣਾ, ਆਪਾਂ ਅੰਤਰਗਤ ਅਭਿਆਸ ਕਰਨਾ। ਆਪਣੇ ਮਨ ਦੀ ਹਾਲਤ ਨੂੰ ਦੇਖਣਾ, ਸਤਿਗੁਰ ਅੱਗੇ ਬੇਨਤੀ ਕਰਨੀ। ਇੱਥੇ ਸਾਨੂੰ ਜਿਸ ਤਰ੍ਹਾਂ ਗੁਰਮਤਿ ਦੇ ਵਿੱਚ ਗਿਆਨ ਦਿੱਤਾ, ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਈ, ਅਸੀਂ ਦੇਖਣਾ ਵੀ ਸਾਡੀ ਸੁਰਤੀ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਅਤੇ ਅਭਿਆਸ ਕਰਕੇ ਪਵਿੱਤਰ ਇੰਨੀ ਹੋ ਗਈ ਹੈ ਵੀ ਇਹਨੂੰ ਸਤਿਗੁਰ ਭੋਗ ਲਾ ਸਕਣ। ਕਿ ਸਾਡਾ ਆਪਾ ਮਰ ਗਿਆ, ਕਿ ਸਾਡਾ ਮਾਇਆ ਨਾਲੋਂ ਪਿਆਰ ਟੁੱਟ ਗਿਆ, ਕਿ ਅਸੀਂ ਹਲੇ ਵੀ ਸਾਡੇ ਨੇਤਰ ਖੁੱਲ੍ਹਦੇ ਨੇ ਵੀ ਬਾਹਰ ਦੇਖੀਏ ਅਸੀਂ, ਕਿ ਸਾਡੇ ਅੰਦਰ ਹਲੇ ਕੋਈ ਤੜਫ ਨਹੀਂ ਵੀ ਅਸੀਂ ਆਪਣੇ ਮੂਲ ਨੂੰ ਮਿਲ ਸਕੀਏ। ਇਹ ਆਪਾਂ ਆਪਣੇ ਆਪ ਦੀ ਹਾਲਤ ਨੂੰ ਦੇਖਣਾ, ਸਤਿਗੁਰ ਤਾਂ ਸਾਡੀ ਹਾਲਤ ਜਾਣਦੇ ਹੀ ਹੈ, ਅਸੀਂ ਅਗਿਆਨਤਾ 'ਚ ਆਪਣੇ ਆਪ ਨੂੰ ਨਹੀਂ ਦੇਖਦੇ। ਇੱਥੇ ਫਿਰ ਬੇਨਤੀ ਕਰੀਏ, ਜੋਦੜੀ ਕਰੀਏ, ਫਿਰ ਆਪਾਂ ਹੁਣ ਸਾਵਧਾਨ ਹੋ ਕੇ ਇਵੇਂ ਹੀ, ਤਾਂ ਹੀ ਸਾਨੂੰ ਗੁਰਮੁਖ ਸਮਝਾ ਰਹੇ ਨੇ। ਕੱਲ੍ਹ ਵੀ ਦੇਖੋ ਕਿੰਨੇ ਸਹਿਜ ਦੇ ਵਿੱਚ ਪਿਆਰ ਦੇ ਨਾਲ ਬਾਰ ਬਾਰ ਨਾਲ ਪੁੱਛ ਰਹੇ ਨੇ ਵੀ ਸਾਨੂੰ ਸਮਝ ਲੱਗ ਗਈ ਕਿ ਨਹੀਂ, ਕਿਉਂਕਿ ਆਪਾਂ ਇਹੀ ਗਿਆਨ ਲੈਣਾ ਆਪਣੇ ਆਪ ਦਾ। ਅਤੇ ਨਹੀਂ ਤਾਂ ਜੇ ਸਾਨੂੰ ਇਹ ਅਗਿਆਨਤਾ ਦੇ ਵਿੱਚ ਵਹਿਮ ਹੋ ਗਿਆ ਵੀ ਸਾਨੂੰ ਬਹੁਤ ਗਿਆਨ ਹੈ, ਸਾਨੂੰ ਸਾਰਾ ਪਤਾ ਹੀ ਹੈ। ਅਤੇ ਗੁਰੂ ਸਾਹਿਬ ਉਦਾਹਰਣ ਦਿੰਦੇ ਆ ਇੱਕ ਮੱਛੀ ਦੀ, ਮਾਰੇ ਕਹਿੰਦੇ ਮੱਛਲੀ ਜਾਲ ਨਾ ਜਾਣਿਆ, ਖਰ ਸਰ ਖਾਰਾ ਅਸਗਾਹ, ਅੱਤ ਸੋਹਣੀ ਅਗਲੀ ਕਿਉਂ ਕੀਤੋ ਵੇਸਾ, ਆਪੇ ਕੀਤੇ ਕਾਰਨ ਪਾਕੜੀ। ਸਾਨੂੰ ਦੱਸਦੇ ਕਹਿੰਦੇ ਮੱਛੀ ਆ, ਉਹਦਾ ਜਨਮ ਵੀ ਪਾਣੀ 'ਚ ਹੁੰਦਾ, ਉਸ ਤੋਂ ਵੱਧ ਦਾ ਪੇਸ਼ ਪਾਣੀ ਦੇ ਹੋਰ ਕੋਈ ਨਹੀਂ ਜਾਣ ਸਕਦਾ। ਉਹਦੇ ਕੋਲ ਜਿੰਨਾ ਗਿਆਨ ਹੈ ਕਿਵੇਂ ਕਿਹੜੀ ਲਹਿਰ 'ਚੋਂ ਕਿਵੇਂ ਬਚਣਾ ਆ, ਪਰ ਉਹ ਫਿਰ ਵੀ ਸਾਰਾ ਗਿਆਨ ਆਪਣਾ ਭੁੱਲ ਜਾਂਦੀ ਹੈ। ਅਤੇ ਜਦੋਂ ਉਹਨੂੰ ਫੜਨ ਵਾਲਾ ਜਾਲ ਵਿਛਾਉਂਦਾ ਆ, ਖੁਰਾਕ ਨਕਲੀ ਪਾ ਕੇ, ਅਤੇ ਉਹਨੂੰ ਫੜ ਲੈਂਦਾ। ਅਤੇ ਗੁਰੂ ਸਾਹਿਬ ਦੱਸ ਰਹੇ ਇਉਂ ਜਿਉਂ ਮੱਛੀ ਤਿਉਂ ਮਾਣਸ ਆ, ਪਵੇ ਅਚਿੰਤਾ ਜਾਲ। ਜਿੱਦਾਂ ਮੱਛਲੀ ਹੈ ਇੱਦਾਂ ਹੀ ਅਸੀਂ ਹਾਂ, ਗਿਆਨ ਵੀ ਅਸੀਂ ਸਾਰਾ ਲੈ ਲੈਂਦੇ ਹਾਂ, ਸਾਰਾ ਸਮਝ ਵੀ ਲੈਂਦੇ ਹਾਂ, ਕੋਈ ਪੁੱਛੇ ਸਾਨੂੰ ਅਸੀਂ ਦੱਸ ਵੀ ਦਿੰਦੇ ਹਾਂ, ਪਰ ਜਦੋਂ ਇਹ ਵਰਤਣ ਦਾ ਵੇਲਾ ਆਉਂਦਾ, ਜਿੱਦਾਂ ਗੁਰਮੁਖ ਸਾਨੂੰ ਸਮਝਾ ਰਹੇ ਸੀ ਸਾਡਾ ਇਮਤਿਹਾਨ ਹੋਣਾ, ਅਸੀਂ ਸਕੂਲ ਦੇ ਵਿੱਚ ਹਾਂ, ਇੱਥੇ ਵੀ ਹੋ ਸਕਦਾ, ਸਕੂਲ ਤੋਂ ਬਾਹਰ ਵੀ ਹੋ ਸਕਦਾ। ਅਤੇ ਇਮਤਿਹਾਨ ਗੁਰਸਿੱਖੀ ਦੇ ਵਿੱਚ ਅਚੇਤ ਹੀ ਹੁੰਦੇ ਨੇ, ਦੱਸ ਕੇ ਨਹੀਂ ਹੁੰਦਾ। ਦ੍ਰਿਸ਼ਟਮਾਨ ਦੇ ਵਿੱਚ ਆਪਾਂ ਨੂੰ ਸਕੂਲ 'ਚ ਪਤਾ ਹੁੰਦਾ ਵੀ ਅੱਜ ਤੁਹਾਡਾ ਪੇਪਰ ਆ, ਕਈ ਵਾਰੀ ਸਾਡੇ ਟੀਚਰ ਸਾਡੇ ਤੋਂ ਸਰਪ੍ਰਾਈਜ਼ ਟੈਸਟ ਲੈਂਦੇ ਸੀ, ਅਤੇ ਉਹ ਪਤਾ ਹੀ ਨਹੀਂ ਕਿਹੜੇ ਵੇਲੇ ਉਹਨਾਂ ਇੱਦਾਂ ਦੀ ਸਿਚੁਏਸ਼ਨ ਸਾਡੇ ਅੱਗੇ ਖੜ੍ਹੀ ਕਰ ਦੇਣੀ ਹੈ, ਜਿੱਥੇ ਇੱਕ ਮਿੰਟ 'ਚ ਅਸੀਂ ਆਪਣਾ ਗਿਆਨ ਭੁਲਾ ਕੇ ਫਿਰ ਪੰਜਾਂ ਦੀ ਦਿੱਤੀ ਹੋਈ ਮੱਤ ਅਨੁਸਾਰ ਵਿਚਰਨਾ ਸ਼ੁਰੂ ਕਰ ਦੇਣਾ, ਚਾਹੇ ਲੰਗਰ ਹਾਲ 'ਚ ਹੋਏ, ਚਾਹੇ ਜੋੜਾ ਘਰ ਕੋਲ ਹੋਏ, ਚਾਹੇ ਬਾਹਰ ਹੋਏ, ਅਤੇ ਅਸੀਂ ਉਹ ਫੇਲ ਹੋ ਜਾਣਾ। ਸੋ ਆਪਾਂ ਇਹ ਜਿਨ੍ਹਾਂ ਨੇ ਇਹ ਇਮਤਿਹਾਨ ਪਾਸ ਕਰਨੇ ਬੜੇ ਔਖੇ, ਆਓ ਆਪਾਂ ਬੇਨਤੀ ਕਰੀਏ, ਜਿਨ੍ਹਾਂ ਨੇ ਪਾਸ ਕੀਤੇ ਉਹਨਾਂ ਦਾ ਆਪਾਂ ਅਰਦਾਸ ਦੇ ਵਿੱਚ ਜ਼ਿਕਰ ਪੜ੍ਹਦੇ ਹਾਂ, ਉਹ ਸਿੱਖ ਹੋਏ ਨੇ ਪੂਰਨ, ਜਿਹੜੇ ਚਰਖੜੀਆਂ 'ਤੇ ਚੜ੍ਹੇ, ਜਿਨ੍ਹਾਂ ਨੇ ਤਨ ਆਰਿਆਂ ਦੇ ਨਾਲ ਚਰਾਏ, ਬੱਚਿਆਂ ਦੇ ਟੋਟੇ ਕਵਾ ਕੇ ਆਪਣੀਆਂ ਝੋਲੀਆਂ ਦੇ ਵਿੱਚ ਪਵਾਏ ਅਤੇ ਸੀ ਤੱਕ ਨਹੀਂ ਉਚਾਰੀ। ਆਪਾਂ ਦੇਖ ਸਾਡੇ 'ਤੇ ਛੋਟਾ ਜਿਹਾ ਕੋਈ ਇਮਤਿਹਾਨ ਪੈਂਦਾ, ਆਪਣਾ ਦੇਖਦੇ ਹਾਂ ਸਾਡੀ ਕੀ ਹਾਲਤ ਹੋ ਜਾਂਦੀ ਹੈ। ਸੋ ਆਪਾਂ ਸਾਰੇ ਸਿੱਖ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਗੁਰੂ ਸਾਹਿਬ ਕਹਿੰਦੇ ਸਿੱਖੋ ਸ਼ਬਦ ਪਿਆਰੇ, ਇਹ ਸਿੱਖ ਲਓ ਆਪਣਾ ਜੀਵਨ, ਪਤਾ ਨਹੀਂ ਅਗਲਾ ਸਵਾਸ ਸਾਨੂੰ ਆਉਣਾ ਕਿ ਨਹੀਂ ਆਉਣਾ, ਗੁਰੂ ਸਾਹਿਬ ਕਹਿ ਰਹੇ ਨੇ। ਅਸੀਂ ਗੁਰੂ ਸਾਹਿਬ ਦੇ ਨਾਲੋਂ ਜ਼ਿਆਦਾ ਤਾਂ ਨਹੀਂ ਗਿਆਨ ਰੱਖਦੇ, ਗੁਰੂ ਸਾਹਿਬ ਕਹਿ ਰਹੇ ਨੇ ਮੱਤ ਕੇ ਜਾਪੇ ਸਾਹਿਬ ਆਵੇ ਕਿ ਨਾ ਆਵੇ, ਸਾਨੂੰ ਨਹੀਂ ਪਤਾ ਅਗਲਾ ਆਉਣਾ ਕਿ ਨਹੀਂ। ਆਪਾਂ ਦੇਖੀਏ ਵੀ ਸਾਡਾ ਜੀਵਨ ਕਿੰਨੇ ਸਾਲ ਹੋ ਗਏ, ਅਸੀਂ ਇਹ ਸ਼ਬਦ ਸਿੱਖ ਲਿਆ ਕਿ ਨਹੀਂ, ਜਿਸਨੇ ਸਾਨੂੰ ਮੁਕਤ ਕਰਨਾ, ਜਿਸ ਨੂੰ ਪਕੜ ਕੇ ਅਸੀਂ ਅੰਦਰਲੇ ਸ਼ਬਦ ਤੱਕ ਜਾਣਾ, ਜਿਸ ਨੂੰ ਕਿਹਾ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਤ ਜਨਮ ਨਾ ਆਵਾਂ, ਉਹਦੇ 'ਚ ਸਮਾ ਕੇ ਸਾਡਾ ਫਿਰ ਅੱਗੇ ਸਾਡੇ ਪਿਓ ਨਾਲ ਮਿਲਾਪ ਹੋਣਾ ਅਤੇ ਜਨਮ ਮਰਨ ਤੋਂ ਅਸੀਂ ਮੁਕਤ ਹੋ ਜਾਣਾ। ਸੋ ਆਓ ਆਪਣੇ ਹੀ, ਅਸੀਂ ਆਪਣੇ ਆਪ ਦੇ ਨਾਲ ਹੀ ਗੱਲ ਕਰਨੀ ਆ, ਮਨ ਦੇ ਨਾਲ ਹੀ, ਮਾਰੇ ਕਹਿੰਦੇ ਝਗੜਾ ਕਰਨਾ, ਮਨ ਦੇ ਨਾਲ ਹੀ ਸਲਾਹ ਕਰਨੀ ਆ, ਆਪਣੇ ਆਪ 'ਚ ਹੀ ਰਹਿਣਾ ਅਸੀਂ ਅੰਦਰ, ਅਤੇ ਦੇਖੀ ਜਾਣਾ ਵੀ ਸਾਡੇ ਪਿਤਾ ਸਾਨੂੰ ਦੇਖ ਰਹੇ ਨੇ, ਅਸੀਂ ਕੀ ਕਰ ਰਹੇ ਹਾਂ। ਆਓ ਫਿਰ ਸਾਰੇ ਆਪਾਂ ਰਲ ਕੇ ਫਿਰ ਉੱਦਮ ਕਰੀਏ। ਅਤੇ ਗੁਰੂ ਸਾਹਿਬ ਦੇਖੋ, ਇੰਨੀ ਅਸੀਂ ਅਗਿਆਨਤਾ 'ਚ ਹੁੰਦੇ ਹਾਂ, ਸਾਨੂੰ ਸ਼ੋਰਟਕੱਟ ਚਾਹੀਦਾ ਹੁੰਦਾ। ਆਪਾਂ ਪੁੱਛਦੇ ਹਾਂ ਗੁਰਮੁਖਾਂ ਨੂੰ ਵੀ ਕਿੰਨਾ ਸਿਮਰਨ ਕਰ ਲਈਏ ਤਾਂ ਸਫੀਸ਼ੈਂਟ ਹੋਏਗਾ, ਕਿੰਨਾ ਕੁ ਬੋਲ ਲਈਏ, ਕਿੰਨਾ ਜ਼ੋਰ ਲਾ ਲਈਏ। ਅਤੇ ਉਹਨਾਂ ਗਿਆਨ ਦਿੱਤਾ ਵੀ ਦੇਖੋ, ਰਾਮ ਰਾਮ ਕਰਤਾ ਸਭ ਜੱਗ ਫਿਰੇ, ਰਾਮ ਨਾ ਪਾਇਆ ਜਾਏ। ਇੱਕ ਪਾਸੇ ਤਾਂ ਸਾਨੂੰ ਇਹ ਕਹਿ ਦਿੱਤਾ, ਕਿਉਂਕਿ ਰਾਮ ਕਹਿਣ ਮੈਂ ਭੇਦ ਹੈ। ਜੇ ਅਸੀਂ ਸੁਰਤੀ ਦੁਆਰਾ ਸਮਝਿਆ ਹੀ ਨਹੀਂ, ਖੇਡ ਮੁੱਖ ਤੋਂ ਚੱਲਦਾ ਰਿਹਾ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ। ਜੇ ਸਾਡੇ ਚਿੱਤ ਦੇ ਵਿੱਚ ਉਹ ਮਾਇਆ ਸੂਖਮ ਦੇ ਫੁਰਨੇ ਚੱਲਦੇ ਰਹੇ, ਕੋਈ ਵੀ ਚਾਹੇ ਚੰਗੇ ਆ ਚਾਹੇ ਮਾੜੇ ਫੁਰਨੇ ਹੀ ਆ, ਜੇ ਚੱਲਦੇ ਰਹੇ ਮੁੱਖ ਤੋਂ ਇਹ ਚੱਲੀ ਗਿਆ ਤਾਂ ਨਿਰਮਲ ਨਹੀਂ ਹੋਏਗਾ, ਇਹਨੂੰ ਸ਼ਾਂਤੀ ਨਹੀਂ ਆਏਗੀ, ਸੁੱਖ ਨਹੀਂ ਮਿਲੇਗਾ। ਅਤੇ ਤਾਂ ਕਰਕੇ ਫਿਰ ਸਾਨੂੰ ਦੱਸ ਦਿੱਤਾ ਵੀ ਇਹ ਨਹੀਂ ਵੀ ਰਸਨਾ ਦੁਆਰਾ ਤੁਹਾਡਾ ਚੱਲੀ ਜਾਏ ਕਰਮ, ਅਤੇ ਤੁਸੀਂ ਨੇਤਰਾਂ ਦੁਆਰਾ ਜਾਂ ਬਾਹਰ ਦੇਖੀ ਜਾਓ ਜਾਂ ਅੰਦਰ ਵਿਚਾਰਾਂ 'ਚ ਸੁੱਤੇ ਰਹੋ, ਫੁਰਨੇ ਲਈ ਜਾਓ। ਵੀ ਸਾਵਧਾਨ ਹੋਵੋ, ਸਾਵਧਾਨ ਇਕਾਗਰ ਚੀਤ। ਸਾਨੂੰ ਦੱਸਿਆ ਅਤੇ ਜਪਣਾ ਕਿਵੇਂ ਆ, ਉਹ ਕਹਿੰਦੇ ਪੂਰਨ ਵਿਸ਼ਵਾਸ ਦੇ ਨਾਲ, ਭਰੋਸੇ ਦੇ ਨਾਲ। ਜਦੋਂ ਅਸੀਂ ਇਹ ਪੂਰਨ ਵਿਸ਼ਵਾਸ ਦੇ ਨਾਲ ਆਵਾਜ਼ ਮਾਰਾਂਗੇ, ਅੱਗੋਂ ਸਤਿਗੁਰ ਦੇਖਣਗੇ, ਅੱਗੋਂ ਉਹਨਾਂ ਦੀ ਇੱਛਾ ਆ, ਅਸੀਂ ਤਾਂ ਮੰਗਤੇ ਬਣ ਕੇ ਆਵਾਜ਼ ਮਾਰਨੀ ਆ। ਸਤਿਗੁਰ ਦੇ ਅੱਗੇ ਸੀਸ ਭੇਟ ਕਰ ਦੇਣਾ, ਆਪਣੀ ਹਉਮੈ ਖਤਮ ਕਰ ਦੇਣੀ ਆ। ਅੱਗੋਂ ਉਹਨਾਂ ਦੀ ਇੱਛਾ, ਜੇ ਸਤਿਗੁਰ ਸੱਚੇ ਭਾਵੇ, ਜੇ ਉਹਨਾਂ ਨੂੰ ਚੰਗਾ ਲੱਗੇ ਜਾਂ ਨਾ ਲੱਗੇ, ਹੋ ਵੀ ਸਕਦਾ, ਅਸੀਂ ਇਹ ਨਹੀਂ ਕਲੇਮ ਕਰ ਸਕਦੇ ਵੀ ਅਸੀਂ ਕੀਤਾ ਅਤੇ ਤੁਸੀਂ ਹੁਣ ਸਾਰੇ ਸਾਡੇ 'ਤੇ ਕਿਰਪਾ ਕਰ ਦਿਓ। ਸੋ ਸਤਿਗੁਰ ਦੇ ਹਵਾਸਿਆ, ਉਹਨਾਂ ਦੇ ਹੱਥ ਨੇ ਇਹ ਵਡਿਆਈ ਆ, ਜਿਹਨੂੰ ਚੰਗੀ ਲੱਗਦੀ ਉਹ ਦਿੰਦੇ ਆ। ਅਤੇ ਆਪਾਂ ਬੇਨਤੀ ਕਰੀ ਜਾਣੀ ਆ ਮੰਗਤੇ ਦੀ ਤਰ੍ਹਾਂ। ਗੁਰਮੁਖਾਂ ਨੇ ਇਹ ਸੋਝੀ ਦਿੱਤੀ ਹੈ, ਜੇ ਅਸੀਂ ਸਮਝ ਜਾਈਏ ਅੰਤਿਮ ਸਵਾਸ ਤੱਕ ਕੋਸ਼ਿਸ਼ ਕਰਦੇ ਰਹੀਏ। ਸਾਡੇ ਕੋਲ ਮੋਹਲਤ ਕਿੰਨੀ ਹੈ ਅੰਤਿਮ ਸਵਾਸ ਦੀ, ਉਹ ਪਤਾ ਨਹੀਂ ਕਦੋਂ ਆ। ਅਤੇ ਸਾਨੂੰ ਉਹਨਾਂ ਦੱਸਿਆ, ਜੇ ਦਰ ਮੰਗਤ ਕੂਕ ਕਰੇ ਤਾਂ ਮਹਿਲ ਨਹੀਂ ਖਸਮ ਸੁਣੇ। ਸੁਣਦਾ ਤਾਂ ਉਹ ਹੈ, ਇਹ ਸੱਚ ਹੈ, ਜਦੋਂ ਅਸੀਂ ਆਵਾਜ਼ ਮਾਰਦੇ ਹਾਂ। ਅੱਗੋਂ ਉਹਦੀ ਇੱਛਾ ਦਰ ਖੋਲ੍ਹ ਕੇ ਬੁਲਾਉਂਦਾ ਕਿ ਨਹੀਂ ਬੁਲਾਉਂਦਾ, ਉਹ ਸਾਡੀ ਭਾਵਨਾ 'ਤੇ ਹੋ ਸਕਦਾ, ਉਹਦੀ ਇੱਛਾ 'ਤੇ ਹੋ ਸਕਦਾ। ਸੋ ਆਓ ਆਪਾਂ ਹੁਣ ਸਾਰੇ 5 ਮਿੰਟ ਬੈਕਰੀ ਬਾਣੀ ਦੇ ਵਿੱਚ ਅਭਿਆਸ ਕਰਕੇ ਅਤੇ ਫਿਰ ਕੀਰਤਨ ਅਤੇ ਫਿਰ ਲਾਹ ਲਈਏ। ਇਸੇ ਤਰੀਕੇ ਨਾਲ ਸਮਾਗਮ ਅੱਗੇ ਚੱਲਣਗੇ। ਨੇਤਰ ਬੰਦ ਕਰਕੇ ਸਿੱਖ ਲੈਣਾ, ਕਿਉਂਕਿ ਕੀਰਤਨ ਦੇ ਵਿੱਚ ਵੀ ਗੁਰਮੁਖਾਂ ਨੇ ਆਪਾਂ ਨੂੰ ਗੁਰਮੰਤਰ ਦਾ ਅਭਿਆਸ ਕਰਾਉਣਾ। ਅਤੇ ਆਪਾਂ ਸਿੱਖਣਾ ਵੀ ਜਦੋਂ ਵੀ ਸਿਮਰਨ ਕਰਨਾ, ਸਾਨੂੰ ਕਹਿਣਾ ਨਾ ਪਏ, ਜਦੋਂ ਬੈਠ ਕੇ ਕਰਨਾ ਉਦੋਂ ਨੇਤਰ ਬੰਦ ਕਰਕੇ ਆਪਣੀ ਆਵਾਜ਼ ਨੂੰ ਸੁਣਨਾ। ਅੰਦਰ ਜਾਂਦਾ ਵਾਹ, ਬਾਹਰ ਨੂੰ ਸਵਾਸ ਆਉਂਦਾ। ਗੁਰੂ ਕਰੋ ਸ਼ੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ, ਵਾਹ
1: ਗੁਰੂ, ਵਾਹ ਗੁਰੂ।

Why grill?

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਾਰੀ ਸੰਗਤ ਨੂੰ ਬੇਨਤੀ ਹੈ ਕਿ ਹੁਣ 20-25 ਮਿੰਟ ਵਾਸਤੇ ਕੀਰਤਨ ਹੋਊਗਾ। ਠੀਕ 11:40 'ਤੇ ਜੋ ਵਿਚਾਰ ਆ ਸ਼ਬਦ ਦੀ, ਉਹ ਸ਼ੁਰੂ ਹੋ ਜੂਗੀ 1 ਵਜੇ ਤੱਕ। 1 ਵਜੇ ਫਿਰ ਜੋ ਹਰੇਕ ਐਤਵਾਰ ਗੁਰੂ ਘਰ ਦੀ ਮਰਯਾਦਾ ਅਨੁਸਾਰ ਅਰਦਾਸ ਬੇਨਤੀ ਹੋਊਗੀ। ਇਸ ਕਰਕੇ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਆ, ਜਿਹਨੇ ਕੋਈ ਥੋੜ੍ਹਾ ਬਹੁਤ ਜਲ ਪਾਣੀ ਗ੍ਰਹਿਣ ਕਰਨਾ ਲੋੜ ਅਨੁਸਾਰ, ਉਹ ਥੋੜ੍ਹੀ ਥੋੜ੍ਹੀ ਸੰਗਤ ਜਾ ਕੇ ਕਰੇ ਆਈਏ, ਅਤੇ ਨਾਲ ਹੀ ਆਪਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਸਮਾਂ ਗੁਰੂ ਚਰਨਾਂ 'ਚ ਬਤੀਤ ਕਰੀਏ। ਇਹ ਬੇਨਤੀ ਹੈ। ਅੱਜ ਸਾਰਾ ਦਿਨ ਹੀ ਲਗਾਤਾਰ ਚੱਲੂਗਾ ਸਮਾਗਮ। ਥੋੜ੍ਹਾ ਥੋੜ੍ਹਾ ਸਮਾਂ ਆਪਾਂ ਕੋਈ ਲੋੜ ਅਨੁਸਾਰ ਜਲ ਪਾਣੀ ਗ੍ਰਹਿਣ ਕਰਨਾ ਜਾਂ ਕਿਰਿਆ ਕਰਮ ਕੋਈ ਉਹ ਕਰਦੇ ਰਹੀਏ, ਅਤੇ ਵੱਧ ਤੋਂ ਵੱਧ ਸਮਾਂ ਆਪਾਂ ਇੱਥੇ ਸਤਿਗੁਰ ਦੀ ਹਜ਼ੂਰੀ 'ਚ ਪਹੁੰਚ ਕੇ ਲਾਹਾ ਲਈਏ। ਆਓ ਹੁਣ 11:35 ਤੱਕ ਬੀਬੀਆਂ ਆਪਾਂ ਨੂੰ ਗੁਰੂ ਕਾ ਹਰਿ ਜਸ ਕੀਰਤਨ ਸਿਮਰ ਕਰਵਾਉਣਗੀਆਂ। ਫਿਰ ਭਾਈ ਸਾਹਿਬ ਜੀ ਮਨਦੀਪ ਸਿੰਘ ਜੀ ਆਪਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਜੀ ਦੀ ਸਾਜੀ ਅਤੇ ਨਵਾਜੀ ਹੋਈ ਸਾਧ ਸੰਗਤ, ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਬੜੇ ਪਿਆਰ ਦੇ ਨਾਲ ਭੈਣਾਂ ਪਾਸੋਂ ਗੁਰਬਾਣੀ ਦਾ ਹਰ ਜਸ ਕੀਰਤਨ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਪਾਤਸ਼ਾਹ ਦੀ ਬਾਣੀ ਦੁਆਰਾ ਆਪਾਂ ਸਮਝ ਰਹੇ ਸੀ ਗੁਰਮੁਖ ਜਨਾਂ ਦੀ ਵਡਿਆਈ। ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿੱਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਹ ਜਨ ਕਉ ਸਦਾ ਨਮਸਕਾਰ। ਆਓ ਆਪਾਂ ਹੁਣ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, USA ਅਮੈਰੀਕਾ ਤੋਂ, ਜਿਨ੍ਹਾਂ ਦੀ ਡਿਊਟੀ ਮਹਾਂਪੁਰਖਾਂ ਵੱਲੋਂ ਲਾਈ ਗਈ ਹੈ, ਉਹ ਆਪਾਂ ਨੂੰ ਗੁਰਬਾਣੀ ਗੁਰੂ ਦੀ ਰੌਸ਼ਨੀ 'ਚ ਮੁਕਤੀ ਦਾ ਜਿਹੜਾ ਢੰਗ ਹੈ, ਕਿਵੇਂ ਅਸੀਂ ਮੁਕਤ ਹੋ ਸਕਦੇ ਹਾਂ, ਉਹ ਸਮਝਾਉਣਗੇ। ਅਤੇ ਸਾਰੀ ਸੰਗਤ ਨੂੰ ਬੇਨਤੀ, ਜਿੰਨੀ ਵੀ ਸੰਗਤ ਲੰਗਰ ਹਾਲ 'ਚ ਆ, ਜਲ ਪ੍ਰਸ਼ਾਦਾ ਛਕ ਲਿਆ, ਜਲ ਪਾਣੀ, ਉਹ ਦੀਵਾਨ ਹਾਲ 'ਚ ਪਹੁੰਚ ਗਏ। ਅਤੇ ਸਾਰਿਆਂ ਨੂੰ ਬੇਨਤੀ, ਕੁਝ ਸੰਗਤਾਂ ਥੱਲੇ ਕਰ ਰਹੀਆਂ ਸੀ ਵਿਚਾਰ ਕਿ ਅਸੀਂ ਕੋਈ ਇਸ ਮਾਰਗ ਬਾਰੇ ਸਮਝਣਾ ਚਾਹੁੰਦੇ ਹਾਂ ਬੈਠ ਕੇ, ਉਹਨਾਂ ਸਾਰਿਆਂ ਨੂੰ ਬੇਨਤੀ ਜੇ ਧਿਆਨ ਨਾਲ ਹੁਣ ਆਪਾਂ ਘੰਟਾ ਸਵਾ ਘੰਟਾ ਗੁਰਮੁਖਾਂ ਤੋਂ ਜੋ ਗੁਰਬਾਣੀ ਅਨੁਸਾਰ ਆਪਾਂ ਨੂੰ ਸਮਝਾਉਣਗੇ, ਇਹਨੂੰ ਧਿਆਨ ਨਾਲ ਸੁਣਾਂਗੇ, ਬਹੁਤ ਸਾਰੇ ਸਵਾਲ ਸਾਡੇ ਹੱਲ ਹੋ ਜਾਣਗੇ। ਫਿਰ ਵੀ ਕਿਸੇ ਨੂੰ ਲੱਗੇ ਕਿ ਮਾਰਗ ਬੜਾ ਬਰੀਕੀ ਦਾ, ਕਈ ਵਾਰ ਇੱਕ ਵਾਰ ਨਹੀਂ ਸਮਝ ਆਉਂਦੀ, ਅਸੀਂ ਕੋਈ ਗਲਤ ਪਾਸੇ ਨਾ ਚੱਲ ਜਾਈਏ, ਤਿਲਕ ਨਾ ਜਾਈਏ ਅਸਲੀ ਮਾਰਗ ਤੋਂ, ਜੇ ਕਿਸੇ ਨੇ ਵਿਚਾਰ ਕਰਨੀ ਹੋਈ ਤਾਂ 1 ਵਜੇ ਤੋਂ ਬਾਅਦ ਗੁਰਮੁਖ ਜਨ ਉਹ ਸਾਹਮਣੇ ਜੋ ਆਪਣਾ ਗੁਰੂ ਕਾ ਪ੍ਰਸ਼ਾਦ ਜਿੱਥੇ ਵਰਤ ਰਿਹਾ, ਇੱਧਰਲੇ ਪਾਸੇ ਕਮਰਾ, ਉੱਥੇ ਆਪਾਂ ਬੈਠ ਕੇ ਗੁਰਮੁਖਾਂ ਦੇ ਨਾਲ ਵਿਚਾਰ ਕਰ ਸਕਦੇ ਹਾਂ। ਇਹ ਬੇਨਤੀ ਸਾਰਿਆਂ ਨੂੰ। ਅਤੇ 1 ਵਜੇ ਗੁਰੂ ਘਰ ਦੀ ਮਰਯਾਦਾ ਹਰੇਕ ਐਤਵਾਰ ਅਰਦਾਸ ਹੁੰਦੀ ਹੈ, ਅਰਦਾਸ ਤੋਂ ਬਾਅਦ ਆਪਾਂ ਉੱਥੇ ਗੁਰਮੁਖਾਂ ਨਾਲ ਕੋਈ ਵੀ ਵਿਚਾਰ ਕਰ ਸਕਦੇ ਹਾਂ ਇਸ ਸੰਬੰਧ ਦੇ ਅੰਦਰ। ਆਓ ਹੁਣ ਬੇਨਤੀ ਆ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ ਉਹਨਾਂ ਨੂੰ, ਉਹ ਆਪ ਸੰਗਤਾਂ ਨੂੰ ਗੁਰਬਾਣੀ ਦੁਆਰਾ ਜੋ ਪ੍ਰਭੂ ਦੇ ਮਿਲਾਪ ਦਾ ਰਸਤਾ ਹੈ, ਕਰ ਮਿਹਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ, ਕਿਵੇਂ ਪੂਰਾ ਹੋ ਸਕਦਾ ਸਾਡੇ ਜੀਵਨ ਦਾ ਮਕਸਦ, ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਹੀ ਗੁਰਮੁਖਾਂ ਪਾਸੋਂ ਅੰਮ੍ਰਿਤਮਈ ਕੀਰਤਨ ਸਰਵਣ ਕਰ ਰਹੇ ਸੀ ਵੀ ਜਿਹੜਾ ਵੀ ਜਨ ਇਹ ਸੰਸਾਰ ਦੇ ਵਿੱਚ ਆਉਂਦਾ ਹੈ ਉਹ ਹਰੀ ਦਾ ਜਨ, ਉਹਦਾ ਸੰਸਾਰ 'ਤੇ ਆਉਣ ਦਾ ਮਨੋਰਥ ਕੀ ਹੈ? ਵਟ ਇਜ਼ ਦਾ ਪਰਪਸ ਐਨ ਐਕਸਿਸਟੈਂਸ ਆਫ ਅ ਹਿਊਮਨ ਲਾਈਫ? ਸਾਡਾ ਸਾਰਿਆਂ ਦਾ ਹੁੰਦਾ ਹੈ ਆਪਣੇ ਆਪ 'ਚ, ਆਪਾਂ ਨੂੰ ਮੁੱਖ ਜਾਮਾ ਮਿਲਿਆ ਕਿਉਂ ਆ? ਵਟ ਇਜ਼ ਦਾ ਰੀਜ਼ਨ? ਕੋਈ ਨਾ ਕੋਈ ਤਾਂ ਕਾਰਨ ਹੈ, ਜਿਸ ਕਾਰਨ ਨੂੰ ਮੁੱਖ ਰੱਖਦੇ ਹਾਂ ਗੁਰੂ ਸਾਹਿਬਾਂ ਨੇ 1 ਨਹੀਂ 2 ਨਹੀਂ ਪੂਰੇ 1430 ਅੰਗ ਮਹਾਰਾਜ ਦੀ ਬਾਣੀ ਦੇ ਲਿਖੇ ਆ ਵੀ ਸ਼ਾਇਦ ਮੇਰਾ ਬੱਚਾ 1 ਅੰਗ ਪੜ੍ਹ ਕੇ ਹੀ ਸਮਝ ਜਾਵੇ, ਕੋਈ ਅੰਗ ਪੜ੍ਹ ਕੇ ਸਮਝ ਜਾਵੇ ਵੀ ਇਹ ਸਾਨੂੰ ਜਨਮ ਕਿਉਂ ਮਿਲਿਆ ਸਾਰਿਆਂ ਨੂੰ। ਅਤੇ ਉਸੇ ਹਰੇ ਜਨਾਂ ਦੇ ਸੰਬੰਧ 'ਚ ਆਪ ਜੀ ਸ਼ਰਬਤ ਸਰਵਣ ਕਰ ਰਹੇ ਸੀ। ਇਹ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਮਤਲਬ ਕਿ ਉਹਨਾਂ ਦੇ ਦ੍ਰਿਸ਼ਟੀਕੋਣ ਦੇ ਹਿਸਾਬ ਦੇ ਨਾਲ ਜੋ ਉਹਨਾਂ ਨੂੰ ਹੁਕਮ ਹੋਇਆ, ਜਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ, ਉਹਨਾਂ ਨੇ ਸਪਸ਼ਟ ਲਿਖਿਆ ਆਪਣੀ ਬਾਣੀ ਦੇ ਵਿੱਚ ਵੀ ਇਹ ਮੇਰੇ ਬੋਲ ਨਹੀਂ ਹੈ ਵੇ। ਕਹਿੰਦੇ ਹਉ ਆਪਾ ਬੋਲ ਨਾ ਜਾਣਦਾ, ਮੈਂ ਕਹਿਵਾ ਸਭ ਹੁਕਮਾਓ ਜੀਓ। ਕਹਿੰਦੇ ਮੈਂ ਆਪਣੇ ਵੱਲੋਂ ਕੋਈ ਗੱਲ ਲਾ ਕੇ ਨਹੀਂ ਬੋਲਦਾ ਪਿਆ ਕਿਸੇ ਨੂੰ, ਮੈਨੂੰ ਹੁਕਮ ਹੋਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾ ਲਓ। ਪਰ ਜਿਹੜਾ ਵੀ ਜੀਵ ਇਸ ਮਾਰਗ 'ਤੇ ਚੱਲਣਾ ਚਾਹੁੰਦਾ ਹੈ, ਕਹਿੰਦੇ ਉਹਨੂੰ ਗੁਰੂ ਦਾ ਹੁਕਮ ਕਮਾਉਣਾ ਪੈਂਦਾ ਹੈ। ਅਤੇ ਮਹਾਰਾਜ ਸਮਝਾ ਰਹੇ ਹਨ ਇਤ ਮਾਰਗ ਚੱਲੇ ਪਾਈੜੇ ਗੁਰ ਕਹਿਆ ਸਾਕਾਰ ਕਮਾਏ ਜੀਓ। ਕਹਿੰਦੇ ਕਾਰ ਨੂੰ ਕਿਵੇਂ ਕਮਾਈਏ? ਕਹਿੰਦੇ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਪਾਓ ਜੀਓ। ਸਾਨੂੰ ਸਾਰਿਆਂ ਨੂੰ ਆਪਣੀ ਮਤ ਛੱਡਣੀ ਪੈਂਦੀ ਆ, ਪਰ ਇਹੀ ਗੱਲ ਔਖੀ ਆ। ਵੱਡਾ ਕੰਮ ਕੋਈ ਨਹੀਂ ਮਾਰਨਾ, ਕਿਹਾ ਕਹਿੰਦੇ ਆਪਣੀ ਸੋਚ ਤਿਆਗ ਦਿਓ ਬਸ। ਦੋ ਸੋਚਾਂ ਉਹਦਾ ਬਾਰੇ ਆਪਾਂ ਸਾਰਾ ਅੱਜ ਬੋਰਡ 'ਤੇ ਸਮਝਾਂਗੇ ਵੀ ਕਿਹੜੀ ਸੋਚ ਨਾਲ ਤੁਸੀਂ ਗੁਰੂ ਤੋਂ ਦੂਰ ਹੋ ਜਾਂਦੇ ਹੋ, ਕਿਹੜੀ ਸੋਚ ਨਾਲ ਤੁਸੀਂ ਬਿਲਕੁਲ ਗੁਰੂ ਦੇ ਲਾਗੇ ਹੋ ਜਾਂਦੇ ਹੋ। ਉਹ ਫਿਰ ਤੁਹਾਡੇ 'ਤੇ ਆ ਗੁਣ ਅਤੇ ਔਗਣ, ਵੀ ਤੁਸੀਂ ਗੁਣ ਲੈ ਕੇ ਗੁਰੂ ਦੇ ਨਾਲ ਰਹਿਣਾ ਚਾਹੁੰਦੇ ਹੋ। ਪੜ੍ਹਦੇ ਹਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ, ਪਰ ਕਿਹਨੂੰ ਮਹਿਸੂਸ ਹੁੰਦਾ? ਜਿਹਨੇ ਗੁਣ ਨੂੰ ਇਖਤਿਆਰ ਕਰ ਲਿਆ। ਅਤੇ ਜਿਹੜਾ ਔਗੁਣਾਂ ਨੂੰ ਇਖਤਿਆਰ ਕਰਦਾ ਹੈ ਉਹ ਗੁਰੂ ਤੋਂ ਕਿੰਨੀ ਦੂਰ ਹੋ ਜਾਂਦਾ? ਉਹ ਬੈਠੇ ਬੈਠੇ ਸਰੀਰ ਇੱਥੇ ਬੈਠਾ ਸੋਚਾਂ 'ਚ ਪਿਆ ਹੋਇਆ, ਜ਼ਿਆਦਾ ਸਮਾਂ ਨਹੀਂ ਲੱਗਿਆ ਹੈ ਤੁਹਾਨੂੰ ਦੂਰ ਹੋਣ ਨੂੰ, ਸਿਰਫ ਤੁਹਾਡੀ ਸੋਚ ਚੇਂਜ ਕਰਤੀ ਬੈਠਿਆਂ ਬੈਠਿਆਂ। ਅਸੀਂ ਕਿਤੇ ਹੋਰ ਚਲੇ ਗਏ, ਕਿਸੇ ਹੋਰ ਮੁਲਕ ਵਿੱਚ, ਕਾਰੋਬਾਰ 'ਚ, ਘਰ ਦੀਆਂ ਸੋਚਾਂ ਚਲੇ ਗਏ, ਸਿਰਫ ਤੁਹਾਡੀ ਡਾਇਰੈਕਸ਼ਨ ਹੀ ਚੇਂਜ ਕਰਨੀ। ਆਪਾਂ ਰੇਲ ਦਾ ਟਰੈਕ ਦੇਖਦੇ ਹਾਂ ਨਾ, ਰੇਲ ਦਾ ਟਰੈਕ ਥੋੜ੍ਹਾ ਜਿਹਾ ਚੇਂਜ ਹੋਵੇ, ਇਹ ਨਹੀਂ ਵੀ ਉਹ ਟਰੈਕ ਨਾਲ ਜਾਂਦਾ, ਥੋੜ੍ਹਾ ਸਮਾਂ ਨਾਲ ਚੱਲਦਾ ਫਿਰ ਉਹਦੇ ਪਾੜ ਪੈ ਜਾਂਦਾ, ਇੱਕ ਡਾਇਰੈਕਸ਼ਨ ਵੱਖਰੀ ਹੋ ਜਾਂਦੀ ਆ ਅਤੇ ਦੂਜੇ ਦੀ ਵੱਖਰੀ ਹੋ ਜਾਂਦੀ। ਇਸੀ ਪ੍ਰਕਾਰ ਜਦੋਂ ਤੁਹਾਡਾ ਇਹਨਾਂ ਨੇ ਟਰੈਕ ਚੇਂਜ ਕਰਨਾ ਇੱਥੋਂ, ਤੁਹਾਨੂੰ ਪਹਿਲਾਂ ਸਤੋ ਗੁਣੀ ਫੁਰਨਾ ਲੈ ਕੇ ਆਉਣਾ, ਚੰਗਾ ਵਿਚਾਰ, ਚੰਗੀ ਸੋਚ, ਮੈਂ ਗੁਰੂ ਘਰ ਸੇਵਾ ਕਰਨਾ, ਮੈਂ ਕਿਸੇ ਦੀ ਮਦਦ ਕਰ ਦੇਵਾਂ, ਸੋਚ ਸ਼ੁਰੂ ਹੋ ਗਈ। ਕਰਦਾ ਕਰਦਾ ਤੁਹਾਨੂੰ ਕਿਹੜੀ ਪੁਆਇੰਟ, ਤੁਹਾਨੂੰ ਟਰੈਕ ਤਮੋ ਗੁਣ 'ਤੇ ਲੱਗੇ, ਤੁਹਾਨੂੰ ਖੁਦ ਨੂੰ ਗਿਆਨ ਨਹੀਂ ਰਹਿੰਦਾ ਕਿਸੇ ਨੂੰ। ਚੱਲੇ ਸੀ ਸਤੋ ਗੁਣ ਤੋਂ ਪਰ ਪਹੁੰਚ ਕੇ ਤਮੋ ਗੁਣ 'ਤੇ, ਟਰੈਕ ਚੇਂਜ ਹੋ ਗਿਆ। ਇੱਕ ਨੇ ਜਾਣਾ ਸੀਗਾ ਮੈਲਬੋਰਨ ਅਤੇ ਉਹਨੂੰ ਟਰੈਕ ਚੇਂਜ ਹੋ ਗਿਆ, ਕੋਈ ਪਰਥ ਪਹੁੰਚ ਗਿਆ, ਕੋਈ ਐਡੀਲੈਂਡ ਪਹੁੰਚ ਗਿਆ, ਜਾਣਾ ਕਿਤੇ ਹੋਰ ਸੀ। ਤਾਂ ਮਹਾਰਾਜ ਕਹਿੰਦੇ ਆ ਵੀ ਜਦੋਂ ਕੋਈ ਜਨ ਆਉਂਦਾ ਏ, ਹਰੀ ਦਾ ਜਨ, ਕਹਿੰਦੇ ਵੀ ਉਹਦਾ ਸੰਗ ਕਰੋ। ਕਹਿੰਦੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਕਹਿੰਦੇ ਉਹ ਧਨੀ ਹੁੰਦੇ ਆ, ਉਹ ਕੁੱਲਾ ਨੂੰ ਤਾਰਨ ਵਾਲੇ ਹੁੰਦੇ ਆ, ਉਹ ਪਤਵੰਤੇ ਸੱਜਣ ਹੁੰਦੇ ਆ ਜਿਹੜੇ ਇਸ ਮਾਰਗ 'ਤੇ ਚੱਲ ਕੇ ਹਰੀ ਪਰਮਾਤਮਾ ਨੂੰ ਮਿਲ ਲੈਂਦੇ ਆ। ਹੁਣ ਤੁਸੀਂ ਵੀ ਸਾਰੇ ਆਏ ਹੋ, ਸੰਡੇ ਦਾ ਦੀਵਾਨ ਆ, ਪਰ ਇਹ ਸੋਚੋ ਅਸੀਂ ਕਿਹੜੀ ਸੋਚ ਲੈ ਕੇ ਗੁਰੂ ਘਰ ਆਏ ਸੀਗੇ ਵੀ ਇਕੱਲਾ ਆਪਾਂ ਮੱਥਾ ਹੀ ਟੇਕਣਾ ਐਜ਼ ਯੂਜੁਅਲ ਸੰਡੇ ਦੀ ਤਰ੍ਹਾਂ, ਜਾਂ ਆਪਾਂ ਇਕੱਲਾ ਕੀਰਤਨ ਸੁਣਨ ਆਏ ਸੀ, ਜਾਂ ਅਸੀਂ ਆਪਣੀ ਇੱਕ ਲਾਈਫ ਨੂੰ ਇੱਕ ਨਵਾਂ ਮੋੜ ਦੇਣ ਵਾਸਤੇ ਆਏ ਸੀ, ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ। ਤੁਹਾਡੀ ਸੋਚ ਮੁਤਾਬਕ ਤੁਹਾਡੀ ਡਾਇਰੈਕਸ਼ਨ ਚੇਂਜ ਹੋਣੀ ਸਾਰਿਆਂ ਦੀ। ਪਹਿਲਾਂ ਬੇਨਤੀ ਕੀਤੀ ਟਰੈਕ 'ਤੇ ਸਾਰੇ ਲੱਗਦੇ, ਅਸੀਂ ਟਰੈਕ 'ਤੇ ਹਾਂ, ਸਾਰੇ ਆਪਾਂ ਟਰੈਕ 'ਤੇ ਬੈਠੇ ਲੱਗਦੇ ਹਾਂ, ਚੌਂਕੜੇ ਮਾਰ ਕੇ ਬੈਠੇ ਹਾਂ, ਸੰਗਤ 'ਚ ਬੈਠੇ ਹਾਂ, ਪਰ ਜਦੋਂ ਤੁਹਾਡੀ ਡਾਇਰੈਕਸ਼ਨ ਚੇਂਜ ਕਰਨੀ ਇਹਨਾਂ ਨੇ ਤੁਹਾਡਾ ਪਹਿਲਾਂ ਧਿਆਨ ਬਦਲਣਾ। ਹੁਣ ਜਿਵੇਂ ਇੱਥੇ ਆਪਾਂ ਵਿਚਾਰ ਸੁਣਦੇ ਪਏ ਹਾਂ, ਜੀਵ ਆ ਰਹੇ ਆ ਮੱਥਾ ਟੇਕਣ ਨੂੰ, ਹੁਣ ਜਿਹਦਾ ਧਿਆਨ ਤਾਂ ਜੀਆਂ ਵੱਲ ਚਲੇ ਗਿਆ ਉਹਨੂੰ ਕੋਈ ਵੀ ਗੱਲ ਅਸੀਂ ਕਹਿ ਰਹੇ ਸਮਝ ਨਹੀਂ ਪੈਣੀ, ਧਿਆਨ ਚੇਂਜ ਹੋ ਗਿਆ, ਡਾਇਰੈਕਸ਼ਨ ਚੇਂਜ ਹੋ ਗਈ। ਫਿਰ ਉਹਨੂੰ ਉਹ ਗੱਲ ਸਮਝਣ ਵਾਸਤੇ ਜੇ ਤਾਂ ਸਿਆਣਾ ਹੋ ਗਿਆ, ਭਾਈ ਸਾਹਿਬ ਬੇਨਤੀ ਹੈ ਮੇਰਾ ਧਿਆਨ ਬਦਲ ਗਿਆ ਸੀ, ਮੈਨੂੰ ਦੁਬਾਰਾ ਦੱਸੋ ਉੱਥੋਂ ਵੀ ਮੈਂ ਸਮਝਿਆ ਨਹੀਂ ਹੈਗਾ, ਉਹ ਤਾਂ ਗੱਲ ਲੱਗਦੀ ਹੈ ਕੋਈ ਪਤਾ, ਪਰ ਜੇ ਕਿ ਚਲੋ ਦੁਬਾਰਾ ਸੁਣ ਲਓ ਫਿਰ ਓਨੀ ਗੱਲ ਤੁਹਾਨੂੰ ਸਮਝ, ਤੁਹਾਨੂੰ ਓਨਾ ਜ਼ੋਰ ਲਾਉਣਾ ਪੈਣਾ ਦਿਮਾਗ 'ਤੇ ਵੀ ਕਿਹੜੀ ਗੱਲ ਕਹੀ ਸੀ ਪਹਿਲਾਂ, ਮੈਂ ਕਿਵੇਂ ਆਪਣੀ ਲੜੀ ਨੂੰ ਜੋੜਾਂ। ਇਸ ਕਰਕੇ ਜਦੋਂ ਆਪਾਂ ਸਾਰਿਆਂ ਨੇ ਇੱਥੇ ਬੈਠਣਾ, ਭਾਵੇਂ ਤੁਹਾਨੂੰ ਕਿਸੇ ਨੂੰ ਬੋਰਡ ਦੇਖਣਾ ਬੰਦ ਹੋ ਜਾਵੇ ਪਰ ਮੇਰੀ ਆਵਾਜ਼ ਤਾਂ ਨਹੀਂ ਸੁਣਨੀ ਬੰਦ ਹੋਣੀ ਕਿਸੇ ਨੂੰ, ਆਵਾਜ਼ ਤਾਂ ਸੁਣੀ ਜਾਣੀ ਆ। ਇਸ ਕਰਕੇ ਤਾਂ ਬੇਨਤੀ ਹੈ ਵੀ ਜਿਹਨੂੰ ਬੋਰਡ ਨਹੀਂ ਦਿਖਦਾ ਉਹ ਸਾਹਮਣੇ ਹੋ ਜਾਓ, ਕਾਰਨ ਇਹੀ ਆ ਸਿਰਫ ਤੁਹਾਡਾ ਧਿਆਨ ਵੱਧ ਜਾਵੇ ਇੱਥੇ, ਤੁਹਾਡਾ ਧਿਆਨ ਟੁੱਟੇ ਨਾ। ਸੋ ਆਓ, ਸਾਰਿਆਂ ਨੂੰ ਬੇਨਤੀ ਹੈ, ਮੈਂ ਕਿਸੇ ਨੂੰ ਵੀ ਸਵਾਲ ਕਰ ਸਕਦਾ, ਡੋਂਟ ਮਾਇੰਡ, ਕੋਈ ਨਵਾਂ ਵੀ ਆਇਆ ਗੁਰਮੁਖ, ਇਹ ਇੱਕ ਸਕੂਲ ਆ, ਸਕੂਲ ਦੇ ਵਿੱਚ ਪੁੱਛ ਗਿੱਛ ਹੋ ਸਕਦੀ ਵੀ ਅਸੀਂ ਕੀ ਸਮਝਾ ਰਹੇ ਹਾਂ, ਦੱਸੋ। ਤੁਸੀਂ ਇੱਥੇ ਸੁਣਨ ਵਾਸਤੇ ਸਮਝਣ ਵਾਸਤੇ ਆਇਓ, ਆਇਓ ਸੁਣਨ ਪੜ੍ਹਨ ਕੋ ਬਾਣੀ, ਤੁਸੀਂ ਸੁਣਨ ਵਾਸਤੇ ਅਤੇ ਪੜ੍ਹਾਈ ਕਰਨ ਵਾਸਤੇ ਆਇਓ। ਅੱਜ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਕਿੰਨਿਆਂ ਕੁ ਨੇ ਇਸ ਗੁਰੂ ਘਰ ਨੂੰ ਸਕੂਲ ਸਮਝਿਆ ਹੋਣਾ, ਕਿੰਨਿਆਂ ਕੁ ਨੇ ਸਮਝਿਆ ਦੱਸੋ ਵੀ ਇਹ ਸਕੂਲ ਆ ਸਾਡਾ, ਪਤਾ ਨਹੀਂ। ਜੇ ਸਕੂਲ ਸਮਝਿਆ ਹੋਵੇ ਤਾਂ ਹੱਥ ਵਿੱਚ ਕਾਪੀ ਅਤੇ ਪੈੱਨ ਹੋਏਗੀ। ਦ੍ਰਿਸ਼ਟਮਾਨ ਸਕੂਲ ਗਏ ਆਪਾਂ, ਖਾਲੀ ਹੱਥ ਗਏ ਕਦੀ ਆਪਾਂ ਉੱਥੇ? ਕਦੀ ਵੀ ਨਹੀਂ। ਕਾਪੀ ਪੈੱਨ ਨਾਲ ਲਿਜਾਂਦੇ ਆ ਵੀ ਟੀਚਰ ਨੇ ਕੀ ਸਮਝਾ ਦੇਣਾ। ਇਹ ਸਾਨੂੰ ਗੁਰਮੁਖ ਜਨ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ ਨੇ ਸਮਝਾਇਆ ਸੀ, ਤੁਸੀਂ ਸਕੂਲ 'ਚ ਆ ਗਏ ਹੋ, ਇੱਥੇ ਬ੍ਰਹਮ ਦੀ ਵਿਚਾਰ ਚੱਲਣੀ ਆ, ਅਤੇ ਤੁਸੀਂ ਨਾਲ ਨਾਲ ਨੋਟ ਕਰੀ ਜਾਣਾ ਸਾਰਿਆਂ ਨੇ ਵੀ ਬ੍ਰਹਮ ਦੀ ਵਿਚਾਰ 'ਚ ਕੀ ਦੱਸਿਆ ਜਾ ਰਿਹਾ। ਮਾਇੰਡ ਇੰਨਾ ਸ਼ਾਰਪ ਨਹੀਂ ਹੈਗਾ ਵੀ ਇਕੱਲੀ ਇਕੱਲੀ ਗੱਲ ਫੜ ਲਵੇ, ਕਿ ਤੁਸੀਂ ਉਹ ਨਾਲ ਨਾਲ ਲਿਖੀ ਜਾਣੀ ਆ। ਪੜ੍ਹਾਈ ਕਰਨਾ ਇਹ ਆਪਾਂ ਸਾਰੇ ਜਾਣੇ, ਪੜ੍ਹਾਈ ਵੀ ਚੌਥੇ ਪਾਦੀ ਆ, ਤੁਰੀਆ ਅਵਸਥਾ ਦੀ ਨਾ ਦਿਖਾਈ ਦੇਣ ਵਾਲੀ। ਇੱਕ ਤਾਂ ਦ੍ਰਿਸ਼ਟਮਾਨ ਦੀ ਸੇਵਾ ਨਾ ਆਪਾਂ ਨੂੰ ਦਿਖਦੀ ਆ, ਇਤਿਹਾਸ ਸੁਣ ਲਿਆ ਸਮਝ ਸਕਦੇ ਹਾਂ। ਅੱਜ ਉਹ ਵੀ ਸਮਝਣਾ ਸਾਰਿਆਂ ਨੇ ਵੀ ਇਹ ਇਕੱਠ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਆ ਅਤੇ ਇਹਨੂੰ ਕੌਣ ਕਰਦਾ ਏ। ਸਾਰੇ ਨਹੀਂ ਕਰ ਸਕਦੇ ਇਕੱਠ ਕਹਾਣੀ ਨੂੰ, ਅਤੇ ਮਹਾਰਾਜ ਕਹਿੰਦੇ ਵੀ ਇਹ ਇਕੱਠ ਕਹਾਣੀ ਪ੍ਰੇਮ ਕੀ ਕੋ ਪ੍ਰੀਤਮ ਆਖੇ ਆਏ, ਕਹਿੰਦੇ ਜਿਹੜੇ ਪ੍ਰੀਤਮ ਨਾਲ ਪ੍ਰੇਮ ਦੀ ਮਿਲਣ ਦੀ ਗੱਲ ਕਰਨਗੇ ਉਹਨੂੰ ਇਕੱਠ ਕਹਾਣੀ ਕਿਹਾ। ਹੁਣ ਸਾਰੇ ਜਾਣੇ ਆਪਣੇ ਹਿਸਾਬ ਨਾਲ ਕਈ ਜੀ ਮੋਹਰ ਵੀ ਲਾਉਂਦੇ ਇਹ ਇਕੱਠ ਕਹਾਣੀ, ਪਰ ਤੁਸੀਂ ਸਾਰਿਆਂ ਨੇ ਇਸ ਕਥਾ 'ਚ ਸਮਝਣਾ ਵੀ ਇਕੱਠ ਕਹਾਣੀ ਕਿੱਥੋਂ ਸ਼ੁਰੂ ਹੋਣ ਲੱਗੀ ਆ। ਪਰ ਜਿਹਨੂੰ ਜਗਾਉਂਦਾ ਹੈ ਪਰਮਾਤਮਾ, ਜਿਸੇ ਜਗਾਏ ਪਿਆਵੇ ਇਹੋ ਰਸ ਇਕੱਠ ਕਥਾ ਤਿੰਨ ਜਾਨੀ, ਜਿਹਨੂੰ ਪਰਮਾਤਮਾ ਜਗਾਉਂਦਾ ਏ। ਇਹਦਾ ਮਤਲਬ ਵੀ ਕੋਈ ਸੁੱਤਾ ਪਿਆ ਏ, ਸੁੱਤਾ ਕੌਣ ਪਿਆ? ਸਾਡਾ ਸਾਰਿਆਂ ਦਾ ਮਨ, ਜਿਹਨੂੰ ਮਹਾਰਾਜ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ, ਅਤੇ ਕਹਿੰਦੇ ਇੱਕ ਨਹੀਂ ਦੋ ਨਹੀਂ ਅਸੰਖਾਂ ਦੀ ਗਿਣਤੀ 'ਚ ਆਪਾਂ ਸਾਰੇ ਸੌਂ ਚੁੱਕੇ ਹਾਂ, ਜਿਹਨੂੰ ਮਹਾਰਾਜ ਕਹਿੰਦੇ ਸੁੱਤੜੇ ਅਸੰਖ ਮਾਇਆ ਝੂਠੀ ਕਾਰਨ ਏ। ਜਿਵੇਂ ਆਪਾਂ ਇੱਥੇ ਬੈਠੇ ਹਾਂ, ਹੁਣ ਆਪਣਾ ਧਿਆਨ ਕਿਤੇ ਚਲ ਗਿਆ, ਉਹ ਮਾਇਆ ਝੂਠ ਆ, ਠੀਕ ਆ ਜੀ, ਉਹ ਸੋਚਾਂ ਵਿੱਚ ਚਲੇ ਗਿਆ ਤੁਹਾਡਾ ਮਨ, ਅਤੇ ਤੁਹਾਨੂੰ ਮਾਇਆ ਨੇ ਮੋਹ ਲਿਆ। ਜਦੋਂ ਮਾਇਆ ਨੇ ਮੋਹ ਲਿਆ, ਝੂਠ ਨੇ ਮੋਹ ਲਿਆ, ਪਰ ਤੁਸੀਂ ਸੱਚ ਮੰਨ ਲਿਆ ਉਸ ਚੀਜ਼ ਨੂੰ, ਤੁਹਾਡੇ ਅੰਦਰ ਪੂਰੀ ਪਿਕਚਰ ਤਿਆਰ ਹੋ ਰਹੀ ਆ, ਅੱਖਾਂ ਇੱਥੇ ਆ। ਜਿਵੇਂ ਕਈ ਵਾਰ ਆਪਾਂ ਡਰਾਈਵ ਕਰਦੇ ਹਾਂ ਨਾ, ਕਹਿੰਦੇ ਬ੍ਰੇਨ ਸੌਂ ਗਿਆ, ਸਾਹਮਣੇ ਦਿਖ ਰਿਹਾ ਪਰ ਮਨ ਕਿਤੇ ਹੋਰ ਪਹੁੰਚਿਆ ਹੁੰਦਾ, ਉਹ ਕੀ ਆ? ਤੁਹਾਨੂੰ ਸਵਾ ਦਿੱਤਾ, ਤੁਹਾਡੇ ਮਨ ਨੂੰ ਅੱਖਾਂ ਖੁੱਲ੍ਹੀਆਂ ਰੱਖ ਦਿੱਤੀਆਂ, ਮਨ ਨੂੰ ਸਵਾ ਦਿੱਤਾ, ਅਤੇ ਜੋ ਪਿਕਚਰ ਤਿਆਰ ਹੋ ਰਹੀ ਤੁਹਾਡੇ ਘਰ ਦੇ ਕਲੇਸ਼ ਦੀ, ਕਾਰੋਬਾਰ ਦੀ, ਕੋਈ ਬਿਜ਼ਨਸ ਦੀ ਡੀਲ ਹੋ ਰਹੀ, ਤੁਹਾਨੂੰ ਖੁੱਲ੍ਹੀਆਂ ਅੱਖਾਂ ਦੇ ਨਾਲ ਹੀ ਸਵਾ ਦਿੱਤਾ ਗਿਆ। ਜਦੋਂ ਤੁਹਾਨੂੰ ਸਵਾ ਦਿੱਤਾ, ਡੇਢ ਘੰਟਾ ਘੰਟਾ ਦੋ ਲੰਘ ਗਏ, ਆਪਣੇ ਪੱਲੇ ਕੁਝ ਨਹੀਂ ਪੈਣਾ, ਜਿਹਨੇ ਸੁਣਨਾ ਸੀਗਾ ਉਹ ਤਾਂ ਕਿਤੇ ਹੋਰ ਪਹੁੰਚਿਆ ਹੋਇਆ ਸੀ, ਉਹਨੂੰ ਜਗਾਉਣ ਵਾਸਤੇ ਹੀ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ, ਇਹਨੂੰ ਜਗਾਉਣ ਵਾਸਤੇ ਹੀ ਤਾਂ ਹੀ ਸਵੇਰ ਤੋਂ ਗੁਰਮੁਖ ਉਪਰਾਲਾ ਕਰ ਰਹੇ ਆ, ਟਿਊਜ਼ਡੇ ਤੱਕ ਪ੍ਰੋਗਰਾਮ ਚੱਲਣੇ, ਇਹ ਆਵਾਜ਼ ਦੇਣੀਆਂ ਵਾਹਿਗੁਰੂ ਵਾਹਿਗੁਰੂ, ਇਹ ਆਵਾਜ਼ ਦੇ ਰਹੇ ਤੁਸੀਂ ਮਨ ਨੂੰ, ਭੁੱਲਾ ਮਨ ਸਮਝੇ ਗੁਰ ਸ਼ਬਦੀ, ਇਸ ਮਨ ਨੇ ਗੁਰੂ ਦੇ ਸ਼ਬਦ ਦੁਆਰਾ ਸਮਝਣਾ, ਦੂਜਾ ਕੋਈ ਤਰੀਕਾ ਹੀ ਨਹੀਂ ਹੈ, ਇਹ ਸਮਝ ਜਾਵੇ। ਹੁਣ ਆਪਾਂ ਕਹਾਂਗੇ ਗੁਰਬਾਣੀ ਦੁਆਰਾ ਸਮਝ ਸਕਦਾ, ਦੈਟਸ ਟਰੂ, ਪਰ ਗੁਰਬਾਣੀ ਕਿੱਥੋਂ ਪ੍ਰਗਟ ਹੋਈ? ਚੌਥੇ ਪਾਤਸ਼ਾਹ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਤੁਸੀਂ ਕਿੱਥੇ ਬੈਠੇ ਹੋ? ਤ੍ਰੈ ਗੁਣਾਂ 'ਚ, ਸੋਚਾਂ 'ਚ। ਹੁਣ ਚੌਥੇ ਪਾਤ ਦੀ ਗੱਲ ਤ੍ਰਿਲੋਕੀ ਦੇ ਬੰਦੇ 'ਤੇ ਕਿਵੇਂ ਪੱਲੇ ਪੈ ਜਾਏਗੀ? ਪਰ ਗੁਰਮੰਤਰ ਤੁਹਾਡੇ ਮਨ ਨੂੰ ਉਤਲੇ ਲੈਵਲ 'ਚ ਲੈ ਜਾਂਦਾ, ਜਿੱਥੇ ਜਾ ਕੇ ਤੁਸੀਂ ਜੋ ਹੈ ਉਸ ਬਾਣੀ ਨੂੰ ਸਮਝ ਸਕਦੇ ਹੋ। ਭੈਣ ਜੀ ਉਹਨਾਂ ਇੱਕ ਮਿਸਾਲ ਦਿੱਤੀ ਮੱਛੀ ਦੀ। ਮੱਛੀ ਰਹਿੰਦੀ ਆ ਸਮੁੰਦਰ ਦੇ ਵਿੱਚ, ਉਹਦਾ ਪੂਰਾ ਭੇਤ ਹੁੰਦਾ ਮੱਛੀ ਨੂੰ, ਪਰ ਮੱਛੀ ਆਪਣੇ ਕੀਤੇ ਕਰਕੇ ਫੜੀ ਜਾਂਦੀ। ਉਹਨੂੰ ਪਤਾ ਜਿਹੜਾ ਸ਼ਿਕਾਰੀ ਦਾ ਜਾਲਾ ਜ਼ਿਆਦਾ ਡੂੰਘਾਈ 'ਚ ਨਹੀਂ ਫੜ ਸਕਦਾ ਮੈਨੂੰ, ਪਰ ਦੂਜੇ ਪਾਸੇ ਜੇ ਉਹਨੇ ਬਾਹਰ ਆਉਣਾ ਉਹਨੂੰ ਉਤਲੇ ਲੈਵਲ 'ਚ ਆਉਣਾ ਪੈਣਾ ਪਾਣੀ ਦੇ, ਉੱਥੇ ਜਾਲ ਕਵਰ ਕਰ ਸਕਦਾ ਉਹਨੂੰ। ਉਹਨੇ ਕਿਸ ਗਹਿਰਾਈ 'ਚ ਵਿਚਰਨਾ, ਮੈਂ ਜਾਲ 'ਚ ਵੀ ਨਾ ਫਸਾਂ ਅਤੇ ਆਪਣਾ ਕੰਮ ਵੀ ਕਰਕੇ ਚੱਲ ਜਾਵਾਂ। ਇਸੇ ਪ੍ਰਕਾਰ ਤੁਸੀਂ ਜਿਵੇਂ ਮਾਇਆ ਦੇ ਘਰ 'ਚ ਆਉਣਾ, ਕਿਵੇਂ ਉਤਲੇ ਲੈਵਲ 'ਚ ਰਹਿਣਾ ਹੈ ਤਾਂ ਕਿ ਡੂੰਘਾਈ 'ਚ ਨਹੀਂ ਜਾਣਾ ਵਿਚਾਰਾਂ ਦੇ, ਜੇ ਚੱਲੇਗੀ ਤੁਹਾਨੂੰ ਕਵਰ ਕਰ ਲਏਗੀ। ਜੇ ਆਪਾਂ ਉਤਲੇ ਲੈਵਲ 'ਤੇ ਰਹਾਂਗੇ ਕਾਲ ਵੀ ਤੁਹਾਨੂੰ ਫੜ ਨਹੀਂ ਸਕਦਾ, ਆਪਾਂ ਬਚ ਕੇ ਨਿਕਲ ਵੀ ਸਕਦੇ। ਦੂਜੇ ਪਾਸੇ ਜੇ ਆਪਾਂ ਗਹਿਰੀ ਸੁੰਜ 'ਚ ਚਲੇ ਗਏ ਉੱਥੇ ਤੁਹਾਨੂੰ ਕਾਲ ਫਿਰ ਨਹੀਂ ਫੜ ਸਕਦਾ, ਕਿਉਂਕਿ ਤੁਸੀਂ ਲਾਗੇ ਨਹੀਂ ਹੈਗੇ। ਇਸ ਕਰਕੇ ਸਭ ਨੇ ਕੋਸ਼ਿਸ਼ ਕਰਨੀ ਗੁਰਮੰਤਰ ਜਪ ਕੇ ਤੁਸੀਂ ਇੰਨੀ ਗਹਿਰਾਈ ਚਲੇ ਜਾਓ ਸਮੁੰਦਰ ਦੀ, ਤੁਹਾਨੂੰ ਕਾਲ ਦਾ ਜਾਲ ਫੜ ਹੀ ਨਾ ਸਕੇ। ਚੋਗਾ ਚੁਗਿਆ, ਚੁੱਕ ਕੇ ਸਿੱਧਾ ਆਪਣੇ ਘਰਾਂ ਨੂੰ। ਆਪਾਂ ਸਭ ਜਿਹੜਾ ਚੋਗਾ ਹੈ ਨਾ, ਸਰੀਰ ਦਾ ਭੋਜਨ, ਉਹ ਕਾਲ ਦੇ ਦੇਸ਼ ਵਿੱਚ ਆ, ਰੋਜ਼ ਚੁਗਣ ਆਉਂਦੇ ਆਪਾਂ ਸਾਰੇ ਜਾਣੇ, ਭਾਵੇਂ ਕੋਈ ਸੰਤ ਆ, ਭਾਵੇਂ ਕੋਈ ਚੋਰ ਆ, ਕੋਈ ਸਾਧੂ ਆ, ਸਭ ਨੇ ਆਉਣਾ ਹੈ। ਪਰ ਗੱਲ ਕੀ ਆ, ਅਸੀਂ ਚੋਗਾ ਚੁਗਣ ਲੱਗਿਆ ਇੰਨੇ ਮਸਤ ਹੋ ਜਾਂਦੇ, ਭੁੱਲ ਹੀ ਜਾਂਦੇ ਵੀ ਸਾਡੇ ਉੱਤੇ ਜਾਲ ਪਾਇਆ ਹੋਇਆ ਕਾਲ ਨੇ, ਅਸੀਂ ਚੁਗੀ ਜਾਂਦੇ ਹਾਂ। ਅਤੇ ਜਾਲ ਐਸਾ ਹੈ ਸ਼ਿਕਾਰੀ ਦੇ ਕੋਲ, ਉਹ ਪਿੱਛੇ ਬੜਾ ਹੌਲੀ ਹੌਲੀ ਕਸੀ ਜਾਂਦਾ ਉਹ, ਵੀ ਜਕਦਮ ਪਤਾ ਵੀ ਨਾ ਲੱਗੇ। ਜਿਵੇਂ ਤੁਹਾਨੂੰ ਪਹਿਲਾਂ ਸਤੋ ਗੁਣੀ ਫੁਰਨਾ ਆਇਆ, ਕਿਸੇ ਨੂੰ ਕੋਈ ਗਿਆਨ ਨਹੀਂ ਹੋਣ ਦਿੱਤਾ, ਉਹਨੇ ਸਤੋ ਗੁਣੀ ਫੁਰਨਾ ਆ ਗਿਆ। ਹੌਲੀ ਹੌਲੀ ਤੁਹਾਡੀ ਕੀ ਆ, ਸੋਚ ਚੇਂਜ ਕਰੀ ਗਿਆ, ਰਜੋ ਗੁਣੀ ਕਰਤੀ, ਸਤੋ ਗੁਣੀ ਕਰ, ਤਮੋ ਗੁਣੀ ਆ ਗਈ, ਬਿਲਕੁਲ ਤੁਹਾਨੂੰ ਕੱਸ ਲਿਆ, ਹੁਣ ਉੱਡ ਕੇ ਦਿਖਾਓ। ਕਹਿੰਦੇ ਇੱਥੋਂ ਉੱਡਣ ਲੱਗਿਆ, ਜ਼ੋਰ ਤਾਂ ਲੱਗਦਾ ਏ, ਨਾਲੇ ਕੀ ਆ, ਉਹ ਜਾਲ ਪਾ ਤੁਹਾਨੂੰ ਥੱਲੇ ਖਿੱਚ ਲੈਂਦਾ, ਚੱਲਿਆ ਕਿੱਧਰ ਨੂੰ ਆ, ਫਿਰ ਵਿਚਾਰ ਥੱਲੇ। ਇਹ ਹੁਣ ਆਪਾਂ ਇਸ ਤਰੀਕੇ ਨਾਲ ਕਾਲ ਦੇ ਦੇਸ਼ 'ਚ ਵਿਚਰਨਾ, ਅਸੀਂ ਜਾਲ ਵੀ ਕੱਟਣਾ ਏ, ਅਸੀਂ ਅਡਾਰੀ ਵੀ ਮਾਰਨੀਆਂ, ਦੋ ਗੱਲਾਂ ਖਿਆਲ 'ਚ ਰੱਖਣੀਆਂ ਇਸ ਇਲਾਕੇ ਨਿਕਲਣ ਵਾਸਤੇ, ਵੀ ਤੁਸੀਂ ਜਪਣਾ ਵੀ ਆ, ਠੀਕ ਆ ਜੀ, ਨਾਲ ਨਾਲ ਤੁਸੀਂ ਤਨ ਦਾ ਭੋਜਨ ਵੀ ਲੈਣਾ ਸਾਰਿਆਂ ਨੇ, ਕੋਈ ਭੁੱਖਾ ਰਹਿ ਨਹੀਂ ਸਕਦਾ ਆਪਣੇ 'ਚੋਂ, ਠੀਕ ਆ ਜੀ। ਪਰ ਨਾਲ ਕੀ ਆ, ਤੁਸੀਂ ਆਪਣੇ ਮਨ ਦੀ ਖੁਰਾਕ ਵੀ ਲੈਣੀ, ਇਹ ਵੀ ਤੁਹਾਨੂੰ ਦਿਮਾਗ 'ਚ ਰੱਖਣਾ ਪੈਣਾ। ਕਿਤੇ ਤਨ ਦੇ ਭੋਜਨ ਕਰਕੇ ਕਹਿੰਦੇ ਕਿਰਤ ਦਾ ਹੁਕਮ ਆ, ਗੁਰੂ ਸਾਹਿਬ ਕਹਿੰਦੇ ਕਿਰਤ ਕਮਾਈ ਕਰੋ, ਪਰਿਵਾਰ ਪਾਲੋ, ਚੰਗੀ ਗੱਲ ਆ ਕਿਰਤ ਕਮਾਈ ਕਰਨੀ, ਪਰ ਕਿਰਤ ਕਿਹਦੀ ਕਰਦੇ ਹੋ, ਇਹ ਵੀ ਆਪਾਂ ਦੇਖਣਾ ਸਾਰਿਆਂ ਨੇ, ਵੀ ਕਿਰਤ ਕਿਤੇ ਆਪਾਂ ਪੰਜਾ ਹੀ ਤਾਂ ਨਹੀਂ ਕਰਦੇ ਪਏ ਹੈਗੇ, ਜਿਹੜੀ ਕਹਿੰਦੀ ਕਿਰਤ ਕਮਾਈ ਕਰਨੀ, ਅਸੀਂ ਗੁਰੂ ਦਾ ਹੁਕਮ ਆ, ਅਤੇ ਕਰਨੀ ਕਿਹਨੇ, ਕਿਰਤ ਮਨ ਨੇ। ਤੁਹਾਨੂੰ ਤਾਂ ਇੱਕ ਉਪਦੇਸ਼ ਆ ਵੀ ਇਹ ਕੰਮ ਕਰ ਲਾ ਤੂੰ ਕਾਕਾ, ਬਸ। ਆਪਾਂ ਸਾਰੇ ਕੰਮ ਕਾਰ ਕਰਦੇ ਹਾਂ ਨਾ, ਘਰੇ ਜਾ ਕੇ ਫੁਰਨਾ ਹੁੰਦਾ, ਭਾਂਡੇ ਮਾਂਜਣੇ, ਰੋਟੀ ਬਣਾਉਣੀ, ਉਹ ਸਾਡਾ ਸਰੀਰ ਸ਼ੁਰੂ ਕਰਦਾ ਆਪਣੀ ਹਰਕਤ ਕਰਨੀ, ਮਨ ਕਿੱਥੇ ਹੁੰਦਾ ਉਦੋਂ, ਮਨ ਕਿਹੜੀਆਂ ਸੋਚਾਂ ਦੇ ਵਿੱਚ ਹੁੰਦਾ। ਤੁਹਾਡੇ ਸਰੀਰ ਤੋਂ ਕੰਮ ਲੈ ਕੇ ਕਾਲ ਦੇ ਦੇਸ਼ ਦਾ ਆਪਣਾ ਕੰਮ ਕਰਾਉਂਦਾ, ਪਲੱਸ ਤੁਹਾਨੂੰ ਟੈਨਸ਼ਨਾਂ ਫਿਕਰਾਂ ਸੈਂਸਿਆਂ 'ਚ ਪਾ ਕੇ ਤੁਹਾਡੀ ਮਨ ਦੀ ਖੁਰਾਕ ਵੀ ਲੁੱਟੀ ਜਾਂਦਾ ਏ, ਤੁਹਾਨੂੰ ਤਨ ਦੀ ਖੁਰਾਕ ਦੇ ਤੁਹਾਨੂੰ ਸੰਤੁਸ਼ਟ ਵੀ ਕਰਾ ਦਿੰਦਾ, ਉੱਥੋਂ ਤੁਹਾਨੂੰ ਦੁਖੀ ਵੀ ਕਰੀ ਜਾਂਦਾ, ਉਹ ਆਪਣੇ ਕੰਮ ਵੀ ਨਾਲ ਨਾਲ ਕਰਦਾ ਪਿਆ ਉਹ, ਅਤੇ ਤੁਹਾਨੂੰ ਜੋ ਹੈ ਤੁਹਾਡੀ ਖੁਰਾਕ ਤੋਂ ਵਾਂਝਾ ਰੱਖਦਾ ਪਿਆ। ਸੋ ਆਓ ਸਾਰੇ ਪਹਿਲਾਂ ਦੋ ਚਾਰ ਮਿੰਟ ਲਈ ਜਾਗੀਏ, ਨੇਤਰ ਬੰਦ ਕਰਕੇ ਸਾਰਿਆਂ ਨੇ ਸਿਮਰਨ ਕਰਨਾ, ਬੇਨਤੀ ਹੈ ਵੀ ਕਿਸੇ ਨੇਤਰ ਖੁੱਲ੍ਹੇ, ਮੈਂ ਕਹਿਣਾ ਭਾਈ ਤੁਹਾਡੀਆਂ ਅੱਖਾਂ ਖੁੱਲ੍ਹੀਆਂ, ਕਿਉਂਕਿ ਇਹ ਤੁਸੀਂ ਹਾਜ਼ਰੀ ਮੇਰੇ ਕੋਲ ਨਾ ਨਹੀਂ ਕਿਸੇ ਕੋਲ, ਇੱਕ ਗੁਰੂ ਸਾਹਿਬ ਬੈਠੇ, ਇੱਕ ਪਰਮਾਤਮਾ ਤੁਹਾਡੇ ਨਾਲ ਵੱਸਦਾ, ਉਹਦੇ ਕੋਲ ਹਾਜ਼ਰੀ ਲਾਉਣੀ ਆ। ਵੀ ਗੁਰੂ ਸਾਹਿਬ ਕਹਿੰਦੇ ਸੀ ਇਹ 9 ਦਰਵਾਜ਼ੇ ਬੰਦ ਕਰਨੇ ਆ, ਅਤੇ ਕਰਨੇ ਕਿਵੇਂ? ਸ਼ਬਦ ਦੇ ਨਾਲ, ਕਿਉਂਕਿ ਤੁਹਾਡਾ ਮਨ ਇੰਨਾ ਜ਼ਿਆਦਾ ਸ਼ੈਤਾਨ ਆ ਨੇਤਰਾਂ ਦੇ ਵਿੱਚ ਬੈਠਾ। ਜਿਵੇਂ ਕੱਲ ਹੀ ਬੇਨਤੀ ਗੁਰਮੁਖ ਕਹਿੰਦੇ ਸੀ, ਸਿਮਰਨ ਕਰਨ ਲੱਗਿਆਂ ਅੱਖਾਂ ਖੋਲ੍ਹ ਲੈਂਦਾ ਇਹ, ਕਥਾ ਕਰਨ ਲੱਗਿਆਂ ਬੰਦ ਕਰ ਲੈਂਦਾ ਇਹ, ਨੇਤਰ ਖੁੱਲ੍ਹੇ ਸਿਮਰਨ ਕਰਨ ਲੱਗਿਆਂ ਸੱਜੇ ਖੱਬੇ ਦੇਖੀ ਜਾਂਦਾ ਤਾਂ ਵੀ ਮਨ ਵਿਚਾਰਾਂ 'ਚ, ਅੱਖਾਂ ਬੰਦ ਕਰ ਲਈਆਂ ਮੈਂ ਕਥਾ ਸੁਣਦਾ ਏ ਉੱਥੇ ਵੀ ਸੋਚਾਂ ਵਿਚਾਰਾਂ ਤੁਰਿਆ ਰਹਿੰਦਾ ਏ। ਨਾ ਤੁਹਾਨੂੰ ਕਥਾ ਸੁਣਨ ਦਿੱਤੀ, ਨਾ ਤੁਹਾਨੂੰ ਸਿਮਰਨ ਕਰਨ ਦਿੱਤਾ, ਅਤੇ ਤੁਹਾਨੂੰ ਕੀ ਆ ਖਾਲੀ ਹੱਥ ਭੇਜ ਦਿੱਤਾ। ਕਿੰਨੇ ਦੇਖੋ ਮਾੜੇ ਭਾਗ ਵੀ ਖੰਡਾਂ ਬ੍ਰਹਮੰਡਾਂ ਦੇ ਸਵਾਮੀ ਸਤਿਗੁਰ ਕੋਲ ਆ ਕੇ ਆਪਾਂ ਖਾਲੀ ਹੱਥ ਚਲੇ ਜਾਂਦੇ ਹਾਂ ਇੱਥੋਂ। ਜਿਹੜੀ ਖੁਰਾਕ ਲੈਣ ਆਏ ਸੀ ਖੁਰਾਕ ਵੀ ਨਹੀਂ ਆਪਾਂ ਲੈ ਸਕੇ ਆਪਣੀ, ਮਨ ਨੂੰ ਸੁੱਖ ਦੇਣ ਆਏ ਸੀ ਗੁਰੂ ਸਾਹਿਬ ਕੋਲ। ਕਹਿੰਦੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁੱਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਕੀ ਸੁੱਖ ਮਿਲਿਆ, ਕੀ ਚਿੰਤਾ ਲੱਥੀ, ਕੀ ਨਾਮ ਦੀ ਪ੍ਰਾਪਤੀ ਹੋ ਗਈ? ਨਹੀਂ, ਕਿਉਂਕਿ ਅਸੀਂ ਵਿਚਾਰਦੇ ਹੀ ਨਹੀਂ ਪਏ ਆਪਾਂ ਕਰਨ ਕੀ ਆਉਂਦੇ ਗੁਰੂ ਦੇ ਕੋਲ। ਸੋ ਆਓ ਸਭ ਨੂੰ ਬੇਨਤੀ ਵੀ ਨੇਤਰ ਬੰਦ ਕਰਕੇ ਸਾਸ ਗਿਰਾਸ ਸਿਮਰਨ ਕਰਨਾ, ਆਉਂਦੇ ਸਵਾਸ ਵਿੱਚ ਵਾਹੇ, ਜਾਂਦੇ ਦੇ ਵਿੱਚ ਗੁਰੂ ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ, ਇੰਨੇ ਧਿਆਨ ਨਾਲ ਸੁਣੋ ਤੁਹਾਨੂੰ ਸੰਸਾਰ ਸਾਰਾ ਭੁੱਲ ਜੇ, ਤੁਹਾਨੂੰ ਸਰੀਰ ਭੁੱਲ ਜੇ, ਤੁਹਾਨੂੰ ਬਾਹਰਲੀਆਂ ਆਵਾਜ਼ਾਂ ਭੁੱਲ ਜਾਵੇ, ਤੁਸੀਂ ਅਫੁਰ ਅਵਸਥਾ 'ਚ ਪਹੁੰਚ ਜਾਓ ਜਿਸ ਅਵਸਥਾ 'ਚੋਂ ਗੁਰਬਾਣੀ ਪ੍ਰਗਟ ਹੋ ਰਹੀ ਆ, ਤੁਸੀਂ ਉੱਥੇ ਜਾ ਕੇ ਬਹਿ ਜਾਓ। ਫਿਰ ਮਹਾਰਾਜ ਕਹਿ ਰਹੇ ਗੁਰਬਾਣੀ ਦੇ ਵਿੱਚ ਵੀ ਸੱਜਣ, ਸਤਿਗੁਰ ਸੱਜਣ ਸੱਚਾ ਪਾਤਸ਼ਾਹ ਸੇ ਸਾਂ ਦੇ ਸਾਹੋ, ਉਹ ਸਤਿਗੁਰ ਜੇ ਆਪਾਂ ਚਰਨਾਂ ਜਾ ਕੇ ਬੈਠਾਂਗੇ, ਕਹਿੰਦਾ ਜਿਸ ਪਾਸ ਬੈਠਿਆਂ ਸੋਈ ਏ ਸਭਨਾ ਕਾ ਵਿਸਾਓ, ਫਿਰ ਆਪਾਂ ਸੋਹਣੇ ਲੱਗਾਂਗੇ। ਕਿਉਂ? ਕਿ ਮਹਾਰਾਜ ਕਹਿੰਦੇ ਵਾਹੋ ਵਾਹੋ ਕਰੇ ਸਹੀ ਜਨ ਸੋਹਣੇ, ਤਿੰਨ ਕੋ ਪਰਜਾ ਪੂਜਣ ਆਈ। ਫਿਰ ਉਹਨੂੰ ਹਰੀ ਪਰਜਾ ਪੂਜਦੀ ਆ, ਹੁਣ ਕਿਹੜੀ ਪਰਜਾ ਪੂਜਦੀ ਇਹ ਦੱਸੋ। ਜੇ ਤੁਸੀਂ ਵਾਹੋ ਵਾਹੋ ਕਰਦੇ ਹੋ, ਤੁਹਾਨੂੰ ਲੱਗਦਾ ਤੁਸੀਂ ਉਸਤਤ ਕਰਦੇ ਹੋ ਗੁਰੂ ਦੀ, ਤੁਹਾਨੂੰ ਕਿਹੜੀ ਪਰਜਾ ਪੂਜਦੀ ਆ? ਤੁਹਾਡੇ ਮਾਂ ਪਿਓ ਤੁਹਾਨੂੰ ਪੂਜਦੇ ਕਿਸੇ ਨੂੰ? ਵੀ ਬੱਚਾ ਸਾਡਾ ਸਿਮਰਨ ਕਰਦਾ, ਤੁਹਾਡੇ ਭਾਈ ਭੈਣ, ਤੁਹਾਡੇ ਸੰਗੀ ਸਾਥੀ, ਫਿਰ ਕੌਣ ਤੁਹਾਡੀ ਵਾਹੋ ਵਾਹੋ ਕਰਦੇ ਆ? ਹੁਣ ਇਹ ਸਵਾਲ ਆ ਤੁਹਾਡੇ ਸਾਰਿਆਂ ਨੂੰ। 3 ਦਿਨ ਹੈਗੇ ਆਪਣੇ ਕੋਲ, ਠੀਕ ਹੈ ਜੀ। ਮਾਰਗ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਠੀਕ ਹੈ ਜੀ। ਹੁਣ ਜਹਾਨ 'ਚ ਤਾਂ ਇਕੱਲਾ ਇਕੱਲਾ ਜੀਵ ਆਉਂਦਾ ਹੈ, ਹੁਣ ਜੇ ਤੁਸੀਂ ਨਾਮ ਜਪ ਰਹੇ ਹੋ ਉਸ ਮਾਰਗ ਚੱਲਿਆ, ਤੁਹਾਡੀ ਉਸਤਤ ਕੋਈ ਨਹੀਂ ਕਰ ਰਿਹਾ ਇਹਨਾਂ 'ਚੋਂ ਬੈਠਿਆ, ਇਹਦਾ ਮਤਲਬ ਆਪਾਂ ਮਾਰਗ 'ਤੇ ਨਹੀਂ ਚੱਲੇ, ਫਿਰ ਤੁਹਾਡੀ ਉਸਤਤ ਕੌਣ ਕਰਦਾ ਹੈ? ਵੀ ਇਹ ਜੀਵ ਆ ਅਸਲੀ ਮਾਰਗ 'ਤੇ ਚੱਲਿਆ ਹੋਇਆ, ਠੀਕ ਹੈ ਜੀ। ਦੂਜਾ ਸਵਾਲ ਹੋ ਗਿਆ, ਠੀਕ ਹੈ ਜੀ, ਸੁਣੀ ਜਾਇਓ ਸਾਰੇ ਜਾਣੇ। ਪਹਿਲਾਂ ਬੇਨਤੀ ਕੀਤੀ ਹੈ ਇਮਤਿਹਾਨ ਆ, 3 ਦਿਨ ਤੁਹਾਨੂੰ ਪੜ੍ਹਾਈ ਪੜ੍ਹਾਈ ਜਾਣੀ ਆ, 4th ਦਿਨ ਤੁਹਾਡਾ ਇਮਤਿਹਾਨ ਲਿਆ ਜਾਣਾ ਸਾਰਿਆਂ ਦਾ, ਵੀ ਕਿੰਨੀ ਕੁ ਪੜ੍ਹਾਈ ਪੜ੍ਹੀ ਆ ਤੁਸੀਂ ਸਾਰਿਆਂ ਨੇ, ਫਿਰ ਪਤਾ ਲੱਗੂ ਨਾ। ਤੁਸੀਂ ਛੁੱਟੀਆਂ ਵੀ ਕੀਤੀਆਂ, ਸਕੂਲ ਕਾਲਜ ਵੀ ਛੱਡੇ ਆ, ਕੋਈ ਟਿਕਟਾਂ ਲਾ ਕੇ ਵੀ ਆਇਆ ਐਡੀ ਦੂਰੋਂ, ਪੜ੍ਹ ਕੇ ਤਾਂ ਜਾਈਏ, ਜੋ ਤੁਸੀਂ ਆਪੋ ਆਪਣੇ ਘਰ ਜਾਣਾ। ਹਾਂ ਜੀ, 3 ਦਿਨ ਤੁਸੀਂ ਕਿਹੜੀ ਪੜ੍ਹਾਈ ਪੜ੍ਹੀ ਆ? ਜੇ ਤੁਹਾਡਾ ਜੀਵਨ ਨਾ ਬਦਲਿਆ ਤੁਹਾਨੂੰ ਉਹ ਲਾਹਣਤਾਂ ਪੈਣੀਆਂ ਘਰ ਜਾ ਕੇ ਨਾ, ਵੀ ਕੰਮ ਕਾਰ ਵੀ ਛੱਡੇ, ਪੈਸਾ ਧੇਲਾ ਵੀ ਛੱਡਿਆ, ਪਰਿਵਾਰ ਦੇ ਬੱਚੇ ਵੀ ਇਕੱਲੇ ਛੱਡੇ, ਖੱਟ ਕੇ ਫਿਰ ਨਹੀਂ ਕੁਛ ਆਏ ਆਪਾਂ। ਇਹ ਸੋਚਿਓ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿ ਤੁੱਕ ਫਕੜੇ ਸਭ ਮੁੱਕਦੀ ਚੱਲੀ, ਕਿਹੜਾ ਲਾਹਾ ਲੈਣ ਆਇਆ ਆਪਾਂ ਸੰਗਤ ਦੇ ਵਿੱਚ? 3 ਸਵਾਲ ਹੋ ਗਿਆ, ਠੀਕ ਹੈ ਜੀ। 3 ਸਵਾਲ ਹੋ ਗਏ ਜੀ, ਕਿਹੜੇ ਕਿਹੜੇ ਹੋ ਗਏ ਦੱਸੋ ਫਿਰ। 1, 2, 3, ਹਾਂਜੀ 3 ਸਵਾਲ ਹੋ ਗਏ, ਬਹੁਤ ਆ ਕਿ ਹੋਰ ਸਵਾਲ ਪਾ ਦਈਏ ਜੀ? ਇਹ ਵੀ ਨਹੀਂ ਪਤਾ ਅਜੇ, ਕਈ ਵਾਰ ਸਕੂਲ 'ਚ ਹੁੰਦੇ ਨਾ ਆਪਾਂ, ਕਹਿੰਦੇ ਨਹੀਂ ਮਾਸਟਰ ਜੀ ਇੰਨਾ ਕੁ ਬਹੁਤ ਆ, ਸਾਡੇ ਇੰਨਾ ਬੜਾ ਮੁਸ਼ਕਲ ਨਾਲ ਹੁੰਦਾ ਹੈ, ਠੀਕ ਹੈ ਨਾ ਜੀ। ਮੈਂ ਵੀ ਤੁਹਾਡੇ ਵਰਗੇ ਹੀ ਹਾਂ, ਮਾਸਟਰ ਤਾਂ ਉਹ ਬੈਠੇ ਆ ਸਾਡੇ, ਪ੍ਰਿੰਸੀਪਲ ਸਾਡੇ ਸਖਤ ਸੱਚੇ ਪਾਤਸ਼ਾਹ, ਠੀਕ ਹੈ ਜੀ। ਜਿਵੇਂ ਗੁਰਮੁਖਾਂ ਨੂੰ ਕਿਹਾ, ਜਿਵੇਂ ਹੁਣ ਭਾਈ ਸਾਹਿਬ ਵੀ ਖੜ੍ਹ ਸਕਦੇ ਇੱਥੇ, ਹੋਰ ਗੁਰਮੁਖ ਪਿਆਰੇ ਭੈਣ ਜੀ ਇਹਨਾਂ ਵਿਚਾਰ ਕਰਦੇ, ਤੁਹਾਡੇ 'ਚ ਕੋਈ ਵਿਚਾਰ ਕਰ ਸਕਦਾ, ਤੁਸੀਂ ਸਾਰੇ ਵਿਚਾਰ ਕਰ ਸਕਦੇ ਹੋ। ਕਿਉਂਕਿ ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ ਗਾਵੋ ਸੱਚੀ, ਆਪਾਂ ਸਾਰੇ ਸਤਿਗੁਰ ਦੇ ਸਿੱਖ ਹਾਂ, ਸਾਡਾ ਸਾਰਿਆਂ ਦਾ ਫਰਜ਼ ਬਣਦਾ। ਸਾਨੂੰ ਮਹਾਂਪੁਰਖਾਂ ਨੇ ਗੱਲ ਸਮਝਾਈ ਆ, ਅਸੀਂ ਸਾਰਿਆਂ ਨੇ ਗੁਰਬਾਣੀ ਗੁਰੂ ਦਾ ਇੰਨਾ ਪ੍ਰਚਾਰ ਕਰਨਾ, ਜਿਹੜੀ ਇਹ ਬ੍ਰਹਮ ਦੀ ਕਹਾਣੀ ਕੱਥ ਕਹਾਣੀ ਦਾ ਭੇਤ ਘਰ ਘਰ ਪਹੁੰਚ ਜਾਵੇ, ਪਤਾ ਲੱਗ ਜਾਵੇ ਵੀ ਕਲਯੁੱਗ ਦੇ ਵਿੱਚ ਇਹ ਨਾਮ ਦਾ ਪਸਾਰਾ ਹੋਣਾ ਚਾਹੀਦਾ ਏ। ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੇ ਵਿੱਚ ਕਲਯੁੱਗ ਘੱਟ ਘੱਟ ਹਰ ਭਰਪੂਰ ਰਿਹਾ, ਨਾਮ ਰਤਨ ਤਿੰਨਾਂ ਹਿਰਦੇ ਪ੍ਰਗਟਿਆ ਜੋ ਗੁਰਸਣ ਆਈ ਭੱਜ ਪਿਆ। ਇਹ ਨਾਮ ਦਾ ਅਸੀਂ ਪਸਾਰਾ ਸਾਰਾ ਰਲ ਮਿਲ ਕੇ ਕਰਨਾ ਏ। ਸਤਿਗੁਰ ਨੇ ਸਾਡੇ ਸਰੀਰ ਦਾ ਆਸਰਾ ਲੈਣਾ ਏ, ਆਪਣੇ ਆਸ ਨੂੰ ਸ਼ੁੱਧ ਕਰ ਲਓ। ਜਿਵੇਂ ਆਪਾਂ ਮਹਾਰਾਜ ਨੂੰ ਘਰ ਲੈ ਕੇ ਆਉਂਦੇ ਨਾ, ਕਿਵੇਂ ਆਪਾਂ ਆਸਣ ਸ਼ੁੱਧ ਕਰਦੇ ਹਾਂ, ਹਰ ਚੀਜ਼ ਅਣਅਲੱਗ ਹੁੰਦੀ ਆ, ਨਵੀਂ ਹੁੰਦੀ ਆ, ਆਪਾਂ ਧੋਂਦੇ ਮਹਾਰਾਜ ਦੇ ਆਸਣ ਨੂੰ ਵੀ ਸਤਿਗੁਰ ਨੇ ਆ ਕੇ ਬੈਠਣਾ ਇੱਥੇ। ਹੁਣ ਤੁਹਾਡੀ ਮਨ ਦੀ ਸੇਜ ਅਤੇ ਏਕਾ ਸੇਜ ਵਿਛੀ ਧਨ ਕੰਤਾ, ਸੇਜ ਵਿਛਾਈ ਆ, ਸੇਜ 'ਤੇ ਬੈਠੇ ਕਿਹੜੇ ਆ, ਕਾਮ ਕਰੋਲੋ ਮਹੰਕਾਰ, ਪਹਿਲਾਂ ਇਹਨਾਂ ਨੂੰ ਹਟਾਓ, ਫਿਰ ਸਤਿਗੁਰ ਦੇਖਣਗੇ ਵਾਕਿਆ ਵੀ ਇਹ ਸੇਜ ਬੈਠਣ ਯੋਗ ਹੈ ਕਿ ਨਹੀਂ ਹੈ। ਨਹੀਂ, ਉਹਨੇ ਬੈਠਣਾ ਨਹੀਂ ਹੈਗਾ, ਠੀਕ ਹੈ ਜੀ। ਇਸ ਕਰਕੇ ਆਪਣੇ ਵੱਲੋਂ ਠੱਪਾ ਨਾ ਲਾ ਦਿਓ, ਅਸੀਂ ਤਾਂ ਸ਼ੁੱਧ ਹੋ ਗਏ, ਅਸੀਂ ਪੂਰੇ ਹੋ ਗਏ ਹਾਂ। ਨਹੀਂ, ਜਿੰਨਾ ਚਿਰ ਸਤਿਗੁਰ ਆਪ ਆ ਕੇ ਨਹੀਂ ਬਹਿੰਦੇ ਹੈਗੇ, ਜਿੰਨਾ ਚਿਰ ਤੁਹਾਡੀ ਰਸਨਾ 'ਤੇ ਰਸ ਨਹੀਂ ਆਉਂਦਾ, ਅੰਮ੍ਰਿਤ ਰਸ ਨਹੀਂ ਆਉਂਦਾ ਹੈ, ਉਨਾ ਚਿਰ ਤੁਹਾਡੀ ਇਹ ਜੇਵਾ ਵੀ ਸ਼ੁੱਧ ਨਹੀਂ ਹੋਣੀ ਕਿਸੇ ਦੀ, ਠੀਕ ਹੈ ਜੀ। ਸੁੱਚੀ ਭਈ ਰਸਨਾ ਨਾਮ ਕਹਿਤ ਗੋਬਿੰਦ ਕਾ, ਇਹਨੂੰ ਜਪੀ ਜਾਊਂਗੇ ਤਾਂ ਸੁੱਚੀ ਹੋਣੀ ਆ, ਰਗੜਾਈ ਕਰੀ ਜਾਊਂਗੇ ਨਾ ਤਾਂ ਸੁੱਚੀ ਹੋਣੀ ਆ। ਇਹ ਮਾੜਾ ਬਹੁਤ ਬੋਲਦੀ ਆ। ਸੋ ਆਓ ਨੇਤਰ ਬੰਦ ਕਰਕੇ ਸਾਰੇ ਜਾਣੇ ਹੀ ਗੁਰਮੰਤਰ ਦਾ ਅਭਿਆਸ ਕਰੀਏ 2-4 ਮਿੰਟ ਵਾਸਤੇ, ਫਿਰ ਆਪਾਂ ਅੱਗੇ ਦਾ ਸਬਜੈਕਟ ਲੈ ਕੇ ਚੱਲਦੇ ਹਾਂ। ਸੋ ਸਾਰਿਆਂ ਨੇ ਇੱਕ ਰਸ ਇੱਕ ਲੈ ਦੇ ਵਿੱਚ ਬੋਲਣਾ, ਕੋਈ ਅੱਗੇ ਪਿੱਛੇ ਨਾ ਹੋਇਓ, ਇਹ ਸਤਿਗੁਰ ਦਾ ਬੇੜਾ ਏ। ਜਦੋਂ ਬੇੜੇ 'ਚ ਇਕੱਠੇ ਬਹਿ ਕੇ ਚੱਪੂ ਮਾਰਾਂਗੇ, ਬੇੜਾ ਇੱਕ ਬੰਨੇ ਲੱਗ ਜਾਏਗਾ, ਪਰ ਜੇ ਕੋਈ ਸੱਜੇ ਖੱਬੇ ਬੋਲੀ ਗਿਆ, ਕੋਈ ਬੱਚਾ ਰੌਲਾ ਪਾਈ ਗਿਆ ਵਿੱਚ ਕਿਸੇ ਦਾ, ਉਹਨੂੰ ਵੀ ਬੇਨਤੀ ਹੈ ਭਾਈ ਬੱਚੇ ਨੂੰ ਭਾਵੇਂ ਬਾਹਰ ਲੈ ਜਾਓ। ਇਹ ਕਾਰਨ ਬਹੁਤ ਵੱਡਾ, ਕਿਉਂਕਿ ਅਸੀਂ ਬਹੁਤ ਮਿਹਨਤ ਕਰਕੇ ਐਤਵਾਰ ਦੇ ਦੀਵਾਨਾਂ 'ਚ ਹਾਜ਼ਰੀਆਂ ਭਰਦੇ ਹਾਂ ਵੀ ਚਲੋ ਗੁਰਦੁਆਰੇ ਚੱਲੀਏ ਅੱਜ, ਕਿਉਂਕਿ ਇੱਕ ਵਹਾਅ ਬਣ ਗਿਆ ਨਾ ਬਾਹਰਲੇ ਮੁਲਕਾਂ 'ਚ ਐਤਵਾਰ ਨੂੰ ਗੁਰਦੁਆਰੇ ਜਾਣਾ ਆਪਾਂ, ਅਤੇ ਗੁਰਦੁਆਰੇ ਜਾ ਕੇ ਕੁਝ ਪੱਲੇ ਤਾਂ ਪਾ ਕੇ ਜਾਈਏ ਆਪਾਂ। ਇਸ ਕਰਕੇ ਸਭ ਨੇ ਧਿਆਨ ਦੇਣਾ, ਇੱਕ ਇੱਕ ਰਸ ਇੱਕ ਲੈ 'ਚ ਆਵਾਜ਼ ਦੇਣੀ ਆ, ਸੁਰਤੇ ਸੁਰਤ ਰਲਾਈਏ ਏਤ ਤਨਕਰ ਤੁਲਾ ਲੰਘੀਏ ਜੇਤ। ਇਹਨ ਸੁਰਤੀ ਨੂੰ ਇਸ ਤਰੀਕੇ ਨਾਲ, ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਜੋ ਤੁਹਾਡਾ ਮਨ ਉਸ ਅਵਸਥਾ 'ਚ ਗਿਆ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ, ਤੁਹਾਨੂੰ ਆਨੰਦ ਇੰਨਾ ਆਉਣਾ, ਤੁਹਾਡੀ ਸੁਰਤੀ ਇਕੱਠੀਆਂ ਹੋ ਗਈਆਂ ਸਾਰੀਆਂ, ਤੁਸੀਂ ਕਹਿਣਾ ਮੈਂ ਵਿਖਿਆਨ ਨਹੀਂ ਕਰ ਸਕਦਾ, ਉਹ ਗੂੰਗੇ ਦੀ ਮਠਿਆਈ ਵਾਂਗੂ ਤੁਹਾਨੂੰ ਆਨੰਦ ਆਉਣਾ, ਸਿਰਫ ਇਸ਼ਾਰੇ ਕਰ ਸਕਦੇ ਬੜਾ ਵਧੀਆ ਏ, ਪਰ ਵਿਖਿਆਨ ਨਹੀਂ ਕਰ ਸਕਦੇ ਉਹ ਆਨੰਦ ਨੂੰ ਆਪਾਂ। ਆਓ ਨੇਤਰ ਬੰਦ ਕਰਕੇ ਸਾਰੇ ਜਾਣੇ ਆਪਣੀ ਆਵਾਜ਼ ਨੂੰ ਬੜੇ ਧਿਆਨ ਨਾਲ ਸੁਣਨਾ, ਅੱਖਾਂ ਸਾਰੇ ਬੰਦ ਰੱਖਿਓ, ਆਉਂਦੇ ਸਵਾਸ 'ਚ ਵਾਹੇ, ਜਾਂਦੇ ਦੇ ਵਿੱਚ ਗੁਰੂ, ਬੜੇ ਧਿਆਨ ਨਾਲ ਸਾਰਿਆਂ ਨੇ ਸੁਣਨਾ ਏ ਜੀ। ਕਰੋ ਜੀ ਸ਼ੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੱਲ੍ਹ ਰੋਜ਼ ਤੋਂ ਇਹੀ ਸਮਝ ਰਹੇ ਹਾਂ ਵੀ ਜਿਹੜਾ ਇਹ ਸਰਕਲ, ਇਹ ਤਿੰਨ ਗੁਣਾ ਮਾਇਆ ਦੇ, ਜਿੱਥੇ ਅਸੀਂ ਸਾਰਾ ਸੰਸਾਰ ਖੇਡਦਾ ਏ, ਸਤੋ ਗੁਣ 'ਚ ਧਰਮ, ਨਰਮਤਾਈ, ਸਹਿਣਸ਼ੀਲਤਾ, ਜਤ, ਸੱਤ, ਸੰਤੋਖ, ਪੁੰਨ ਦਾਨ, ਭਾਵ ਸੰਸਾਰ, ਸਾਰੇ ਚੰਗੇ ਕੰਮ ਸਤੋ ਗੁਣ 'ਚ ਆਉਂਦੇ ਆ। ਰਜੋ ਗੁਣ 'ਚ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਮਾ, ਫਿਕਰ, ਸੈਂਸੇ, ਕਾਰੋਬਾਰ ਦੇ, ਘਰ ਦੇ ਵਿਚਾਰ ਆ ਗਏ। ਤਮੋ ਗੁਣ 'ਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਦਵੈਤ, ਈਰਖਾ, ਨਿੰਦਿਆ, ਚੁਗਲੀ, ਝੂਠ, ਪਾਪ, ਯਾਨੀ ਕਿ ਇਸ ਸੰਸਾਰ ਦੇ ਸਾਰੇ ਭੈੜੇ ਵਿਚਾਰ ਤਮੋ ਗੁਣ 'ਚ ਆ ਗਏ। ਇਹਨਾਂ ਵਿਚਾਰਾਂ ਨੂੰ ਛੱਡ ਕੇ ਤੁਹਾਨੂੰ ਕੋਈ ਹੋਰ ਵਿਚਾਰ ਵੀ ਆਉਂਦਾ ਕਿਸੇ ਨੂੰ ਕਿ ਇਕੱਲੇ ਇਹਨਾਂ ਚੀਜ਼ਾਂ ਦੇ ਵਿਚਾਰ ਆਉਂਦੇ ਸਾਰਿਆਂ ਨੂੰ? ਸੋ ਇਹਨੂੰ ਕਹਿਤਾ ਗੁਰਬਾਣੀ ਵਿੱਚ ਤਿੰਨ ਗੁਣ। ਇਹ ਤ੍ਰੈ ਗੁਣ ਕਾਲ ਦੀ ਸਰਕਾਰ ਆ, ਕਿਉਂਕਿ ਦੇ ਤ੍ਰੈ ਗੁਣ ਕਾਲੇ ਕੀ ਸਰਕਾਰਾ। ਹਰ ਇੱਕ ਜੀਵ ਜਿਹੜਾ ਰਜੋ ਗੁਣ ਆ, ਇਸ ਰਜੋ ਗੁਣ 'ਤੇ ਸੰਸਾਰ ਦਾ ਹਰ ਇੱਕ ਬੰਦਾ ਆਉਂਦਾ ਏ, ਕਿਉਂਕਿ ਇਹ ਢਿੱਡ ਲੱਗਿਆ ਰੋਟੀ ਖਾਣੀ ਸਾਰਿਆਂ ਨੇ। ਇੱਥੇ ਆ ਕੇ ਸਾਰੇ ਸੋਚਦੇ ਆ, ਜਿਹੜਾ ਚੋਰ ਜੀਵ ਆ ਉਹਨੇ ਵੀ ਸੋਚਣਾ ਆਪਣੀ ਸੁਰਤ ਨੂੰ ਤਮੋ ਗੁਣ 'ਤੇ ਲਿਆ ਕੇ ਮੈਂ ਚੋਰੀ ਕਿਵੇਂ ਕਰਨੀ, ਠੱਗੀ ਕਿਵੇਂ ਕਰਨੀ, ਉਹ ਵੀ ਸੋਚ ਰਿਹਾ ਏ। ਜਿਹੜਾ ਜੀਵ ਸਤੋ ਗੁਣੀ ਆ ਉਹਨੇ ਵੀ ਇੱਥੇ ਆ ਕੇ ਸੋਚਣਾ ਵੀ ਅੱਜ ਮੈਂ ਨਿਮਰਤਾ 'ਚ, ਸਹਿਣਸ਼ੀਲਤਾ 'ਚ ਰਹਿ ਕੇ ਕਿਵੇਂ ਸੰਸਾਰ 'ਚ ਵਿਚਰਨਾ। ਜਾਂ ਕੋਈ ਰਜੋ ਗੁਣੀ ਜੀਵ ਹੈ, ਦੁਖੀ ਬੈਠਾ ਏ ਵੀ ਮੇਰਾ ਕਾਰੋਬਾਰ ਨਹੀਂ ਚੱਲਦਾ, ਮੈਂ ਕਾਰੋਬਾਰ ਨੂੰ ਕਿਵੇਂ ਅੱਗੇ ਵਧਾਵਾਂ। ਸੋ ਸਾਰਾ ਹੀ ਸੰਸਾਰ ਰਜੋ ਗੁਣ 'ਤੇ ਆ ਕੇ ਬੈਠਦਾ ਏ, ਭਾਵੇਂ ਕੋਈ ਪੰਛੀ ਆ, ਭਾਵੇਂ ਕੋਈ ਦਰਖਤ ਆ, ਭਾਵੇਂ ਕੋਈ ਵੀ ਜੂਨ ਆ, ਉਹ ਸਾਰੇ ਰਜੋ ਗੁਣ 'ਤੇ ਆਉਂਦੇ ਆ। ਇਸ ਕਰਕੇ ਮਹਾਰਾਜ ਸਮੈਲ ਸਾਹਿਬ ਦਾ ਖੇਲ ਰਜੋ ਗੁਣ ਤੋਂ ਸ਼ੁਰੂ ਹੁੰਦਾ ਏ। ਸਭ ਦੇ ਇੱਥੋਂ ਵਿਚਾਰ ਚੱਲਦੇ ਆ, ਇੱਥੋਂ ਦੋ ਮਾਰਗ ਸ਼ੁਰੂ ਹੁੰਦੇ ਆ। ਇੱਕ ਰਜੋ ਗੁਣ ਤੋਂ ਤਮੋ ਗੁਣ ਦਾ ਰਸਤਾ, ਜਿਹਨੂੰ ਧਾਤ ਦਾ ਰਸਤਾ ਕਿਹਾ ਗੁਰਬਾਣੀ 'ਚ, ਇੱਕ ਰਜੋ ਗੁਣ ਤੋਂ ਸਤੋ ਗੁਣ ਨੂੰ ਜਾਂਦਾ ਰਸਤਾ, ਜਿਹਨੂੰ ਲਿਵ ਦਾ ਰਸਤਾ ਕਿਹਾ ਗੁਰਬਾਣੀ ਵਿੱਚ। ਕਈ ਵਾਰ ਆਪਾਂ ਨੂੰ ਇਹ ਭਰਮ ਭੁਲੇਖਾ ਪਾਉਂਦੇ ਵੀ ਰਸਤੇ ਬੜੇ ਆ, ਇੱਕ ਥਾਂ 'ਤੇ ਹੀ ਜਾਣਾ ਸਾਰਿਆਂ ਨੇ, ਠੀਕ ਹੈ ਜੀ, ਪਰ ਗੁਰਬਾਣੀ 'ਚ ਕਿਤੇ ਲਿਖਿਆ ਵੀ ਇਹ ਵੀ ਰਸਤੇ ਹੈਗੇ ਆ? ਜਾਂ ਕਿਸੇ ਨੇ ਪੜ੍ਹਿਆ ਹੋਇਆ ਤਾਂ ਮੈਨੂੰ ਦੱਸ ਦਿਓ, ਪਰ ਗੁਰਮਤ ਕਹਿ ਰਹੀ ਆ ਲਿਵ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ, ਵੀ ਦੋ ਰਸਤੇ ਆ, ਵੀ ਆਪਾਂ ਗੁਰਮੁਖ ਬਣਨਾ ਸਾਰਿਆਂ ਨੇ। ਉਹ ਹੁਣ ਕਹਿੰਦੇ ਗੁਰਮੁਖ ਜਿਹੜਾ ਏ ਉਹ ਕਹਿੰਦਾ ਹੁਕਮ 'ਚ ਰਹਿ ਕੇ ਕਾਰ ਕਮਾਉਂਦਾ ਏ। ਹੁਣ ਜਿਵੇਂ ਆਪਾਂ ਸਾਰੇ ਹੀ ਗੁਰਸਿੱਖੀ ਦੇ ਵਿੱਚ ਇੱਕ ਫਲਸਫਾ ਏ, ਤਿੰਨ ਸਿਧਾਂਤ ਆ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਕੇ ਛਕਣਾ, ਇਹੀ ਤਿੰਨਾਂ ਕੁ ਹੋਰ ਵੀ ਆ ਜੀ, ਸ਼ੋਰ ਆ ਸਾਰਿਆਂ ਨੂੰ।

ਜਿਹੜਾ ਜੀਵ ਰਜੋਗੁਣ ਤੇ, ਮੰਨ ਲਓ ਆਪਣੇ ਜੇ ਏ ਬੀ ਸੀ ਕੋਈ ਵੀ ਇੱਥੇ ਰਜੋਗੁਣ ਤੇ ਆ ਗਿਆ, ਸਭ ਨੇ ਆਪੋ ਆਪਣੀ ਕਹਾਣੀ ਲੈ ਕੇ ਚੱਲਣੀ ਆ। ਬੀਬੀਆਂ ਭੈਣਾਂ ਏ, ਉਹਨੇ ਸਵੇਰੇ ਉੱਠ ਕੇ ਬੱਚਿਆਂ ਦੇ ਸਕੂਲ ਦੇ ਟਿਫਨ ਤਿਆਰ ਕਰਨੇ, ਹੋਰ ਕਰਮ ਕਰਨੇ ਸਾਰੇ। ਗੁਰਮੁਖ ਨੇ ਵੀ ਇੱਥੇ ਆ ਕੇ ਸਰੀਰ ਦੀ ਕਿਰਿਆ ਸਾਂਭਦੇ ਹੋਇਆਂ ਇਹਨੇ ਰਜੋਗੁਣ ਤੇ ਜਾਣਾ, ਠੀਕ ਹੈ ਜੀ। ਬੱਚਿਆਂ ਨੇ ਵੀ ਸਕੂਲ ਵਾਸਤੇ ਤਿਆਰ ਹੋਣਾ, ਸਾਰੇ ਰੈਡੀ ਹੋਏ ਰਜੋਗੁਣ ਤੇ ਆ ਕੇ। ਹੁਣ ਤੁਸੀਂ ਸਭ ਨੇ ਦੇਖਣਾ ਵੀ ਰਜੋ ਗੁਣ ਤੋਂ ਤੁਹਾਨੂੰ ਇਹ ਤਮੋ ਗੁਣ 'ਤੇ ਕਿਵੇਂ ਲੈ ਕੇ ਜਾਂਦੇ ਸਾਰੇ ਜਾਣੇ। ਜਿਵੇਂ ਕੱਲ੍ਹ ਬੇਨਤੀ ਕੀਤੀ ਵੀ ਚਾਰ ਪਹਿਰ ਆ, ਰਾਤੀ 12 ਤੋਂ ਲੈ ਕੇ ਸੁਬਾਹ 6 ਵਜੇ ਤੱਕ ਕਿਹੜਾ ਆਪਾਂ ਅੰਮ੍ਰਿਤ ਵੇਲਾ ਗਿਣਦੇ ਹਾਂ, ਅੰਮ੍ਰਿਤ ਵੇਲਾ, ਠੀਕ ਹੈ ਜੀ। ਵੀ ਅੰਮ੍ਰਿਤ ਵੇਲਾ ਕਿਉਂ ਗਿਣਦੇ ਹਾਂ? ਕਿਉਂਕਿ ਉਦੋਂ ਸ਼ਾਂਤੀ ਹੁੰਦੀ ਆ, ਸਾਰਾ ਕੁਛ ਕਾਇਨਾਤ ਵੀ ਪੰਛੀ ਵੀ ਸ਼ਾਂਤ ਹੁੰਦੇ ਆ, ਠੀਕ ਹੈ ਜੀ। ਪਰ ਮਹਾਰਾਜ ਕਹਿ ਰਿਹਾ ਵੀ ਤੁਹਾਨੂੰ ਜਿਵੇਂ ਪਹਿਲੇ ਸਮੇਂ ਦੇ ਵਿੱਚ ਇੱਕ ਅਲਾਰਮ ਹੁੰਦਾ ਸੀਗਾ ਜਿਹੜਾ ਸਭ ਨੂੰ ਜਗਾਉਂਦਾ ਸੀਗਾ, ਦੱਸ ਸਕਦਾ ਜੀ ਕੋਈ ਹੈ ਜੀ? ਕੁੱਕੜ, ਠੀਕ ਹੈ ਜੀ। ਹੁਣ ਜਿਹਨੇ ਤਾਂ ਸੌਣਾ ਹੁੰਦਾ ਸੀ ਉਹ ਭਾਵੇਂ 2 ਵਜੇ ਵੀ ਆਵਾਜ਼ ਮਾਰ ਦਿੰਦਾ ਸੀਗਾ, ਕਿਉਂਕਿ ਉਹ ਸੁਭਾਅ ਪੱਕਾ ਸੀ ਮਨੁੱਖ, ਕਿਉਂਕਿ ਜਿਹੜੇ ਜਾਨਵਰ ਹੈ ਨਾ ਜੀ ਉਹ ਜ਼ਿਆਦਾ ਸਹਿਜ ਆ ਬੰਦੇ ਨਾਲੋਂ। ਉਹ ਸੁਭਾਅ ਜਾਣਦੇ ਸੀ 2 ਵਜੇ ਉੱਠਦੇ ਨੇ ਗੁਰਮੁਖ ਇਹਨਾਂ ਨੂੰ ਉਠਾ ਦਈਏ, ਪਰ ਕਈ ਜੀਵ ਵਿਸਲੇ ਹੁੰਦੇ ਕਹਿੰਦੇ ਸੌਂ ਜਾਓ ਕੋਈ ਗੱਲ ਨਹੀਂ, 3 ਵਜੇ ਵੀ ਉੱਠਦੇ ਆ, 4 ਵਜੇ 5 ਵਜੇ ਵੀ, ਪਰ ਉੱਠਣ ਨੂੰ ਜੀ ਨਹੀਂ ਕਰਦਾ, ਠੀਕ ਹੈ ਜੀ। ਪਰ ਗੱਲ ਕੀ ਆ ਵੀ ਉਹ ਮਾਲਕ ਨੇ ਸਿਸਟਮ ਤਿਆਰ ਕੀਤਾ ਸੀਗਾ ਤੁਹਾਨੂੰ ਠਾਲਣ ਵਾਸਤੇ, ਹੋਰ ਕੋਈ ਜੀ ਨਹੀਂ ਉਦੋਂ ਬੋਲਦਾ। ਚਿੜੀਆਂ ਵੀ ਤਕਰੀਬਨ 5:30-6 ਵਜੇ ਆ ਕੇ ਬੋਲਣਾ ਸ਼ੁਰੂ ਕਰਦੀਆਂ। ਉਹ ਮਹਾਰਾਜ ਸਮਝਾ ਰਹੇ ਨੇ ਗੁਰਬਾਣੀ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ, ਕਹਿੰਦੇ ਉਸ ਵੇਲੇ ਕਹਿੰਦੇ ਤੁਹਾਨੂੰ ਜਗਾਉਣ ਵਾਸਤੇ ਪਰਮਾਤਮਾ ਵੀ ਆਵਾਜ਼ ਮਾਰਦਾ ਹੈ ਅੰਦਰੋਂ। ਜਿਵੇਂ ਰਾਤ ਨੂੰ ਸਾਰੇ ਸੋ ਜਾਂਦੇ ਆ ਨਾ 10 ਵਜੇ, 2-2.5-3 ਘੰਟੇ ਤੁਹਾਡੇ ਥਕਾਨ ਲਹਿੰਦੀ ਸਰੀਰ ਦੀ, ਉਹਤੋਂ ਬਾਅਦ ਪਰਮਾਤਮਾ ਤੁਹਾਡੇ ਸਾਰਿਆਂ ਦੇ ਅੰਦਰ ਬੋਲਦਾ ਹੈ, ਪਰ ਸੁਣਦਾ ਕਿਸੇ ਕਿਸੇ ਨੂੰ ਆ। ਕਈ ਸੁਣਦੇ ਆ ਉਹ ਸੁਣ ਕੇ ਇਗਨੋਰ ਕਰਨੇ ਸੌ ਜਾਈਏ, ਅਤੇ ਸਵੇਰੇ ਪੁੱਛੇ ਗੁਰਮੁਖੋ ਆਵਾਜ਼ ਸੁਣੀ ਆ, ਕਹਿੰਦੇ ਸਾਨੂੰ ਤਾਂ ਸੁਣੀ ਨਹੀਂ ਹੈਗੀ, ਕਿਉਂਕਿ ਧਿਆਨ ਸੀਗਾ ਸੌਣ ਦੇ ਵਿੱਚ। ਪਰ ਜਿਹਨਾਂ ਨੂੰ ਸੁਣਿਆ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ, ਉਹ ਉੱਠ ਖੜ ਜਾਂਦੇ ਆ ਵੀ ਅੰਮ੍ਰਿਤ ਵੇਲਾ ਹੋ ਗਿਆ ਹੈ। ਇੱਦਾਂ ਹੀ ਮਹਾਰਾਜ ਸਮਝਾ ਰਹੇ, ਹੁਣ ਇਹ 6 ਵਜੇ ਤੋਂ ਬਾਅਦ ਤੁਹਾਡਾ ਕੀ ਹੈ, ਸਭ ਦਾ ਕੀ ਹੈ, ਰਜੋਗੁਣ ਸ਼ੁਰੂ ਹੋਣ ਲੱਗਾ। ਰਜੋਗੁਣ 'ਤੇ ਜੀਵ ਜਿਹੜਾ ਸਕੂਲ ਜਾਣ ਲੱਗਿਆ ਉਦੋਂ ਵਿਚਾਰਧਾਰਾ ਹੋਰ ਹੁੰਦੀ, ਜਦੋਂ ਸਕੂਲ 'ਚ ਐਂਟਰ ਹੋ ਗਿਆ ਉਦੋਂ ਸੋਚ ਬਦਲ ਗਈ, ਕਿਉਂਕਿ ਪੜ੍ਹਾਈ ਕਰਾਉਣੀ ਜਾਣੀ ਤਰਲੋਕੀ ਦੀ। ਜਿਹੜਾ ਜੀਵ ਰਜੋਗੁਣ ਤੋਂ ਜੋਬ 'ਤੇ ਜਾਣਾ ਉਹਦੀ ਵੀ ਸੋਚ ਚੇਂਜ ਹੋਣੀ ਸ਼ੁਰੂ ਹੋ ਗਈ। ਹੁਣ ਪਹਿਲੀ ਕੜੀ ਸੋਚ ਸਤੋਗੁਣੀ, ਨਾਮ ਜਪਣਾ, ਬਾਣੀ ਪੜ੍ਹਨੀ। ਜਿਵੇਂ ਕੋਈ ਆਪਣੇ 'ਚੋਂ 2 ਵਜੇ ਉੱਠਦਾ, ਕੋਈ 3 ਵਜੇ ਉੱਠਦਾ, ਕੋਈ 4 ਵਜੇ ਉੱਠਦਾ। ਪੁਰਾਣੇ ਬਜ਼ੁਰਗਾਂ ਦਾ ਬੜਾ ਸਿਸਟਮ ਬਣਿਆ ਹੋਇਆ, ਉਹ 2 ਵਜੇ ਉੱਠ ਖੜ੍ਹਦੇ, ਕਈ ਆਪਣੇ ਵਰਗੇ ਹੀ ਤੰਗ ਹੋ ਜਾਂਦੇ ਆ ਵੀ ਤੂੰ ਬਾਪੂ ਅੱਧੀ ਰਾਤ ਨੂੰ ਉੱਠ ਖੜ੍ਹਦਾ ਹੈ, ਹੈਂ ਜੀ, ਅਸੀਂ ਗੁੱਸੇ ਹੋ ਜਾਂਦੇ ਹਾਂ। ਪਰ ਉਹਨਾਂ ਦਾ ਨਿਤਨੇਮ ਬਣਿਆ ਸਾਰਿਆਂ ਦਾ, ਅਸੀਂ ਸਗੋਂ ਉਹਨਾਂ ਤੋਂ ਸਿੱਖਿਆ ਲੈਣ ਦੀ ਬਜਾਏ ਕਿ ਆਪਾਂ ਗੁੱਸੇ ਹੋ ਜਾਂਦੇ ਉਹਨਾਂ ਤੋਂ, ਆਪਾਂ ਉੱਠਣਾ ਨਹੀਂ ਚਾਹੁੰਦੇ ਹੈਗੇ। ਪਰ ਹੁਣ ਜਿਹੜਾ ਗੁਰਮੁਖ ਉੱਠਿਆ ਉਹਨਾਂ ਨੇ ਤੁਹਾਡਾ ਜੀਵਨ ਦੇਖਣਾ, ਚੇਤਾ ਰੱਖਿਓ, ਕੋਈ 2 ਵਜੇ ਉੱਠਦਾ, ਕੋਈ 3 ਵਜੇ, ਭਾਵੇਂ 4 ਵਜੇ, ਵੀ ਇਹ ਸਾਡਾ ਘਰ ਦਾ ਬਜ਼ੁਰਗ ਬੀਬੀ ਜਾਂ ਬੱਚਾ ਕੋਈ ਵੀ, ਇਹ 4 ਵਜੇ ਉੱਠਦੇ ਆ, ਇਹ ਰੋਜ਼ ਬਾਣੀ ਪੜ੍ਹਦੇ ਆ। ਕਈ ਜੀਵ ਬਾਣੀ ਪੜ੍ਹਦੇ 8-8, 9-9 ਵਜਾ ਦਿੰਦੇ ਆ ਵੀ ਇੰਨੀ ਬਾਣੀ ਪੜ੍ਹਦੇ ਆ, ਫਿਰ ਕਹਿੰਦੇ ਆ ਵੀ ਮੂੰਹ ਜੂਠਾ ਬਾਅਦ 'ਚ ਕਰਨਾ ਆਪਾਂ, ਵੀ ਸੁੱਚੇ ਮੂੰਹ ਕੋਈ ਵੀ ਕੰਮ ਆਪਾਂ ਕਰ ਲਈਏ, ਉਹ ਪਾਣੀ ਵੀ ਨਹੀਂ ਪੀਂਦੇ ਕਈ ਤਾਂ। ਐਸੀ ਅਵਸਥਾ ਹੋ ਜਾਂਦੀ ਆ ਵੀ ਜਦੋਂ ਘਰ ਦੇ ਕਿਸੇ ਮੈਂਬਰ ਨੇ ਉਹਨੂੰ ਗੱਲਬਾਤ ਕਰ ਲਈ ਵੀ ਤੁਸੀਂ ਇੱਦਾਂ ਬਾਣੀ ਪੜ੍ਹਦੇ ਆ, ਜੇ ਅਸੀਂ ਉਹਨੂੰ ਤਲਖੀ 'ਚ ਜਵਾਬ ਦੇ ਤਾ, ਗੁੱਸੇ 'ਚ ਜਵਾਬ ਦੇ ਤਾ, ਫਿਰ ਜਿੰਨੀ ਤੁਹਾਡੀ ਬਾਣੀ ਪੜ੍ਹੀ ਇਹਦਾ ਮਤਲਬ ਤੁਹਾਡੇ 'ਤੇ ਅਸਰ ਨਹੀਂ ਕੀਤਾ ਬਾਣੀ ਨੇ, ਕਿਉਂਕਿ ਤੁਸੀਂ ਬਾਣੀ ਪੜ੍ਹਨੀ ਸੀ ਮਨ ਨੂੰ ਸੁੱਖ ਦੇਣ ਵਾਸਤੇ, ਸ਼ਾਂਤੀ ਦੇਣ ਵਾਸਤੇ। ਹੁਣ ਦੂਜੇ 'ਤੇ ਕੀ ਅਸਰ ਹੋਇਆ ਵੀ ਤੁਸੀਂ ਸਾਨੂੰ ਬਾਣੀ ਪੜ੍ਹਨ ਨੂੰ ਕਹਿੰਦੇ ਹੋ, ਤੁਸੀਂ ਤੜਕੇ 2-3 ਵਜੇ ਉੱਠ ਕੇ ਵੀ ਤੁਹਾਡੇ ਮਨ ਦੀ ਹਾਲਤ ਆ ਵੀ ਸਾਨੂੰ ਕੀ ਫਾਇਦਾ ਹੋਏਗਾ ਬਾਣੀ ਪੜ੍ਹਨ ਦੇ ਨਾਲ, ਜੇ ਤੁਹਾਡਾ ਆਪਣਾ ਕ੍ਰੋਧ ਨਹੀਂ ਸ਼ਾਂਤ ਹੋ ਰਿਹਾ। ਆਪਾਂ ਬਾਣੀ ਪੜ੍ਹਦੇ ਸਾਰੇ ਜਾਣੇ ਗੁੱਸਾ

ਸਾਰਿਆਂ ਨੂੰ ਆਉਂਦਾ ਹੈ, ਠੀਕ ਹੈ ਜੀ, ਕ੍ਰੋਧ ਸਭ ਨੂੰ ਆਉਂਦਾ ਪਿਆ ਹੈ, ਪਰ ਕਦੀ ਵਿਚਾਰਿਆ ਨਹੀਂ ਵੀ ਮੈਂ ਅੰਮ੍ਰਿਤ ਵੇਲੇ ਉੱਠਦਾ ਹੈ ਵੀ ਮਨ ਮੇਰਾ ਸ਼ਾਂਤ ਚਾਹੀਦਾ, ਮੇਰੇ ਮਨ ਨੂੰ ਸੁੱਖ ਚਾਹੀਦਾ, ਪਰ ਮੇਰਾ ਮਨ ਸ਼ਾਂਤ ਕਿਉਂ ਨਹੀਂ ਹੋ ਰਿਹਾ? ਅਤੇ ਐਸੀ ਅਵਸਥਾ 'ਚ ਮਹਾਰਾਜ ਨੇ ਗੁਰਬਾਣੀ 'ਚ ਕੀ ਲਿਖਿਆ, ਕਹਿੰਦੇ ਮਨ ਮੈਂ ਕ੍ਰੋਧ ਮਹਾ ਹੰਕਾਰਾ, ਪੂਜਾ ਕਰੇ ਬਹੁ ਵਿਸਥਾਰਾ, ਕਰ ਇਸ਼ਨਾਨ ਤਨ ਚੱਕਰ ਬਣਾਏ ਅੰਤਰ ਕੀਮਲ ਕਬੂ ਨਾ ਜਾਏ, ਅੰਦਰ ਮੈਲਾ ਆਪਣਾ। ਕਿਉਂਕਿ ਬਾਣੀ ਆਪਾਂ ਪੜ੍ਹਦੇ ਹਾਂ ਸੁੱਤਿਆਂ, ਜਦੋਂ ਆਪਾਂ ਉੱਠੇ ਆਪਾਂ ਸਾਰੇ ਸਰੀਰ 'ਚ ਆ ਗਏ, ਜਦੋਂ ਸਰੀਰ 'ਚ ਆ ਗਏ ਤੁਹਾਡੀਆਂ ਜਿਹੜੀਆਂ ਕਰਮ ਇੰਦਰੀਆਂ ਤੁਹਾਡੀ ਗੰਦ ਐਕਟਿਵ ਹੋ ਗਏ, ਜਦੋਂ ਉਹ ਐਕਟਿਵ ਹੋਏ ਜਿਹੜੇ ਪੰਜੇ ਦੂਤ ਆ ਇਹ ਵੀ ਐਕਟਿਵ ਹੋ ਗਏ ਵੀ ਸਾਡੇ ਇਲਾਕੇ ਦੇ ਵਿੱਚ ਆ ਗਿਆ। ਇਹਨੂੰ ਆਪਾਂ ਸਰੀਰਕ ਕਿਰਿਆ ਨਾਲ ਜੋੜ ਦੇਣਾ ਬਸ, ਇਹਨੂੰ ਬਾਣੀ ਪੜ੍ਹਨ ਲਈ ਆਪਾਂ ਟਾਈਮ ਨਹੀਂ ਦੇਣਾ ਹੈਗਾ। ਹੁਣ ਜਦੋਂ ਆਤਮਾ ਬਾਣੀ ਪੜ੍ਹਨ ਲੱਗਦੀ ਆ, ਆਪਣੇ 'ਚੋਂ ਮੋਸਟ ਆਫ ਦਾ ਬੰਦਿਆਂ ਦਾ ਮਨ ਕੀ ਆ, ਅੱਗੇ ਚੱਲਣਾ ਵਿਚਾਰਾਂ ਦੇ ਵਿੱਚ ਵੀ ਦਿਨ ਭਰ ਕੰਮ ਕਿਹੜੇ ਕਰਨੇ, ਆਪਾਂ ਕਿਹੜੇ ਵਿਚਾਰ ਲੈਣੇ ਆ। ਤੁਹਾਨੂੰ ਉੱਥੇ ਲੈ ਗਏ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਵੇਖ ਰਹੇ ਮੇਰਾ ਪੁੱਤ ਅੰਮ੍ਰਿਤ ਵੇਲੇ ਉੱਠਿਆ, ਮੈਂ ਇਹਨੂੰ ਇਹਦੇ ਜੀਵਨ ਦਾ ਲਾਹਾ ਦੇਵਾਂ, ਨਾਮ ਰਸ ਹਰ ਰਸ ਦੇਵਾਂ, ਜਿਵੇਂ ਆਪਾਂ ਸਾਰੇ ਸਾਹ ਲੈਂਦੇ ਹਾਂ ਨਾ, ਇਹ ਸਾਨੂੰ ਨਾਲ ਅੰਮ੍ਰਿਤ ਰਸ ਵੀ ਆਉਂਦਾ, ਪਰ ਸਾਨੂੰ ਟੇਸਟ ਕਿਉਂ ਨਹੀਂ ਆਉਂਦਾ? ਤੁਹਾਡਾ ਮਨ ਵਿਚਾਰਾਂ ਦੇ ਵਿੱਚ ਆ, ਸੋਚਾਂ ਦੇ ਵਿੱਚ ਆ, ਇਹ ਕੀ ਖੇਡ ਖੇਡਦੇ ਆ? ਜਦੋਂ ਆਤਮਾ ਨੇ ਮਨ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ, ਬਾਣੀ ਪੜ੍ਹਾਈ ਜਾਵੇ, ਇਹ ਪੰਜੇ ਜਾਣੇ ਮਨ ਨੂੰ ਭਜਾ ਕੇ ਲੈ ਜਾਂਦੇ ਆ, ਇੱਕ ਇੱਕ ਸਾਰੇ ਡਿਊਟੀ ਲੈਂਦੇ ਆਪਣੀ। ਪਹਿਲਾਂ ਭਾਵੇਂ ਕ੍ਰੋਧ ਆ ਗਿਆ, ਫਿਰ ਲੋਭ, ਫਿਰ ਮੋਹ ਹੰਕਾਰ, ਇਸ ਤਰੀਕੇ ਨਾਲ ਚੱਲਦੇ ਆ। ਪਹਿਲੇ ਸਮੇਂ ਦੇ ਵਿੱਚ ਗੁਰਮੁਖ ਦਾ ਕਹਿੰਦੇ ਜਿਵੇਂ ਹੜਤਾਲੀ ਹੁੰਦੇ ਸੀਗੇ, ਹੜਤਾਲਾਂ ਕਰਦੇ ਹੁੰਦੇ ਸੀਗੇ ਉਹਨਾਂ ਸਮਿਆਂ ਦੇ ਵਿੱਚ ਵੀ, ਪਰ ਉਹਨਾਂ ਸਮਿਆਂ ਦੇ ਵਿੱਚ ਕੋਈ ਘੋ ਨਹੀਂ ਸੀਗੇ, ਗੱਡੀਆਂ ਨਹੀਂ ਸੀਗੀਆਂ, ਘੋੜੇ ਹੁੰਦੇ ਸੀਗੇ ਜਾਂ ਗੱਡੇ, ਉਹ ਹੜਤਾਲੀਆਂ ਨੂੰ ਕੀ ਜੇਲ੍ਹ 'ਚ ਨਹੀਂ ਪਾਉਂਦੇ ਸੀ, ਉਹਨਾਂ ਨੂੰ ਫੜ ਕੇ ਦੂਰ ਲੈ ਜਾਂਦੇ ਸੀ ਕਿਤੇ, ਜੰਗਲ ਛੱਡ ਆਉਂਦੇ ਸੀ। ਆਉਂਦਿਆਂ ਨੂੰ ਟਾਈਮ ਲੱਗਦਾ ਹੁੰਦਾ ਸੀਗਾ ਉਹਨਾਂ ਨੂੰ, ਠੀਕ ਹੈ ਜੀ, ਆਉਂਦਿਆਂ ਨੂੰ ਟਾਈਮ ਲੱਗਣਾ, ਉਹ ਥੱਕੇ ਹੁੰਦੇ ਸੀ, ਇੰਝ ਦੂਜੇ ਰੈਡੀ ਬੈਠੇ ਹੁੰਦੇ ਲਿਜਾਣ ਵਾਸਤੇ, ਜਦੋਂ ਉਹ ਆਏ ਉਹ ਫੜ ਕੇ ਫੇਰ ਲੈ ਜਾਂਦੇ ਸੀਗੇ। ਇਸੇ ਪ੍ਰਕਾਰ ਜੋ ਤੁਸੀਂ ਬਾਣੀ ਪੜ੍ਹਦੇ ਹੋ, ਇਹ ਤਰ੍ਹਾਂ ਪੰਜਾਂ 'ਚ ਤੁਹਾਡੇ ਮਨ ਨੂੰ ਕੀ ਕਰਦੇ ਆ, ਇਹਨੂੰ ਇਹ ਕੋਈ ਰਜੋ ਗੁਣ 'ਤੇ ਲੈ ਗਿਆ, ਕੋਈ ਤਮ ਗੁਣ 'ਤੇ ਲੈ ਗਿਆ, ਦੂਰ ਲੈ ਜਾਂਦੇ ਵਿਚਾਰਾਂ ਦੇ ਵਿੱਚ। ਅਤੇ ਕਦੋਂ ਲੈ ਕੇ ਆਉਂਦੇ ਆ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ, ਉਸ ਵਕਤ ਤੁਹਾਨੂੰ ਵਾਪਸ ਲੈ ਕੇ ਆ ਵੀ ਹੁਣ ਕੰਮ ਨਿਬੜ ਗਿਆ। ਇੱਦਾਂ ਹੀ ਹੈ ਨਾ ਜੀ, ਵਿੱਚ ਵਾਲੀ ਬਾਣੀ ਫਿਰ ਕਿਹਨੇ ਪੜ੍ਹੀ? ਬਾਣੀ ਤਾਂ ਪੜ੍ਹੀ ਗਈ ਹੈ ਨਾ ਆਖਿਰਕਾਰ, ਉਹ ਕਿਹਨੇ ਪੜ੍ਹੀ ਆ ਫਿਰ? ਆਤਮਾ ਨੇ। ਨਵੇਂ ਜੀਵਨ ਸ਼ਾਇਦ ਇਹ ਵੀ ਨਾ ਪਤਾ ਹੋਵੇ ਆਤਮਾ ਕੀ ਆ ਅਤੇ ਮਨ ਕੀ ਆ, ਖਬਰੇ ਆਪਾਂ ਇੱਕੇ ਸਮਝਦੇ ਹੋਈਏ। ਆਤਮਾ ਸਾਡੇ ਸਰੀਰ ਦੀ ਵਰਤੋਂ ਕਰਕੇ ਆਪਣੇ ਮਨ ਨੂੰ ਸਦੋ ਗੁੰਟੇ ਲਿਆ ਕੇ ਗੁਰੂ ਦਾ ਗਿਆਨ ਦਿੰਦੀ ਆ। ਮਨ ਨੂੰ ਇਹਨਾਂ ਪੰਜਾਂ ਨੇ ਤਮੋ ਗੁੰਟੇ ਲੈ ਕੇ ਗੁਰੂ ਦਾ ਗਿਆਨ ਭੁਲਾਉਣਾ ਹੈ। ਇਸ ਕਰਕੇ ਸਭ ਨੇ ਖਿਆਲ ਰੱਖਣਾ ਵੀ ਜਦੋਂ ਬਾਣੀ ਪੜ੍ਹਦੇ, ਤੁਸੀਂ ਨਹੀਂ ਪੜ੍ਹਦੇ, ਆਪਾਂ ਤਾਂ ਸੁੱਤੇ ਪਏ ਹਾਂ, ਤੀਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ। ਹੁਣ ਸੁੱਤਾ ਪਿਆ ਮਨ ਤਾਂ ਬਾਣੀ ਨਹੀਂ ਪੜ੍ਹ ਸਕਦਾ, ਆਪਾਂ ਜਿਵੇਂ ਸੁੱਤੇ ਹੁੰਦੇ ਹਾਂ, ਕੋਈ ਆਪਣੇ 'ਚ ਬਾਣੀ ਪੜ੍ਹਦਾ ਹੁੰਦਾ ਸੁੱਤਿਆਂ? ਕੋਈ ਨਹੀਂ ਪੜ੍ਹਦਾ। ਇਸ ਪ੍ਰਕਾਰ ਮਹਾਰਾਜ ਸਮਝਾ ਦਿੱਤਾ, ਆਤਮਾ ਬਾਣੀ ਪੜ੍ਹਦੀ ਆ ਮਨ ਨੂੰ ਜਗਾਉਣ ਵਾਸਤੇ ਵੀ, ਜਾਗ ਸੁਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨੜੀ ਇਕੱਥ ਕਹਾਣੀ ਰਾਮ, ਜਿਹਨਾਂ ਸੁਣ ਕੇ ਮੰਨ ਲਈ ਇਕੱਥ ਕਹਾਣੀ। ਮਹਾਰਾਜ ਕਹਿੰਦੇ ਉਹ ਜਾਗਦੇ ਆ, ਗੁਰਮਿਲ ਜਾਗੇ ਨਾਮ ਲਾਗੇ ਤਿੰਨਾਂ ਰਹਿਣ ਸੁਹੇਲੀ ਆ, ਕਹਿੰਦੇ ਉਹਨਾਂ ਦੀ ਰਹਿਣ ਸੁਹੇਲੇ ਗੁਰੂ ਨੂੰ ਮਿਲ ਕੇ ਜਾਗੇ। ਅਤੇ ਕਹਿੰਦੇ ਕੀ ਹੋਇਆ, ਮਨ ਨੂੰ ਪਾਸੇ ਲੈ ਗਏ, ਉੱਧਰ ਪਰਮਾਤਮਾ ਤਿਆਰੀ ਕਰ ਰਿਹਾ ਵੀ ਮੇਰੇ ਪੁੱਤ ਨੂੰ ਖੁਰਾਕ ਮਿਲ ਜਾਵੇ, ਪਰ ਕਹਿੰਦੇ ਮਿਲੀ ਨਹੀਂ। ਕਹਿੰਦੇ ਸੀ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਹ ਮੋਹੰਕਾਰਾ, ਅੰਮ੍ਰਿਤ ਲੁੱਟੇ ਮਨ ਮੁੱਖ ਨਹੀਂ ਬੁੱਝੇ, ਕੋਈ ਨਾ ਸੁਣੇ ਪੁਕਾਰਾ। ਤੁਹਾਡੀ ਪੁਕਾਰ ਕਿਹਨੇ ਸੁਣੀ, ਕਿਸਨੇ ਨਹੀਂ ਸੁਣੀ ਹੈਗੀ, ਕਿਉਂਕਿ ਪੁਕਾਰ ਕੀਤੀ ਹੈ ਨਹੀਂ ਆਪਾਂ। ਜੇ ਪੁਕਾਰ ਕੀਤੀ ਹੁੰਦੀ ਤਾਂ ਅੰਮ੍ਰਿਤ ਰਸ ਕਿਉਂ ਨਾ ਆਉਂਦਾ ਆਪਾਂ ਨੂੰ, ਨਾਮ ਰਸ ਕਿਉਂ ਨਾ ਆਉਂਦਾ? ਕਿਉਂਕਿ ਜਿਹਨੇ ਪੁਕਾਰ ਕਰਨੀ ਸੀਗੀ ਉਹ ਤਾਂ ਕਿਤੇ ਹੋਰੇ ਭੱਜਿਆ ਫਿਰਦਾ ਹੈ। ਇਵੇਂ ਕਥਾ ਕਰਦਿਆਂ ਵੀ ਆਪਾਂ ਜੇ ਬੈਠੇ ਹਾਂ,
ਹੋ ਸਕਦਾ ਕਿਸੇ ਦਾ ਮਨ ਭੱਜਿਆ ਪਿਆ ਹੋਵੇ, ਠੀਕ ਹੈ ਜੀ, ਫਿਰ ਸਮਝ ਨਹੀਂ ਪੈਣੀ। ਅਤੇ ਜਦੋਂ ਤੁਹਾਨੂੰ ਤੁਹਾਡੇ ਮਨ ਦੀ ਖੁਰਾਕ ਨਹੀਂ ਮਿਲਦੀ, ਮਰ ਗਏ ਜਿਨ ਹਰ ਹਰ ਰਸ ਨਾਮ ਨਾ ਪਾਇਆ ਅਤੇ ਭਾਗਹੀਣ ਜਮ ਪਾਸ, ਉਹ ਜਮਾਂ ਦੇ ਵੱਸ ਜੇ, ਇਹ ਚੇਤਾ ਰੱਖਿਓ। ਜਿਹੜੇ ਪੰਜੇ ਦੂਤ ਇਹ ਜਮ ਨੇ, ਇਹ ਅੰਤ ਵੇਲੇ ਵਰਦੀ ਚੇਂਜ ਕਰ ਲੈਂਦੇ ਆਪਣੀ ਸਾਨੂੰ ਫਸਾਉਣ ਵਾਸਤੇ। ਅਤੇ ਮਹਾਰਾਜ ਸਮਝਾ ਰਹੇ ਆਪਾਂ ਜੋ ਬਾਣੀ ਪੜ੍ਹਦੇ ਹਾਂ, ਸਾਨੂੰ ਇਸ ਅਵਸਥਾ 'ਚ ਕੀ ਕਹਿਤਾ ਜੀ, ਮਨਮੁੱਖ। ਕੀ ਕਹਿਤਾ ਜੀ? ਮਨਮੁੱਖ। ਜਿਹੜਾ ਜੀਵ ਹੁਣ ਬਾਣੀ ਨੂੰ ਵਿਚਾਰ ਕੇ ਨਹੀਂ ਪੜ੍ਹਦਾ, ਸਿਰਫ ਇੱਕ ਦ੍ਰਿਸ਼ਟਮਾਨਡ ਆਪਣੇ ਜੋ ਸਿਸਟਮ ਚੱਲਦਾ ਉਹਦੇ ਰਾਹੀਂ ਬਾਣੀ ਪੜ੍ਹਦਾ ਏ, ਪਰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਅਤੇ ਮਹਾਰਾਜ ਕਹਿੰਦੇ ਮਨਮੁੱਖ ਪੜ੍ਹੇ ਪਰ ਵਿਧ ਨਾ ਜਾਣਾ। ਇਹਨੂੰ ਵਿਧੀ ਨਹੀਂ ਪਤਾ ਗੁਰਬਾਣੀ ਪੜ੍ਹਨ ਦੀ। ਹੁਣ ਤੁਸੀਂ ਸੋਚੋਗੇ ਗੁਰਬਾਣੀ ਪੜ੍ਹਨ ਦੀ ਕਿਹੜੀ ਵਿਧੀ ਆ ਗਈ, ਸਾਨੂੰ ਤਾਂ ਦੱਸਿਆ ਨਹੀਂ ਕਿਸੇ ਨੇ ਅੱਜ ਤੱਕ। ਇਹ ਪਹਿਲਾਂ ਬੇਨਤੀ ਕੀਤੀ, 430 ਅੰਗ ਤੁਹਾਡਾ ਸਿਲੇਬਸ ਆ ਸਾਰਿਆਂ ਦਾ ਸਿੱਖੀ ਦਾ, ਤੁਹਾਡਾ ਜੀਵਨ ਕਿਵੇਂ ਚੇਂਜ ਹੋਣਾ। 430 ਅੰਗ ਦੇ ਵਿੱਚ ਤੁਸੀਂ ਉਹ ਬਾਣੀ ਖੋਜਣੀ ਆ। ਮਹਾਰਾਜ ਸਮਝਾ ਰਹੇ ਆ, ਕਹਿੰਦੇ ਖੱਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬੋਹਰ ਨਾ ਹੋਈ। ਖੋਜ ਬੂਝ ਜੋ ਕਰੇ ਵਿਚਾਰ ਭਵਜਲ ਤਰਤ ਨਾ ਲਾਵੇ ਬਾਹਰ। ਜਿਹਨੇ ਬਾਣੀ ਨੂੰ ਖੋਜਿਆ, ਜਿਹਨੇ ਬਾਣੀ ਨੂੰ ਪੜ੍ਹਿਆ, ਜਿਹਨੂੰ ਤਾਂ ਹੀ ਮਹਾਰਾਜ ਕਹਿੰਦੇ ਪਾਠ ਪੜ੍ਹੇ ਔਰ ਬੁੱਝੇ ਨਾਹੀਂ ਭੇਖੀ ਭਰਮ ਭੁਲਾਏ। ਜਿਹੜਾ ਬਾਣੀ ਪੜ੍ਹਦਾ ਏ ਪਰ ਪਾਠ ਨੂੰ ਬੁੱਝਦਾ ਨਹੀਂ ਪਿਆ ਵੀ ਮੈਨੂੰ ਗੁਰੂ ਨੇ ਕੀ ਹੁਕਮ ਕੀਤਾ, ਕਹਿੰਦੇ ਭੇਖੀ ਆ, ਇਹ ਭਰਮ ਦੇ ਵਿੱਚ ਬੈਠਾ। ਦੇਖੋ ਸਾਡਾ ਮਨ ਤਾਂ ਐਸੀ ਅਵਸਥਾ 'ਚ ਹੋਣਾ ਚਾਹੀਦਾ ਵੀ ਜਦੋਂ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ, ਕਈ ਵਾਰ ਦੇਖੋ ਉੱਥੇ ਬਾਣੀ ਚੱਲਦੀ ਹੁੰਦੀ ਨਾ, ਆਪਾਂ ਆਪਣਾ ਵੱਖਰਾ ਗੁਟਕਾ ਸਾਹਿਬ ਲੈ ਕੇ ਬੈਠੇ ਹੁੰਦੇ ਹਾਂ, ਕਦੀ ਨਹੀਂ ਸੋਚ ਵਿੱਚ ਆਇਆ ਵੀ ਉਹੀ ਤਾਂ ਮਹਾਰਾਜ ਦੀ ਬਾਣੀਏ ਆ, ਉਹੀ ਸੁਣ ਲਓ ਤੁਸੀਂ, ਕਮਾਉਣਾ ਤਾਂ ਉਪਦੇਸ਼ ਆ ਗੁਰੂ ਦਾ, ਉਹ ਨਹੀਂ। ਪਰ ਅਸੀਂ ਮਨਮਤ ਕਰਕੇ ਕੀ ਆ ਵੀ ਮੈਂ ਪਾਠ ਕਰਨਾ, ਕੰਮ ਕਰਕੇ ਨਿਬੇੜਦਾ, ਮੈਂ ਗੁਰੂ ਦੀ ਹਾਜ਼ਰੀ 'ਚ ਪਾਠ ਪੜ੍ਹਿਆ। ਅਤੇ ਉੱਧਰ ਗੁਰੂ ਸਾਹਿਬ ਕਹਿੰਦੇ ਪੁੱਤ ਮੈਂ ਤਾਂ ਬੋਲਦਾ ਪਿਆ ਸੀ, ਤੂੰ ਮੇਰੀ ਤਾਂ ਗੱਲ ਨਹੀਂ ਸੁਣੀ। ਜਿਵੇਂ ਦ੍ਰਿਸ਼ਟਮਾਨ 'ਚ ਸਾਡੇ ਬਜ਼ੁਰਗ ਬਾਹਰੋਂ ਥੱਕੇ ਆਉਂਦੇ ਆ, ਉਹ ਬਜ਼ੁਰਗ ਨੇ ਕਾਕਾ ਮੈਨੂੰ ਜਾਲੀ ਛਕਾ ਦੇ ਤੂੰ, ਅਸੀਂ ਕਹਿੰਦੇ ਬਾਪੂ ਤੂੰ ਬਾਹਰੋਂ ਥੱਕਿਆ ਹੋਇਆ ਲੱਗਦਾ, ਤੇਰੇ ਲੱਤਾਂ ਮਾਂ ਤੇਰੇ ਗੋਡੇ ਘੁੱਟਦੀ, ਅਸੀਂ ਲੱਤਾਂ ਮਾਂ ਘੁੱਟੀ ਜਾਈਏ ਉਹਦੀਆਂ, ਪਰ ਪਾਣੀ ਨਹੀਂ ਪਿਆਉਣਾ ਆਪਾਂ ਉਹਨੂੰ, ਠੀਕ ਹੈ ਜੀ। ਅਤੇ ਫਿਰ ਬਾਪੂ ਖੁਸ਼ ਹੋ ਜਾਏਗਾ? ਜਿਹੜਾ ਕੰਮ ਕਿਹਾ ਉਹ ਤਾਂ ਕਰਦੇ ਨਹੀਂ ਆਪਾਂ, ਆਪਣੀ ਮਤ ਨਾਲ ਆਪਾਂ ਸਾਰੇ ਕੰਮ ਕਰਦੇ ਹਾਂ ਇੱਥੇ, ਦੇਰ ਇਜ਼ ਨੋ ਡਾਊਟ, ਠੀਕ ਹੈ ਜੀ। ਪਰ ਗੁਰਮਤ ਨਾਲ ਕੋਈ ਵਿਰਲਾ ਕੰਮ ਕਰਦਾ ਵੀ ਗੁਰੂ ਸਾਹਿਬ ਕੀ ਕਹਿੰਦੇ ਪਏ ਮੈਨੂੰ, ਵੀ ਮੈਨੂੰ ਇਹ ਵੀ ਕੰਮ ਕਰਨਾ ਚਾਹੀਦਾ ਕਿ ਨਹੀਂ ਚਾਹੀਦਾ। ਹੁਣ ਮਹਾਰਾਜ ਤੁਸੀਂ ਤ੍ਰੈ ਗੁਣਾਂ ਵਿੱਚ ਬੈਠੇ ਸੁੱਤਿਆਂ ਬਾਣੀ ਪੜ੍ਹਦੇ ਹੋ, ਪਰ ਕਹਿੰਦੇ ਇਸ ਨਾਮ ਦੀ ਖੋਜ ਨਹੀਂ ਕਰਦੇ। ਤ੍ਰੈ ਗੁਣ ਪੜ੍ਹੇ ਹਰ ਤੱਤ ਨਾ ਜਾਣੇ, ਮੂਲੋਂ ਭੁੱਲਾ ਗੁਰ ਸ਼ਬਦ ਨਾ ਪਛਾਣੇ। ਤੁਸੀਂ ਬਾਣੀ ਪੜ੍ਹ ਰਹੇ ਤ੍ਰੈ ਗੁਣਾਂ ਵਿੱਚ ਸੁੱਤਿਆਂ, ਅਤੇ ਸੁੱਤੇ ਪਏ ਜੀਵ ਨੂੰ ਕਦੀ ਵੀ ਗੁਰਬਾਣੀ ਦਾ ਖਜ਼ਾਨੇ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪ੍ਰਾਪਤੀ ਕਿਹਨੂੰ ਹੋਈ ਆ? ਜਿਹੜੇ ਜਾਗੇ, ਜਿਵੇਂ ਭਾਈ ਲਹਿਣਾ ਜੀ, ਜਦੋਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਸੰਸਾਰ ਤੋਂ ਜਾਣਾ ਸੀ ਨਾ, ਆਪਾਂ ਬਹੁਤ ਕਹਾਣੀਆਂ ਸੁਣੀਆਂ ਉਹਨਾਂ ਦੀਆਂ ਵੀ ਜਦੋਂ ਸੰਸਾਰ 'ਚ ਚੱਲੇ, ਮਹਾਰਾਜ ਨੇ ਵਿਕਰਾਲ ਰੂਪ ਧਾਰਨ ਕਰ ਲਿਆ, ਮਹਾਰਾਜ ਦੇ ਵੱਟੇ ਮਾਰੇ, ਕਿਸਨੇ ਕਿੰਨੇ ਮਾੜੇ ਸ਼ਬਦ ਕਹੇ। ਜਦੋਂ ਭਾਈ ਲਹਿਣਾ ਜੀ ਸਿਲੈਕਸ਼ਨ ਕਰਨੀ ਸੀਗੀ, ਉੱਥੇ ਮੁਰਦਾ ਪਿਆ ਰਸਤੇ ਦੇ ਵਿੱਚ, ਕਹਿੰਦੇ ਦੱਸੋ ਜੀ ਸਿਰ ਤੋਂ ਛਕਾਂ ਜਾਂ ਇੱਥੋਂ ਪੈਰਾਂ ਤੋਂ ਛਕਾਂ, ਚੱਕਿਆ ਕਹਿੰਦੇ ਪ੍ਰਸ਼ਾਦ ਬਣ ਗਿਆ। ਕਿੰਨੀ ਸਾਡੀ ਜਿਹੜੀ ਸੋਚ ਆ ਉਹ ਨੀਵੀਂ ਹੋ ਚੁੱਕੀ ਆ ਵੀ ਇੱਦਾਂ ਦੇ ਜਾਦੂ ਥੋੜ੍ਹੀ ਕਰਨੇ ਸੀ ਮਹਾਰਾਜ ਨੇ ਗੁਰਗੱਦੀ ਦੇਣ ਵਾਸਤੇ। ਜੋ ਆਪਾਂ ਮਹਾਰਾਜ ਬਾਣੀ ਪੜ੍ਹਦੇ ਹਾਂ, ਕਿੰਨੀਆਂ ਸ਼ਹੀਦੀਆਂ ਦਿੱਤੀਆਂ ਪਰਿਵਾਰ ਵਾਰ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਐਂ ਜੀ, ਅਤੇ ਆਪਾਂ ਫਿਰ ਨਹੀਂ ਸਮਝੇ ਵੀ ਇੱਦਾਂ ਵੀ ਕੋਈ ਗੱਦੀ ਮਿਲ ਸਕਦੀ ਕਿਸੇ ਨੂੰ। ਨਹੀਂ, ਭਾਈ ਲਹਿਣਾ ਜੀ ਦਾ ਮਨ ਜਾਗਿਆ, ਉਹ ਇਸ ਤ੍ਰਿਲੋਕੀ ਤੋਂ ਉੱਠ ਕੇ ਚੌਥੇ ਪਦ ਵਿੱਚ ਗਏ, ਜਿਹੜੇ ਕੱਲ੍ਹ ਬੇਨਤੀ ਕੀਤੀ ਤੁਹਾਡਾ ਸੂਖਮ ਆਕਾਰ, ਤੁਹਾਡਾ ਮਨ, ਉਹ ਕਹਿੰਦੇ ਤੁਹਾਡੀਆਂ ਆਪਣੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਜਾਗੀਆਂ ਸੂਖਮ 'ਚ ਜਾ ਕੇ, ਅਤੇ ਸਭ ਤੋਂ ਪਹਿਲਾਂ ਭਾਈ ਲਹਿਣਾ ਹੀ ਜਾ ਕੇ ਮਹਾਰਾਜ ਨੂੰ ਮਿਲੇ। ਫਿਰ ਉਹਨੇ ਤਾਂ ਹੀ ਬਾਣੀ ਵੀ ਦਰਜ ਕੀਤਾ ਵੀ ਜਿਹੜਾ ਸਰੀਰ ਬਿਨਾਂ ਅੱਖਾਂ ਤੋਂ ਦੇਖਦਾ, ਬਿਨਾਂ ਕੰਨਾਂ ਤੋਂ ਸੁਣਦਾ, ਬਿਨਾਂ ਹੱਥਾਂ ਪੈਰਾਂ ਤੁਰਦਾ, ਬਿਨਾਂ ਜੇਬਾਂ ਤੋਂ ਬੋਲਦਾ, ਕਹਿੰਦੇ ਵੀ ਉਹ ਸੂਖਮ ਆਪਣੇ ਮਨ ਨੂੰ
ਕਹਿੰਦੇ ਆਪਾਂ ਨੂੰ ਜਗਾਉਣਾ ਪੈਣਾ ਸਾਰਿਆਂ ਨੂੰ, ਅੱਖੀ ਵਾਜੋ ਵੇਖਣਾ ਬਿਨ ਕੰਨਾਂ ਸੁਣਨਾ, ਜੇਵਾ ਵਾਜੋ ਬੋਲਣਾ ਬਿਨ ਹੱਥਾਂ ਕਰਨਾ। ਕਹਿੰਦੇ ਬਿਨਾਂ ਹੱਥਾਂ ਤੋਂ ਕਰਨਾ ਪੈਣਾ, ਬਿਨਾਂ ਜਿਹੜਾ ਜੇਬਾ ਤੋਂ ਬੋਲਾ ਤੁਹਾਡਾ ਸੂਖਮਕਾਰ ਉਹਨੂੰ ਜਗਾਉਣਾ ਪੈਣਾ ਸਾਨੂੰ ਸਾਰਿਆਂ ਨੂੰ। ਪਰ ਜਾਗੇਗਾ ਤਾਂ ਜੇ ਸਾਡਾ ਮਨ ਜਾਗੇਗਾ ਸਾਰਿਆਂ ਦਾ। ਹੁਣ ਮਨ ਤਾਂ ਬਾਣੀ ਪੜ੍ਹਨ ਲੱਗਿਆ ਹੀ ਸੋ ਜਾਂਦਾ। ਜਿਸ ਗੁਰੂ ਦੀ ਬਾਣੀ ਪੜ੍ਹ ਕੇ ਤੁਸੀਂ ਜਾਗਣਾ ਸੀਗਾ, ਅਤੇ ਉਹ ਬਾਣੀ ਨੂੰ ਅਸੀਂ ਅੱਜ ਪੜ੍ਹਨਾ ਛੱਡ ਦਿੱਤਾ ਹੈ। ਪਹਿਲੇ ਸਮੇਂ 'ਚ ਕਹਿੰਦੇ ਪੜ੍ਹ ਲਓ, ਤੁਹਾਡੇ ਅੱਖਰ ਦੋ ਕੰਮ ਆਉਣਗੇ। ਪੜ੍ਹਨ ਤੋਂ ਭਾਵ ਕੀ ਸੀਗਾ? ਵੀ ਜੋ ਤੁਹਾਨੂੰ ਕਹਿ ਰਿਹਾ ਤੁਹਾਡਾ ਟੀਚਰ ਉਹਨੂੰ ਦਿਮਾਗ 'ਚ ਲਿਆਓ, ਜਦੋਂ ਤੁਹਾਡਾ ਇਮਤਿਹਾਨ ਹੋਣਾ ਤੁਸੀਂ ਪਾਸ ਹੋ ਜਾਓ। ਅਤੇ ਆਪਾਂ ਕੀ ਆ, ਸਿਰਫ ਪੜ੍ਹਨ ਤੱਕ ਸੀਮਤ ਰਹਿ ਗਏ, ਬਾਣੀ ਉਹਨੂੰ ਕਮਾਇਆ ਨਹੀਂ ਆਪਾਂ। ਤਾਂ ਹੀ ਸਾਡਾ ਜੀਵਨ ਹੋਰ ਆ ਅੱਜ, ਤਾਂ ਹੀ ਸਾਡੀ ਸੋਚ ਬਦਲ ਗਈ ਸਾਰਿਆਂ ਦੀ। ਜੇ ਹੋਈਏ ਦੇਖੋ, ਇੰਨੀ ਕਿਰਪਾ ਮਹਾਰਾਜ ਨੇ ਕੀਤੀ ਵੀ ਇੰਨਾ ਵਿਲੱਖਣ ਤਾਂ ਸਾਡੇ ਧਰਮ ਦੇ ਵਿੱਚ ਆ, ਸਿੱਖੀ ਦੇ ਵਿੱਚ, ਪਰ ਸਾਡੇ ਜੀਵਨ 'ਚ ਵਿਲੱਖਣਤਾ ਨਹੀਂ ਹੈਗੀ। ਉਹ ਸਾਡਾ ਜੀਵਨ ਨਹੀਂ ਚੇਂਜ ਹੋ ਰਿਹਾ, ਭਾਵੇਂ ਤੁਹਾਡਾ ਸਰੀਰ ਚੇਂਜ ਹੋ ਗਿਆ, ਅੱਛੀ ਗੱਲ ਆ, ਚੋਲਾ ਪਾ ਲਿਆ ਆਪਾਂ, ਪਰ ਗੱਲ ਕੀ ਅੰਦਰੋਂ ਨਹੀਂ ਬਦਲੇ ਆਪਾਂ। ਜਦੋਂ ਤੁਹਾਡਾ ਅੰਦਰ ਨਹੀਂ ਚੇਂਜ ਹੋ ਰਿਹਾ, ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਏ। ਹੁਣ ਜਿੰਨੇ ਜੀਵ ਆ ਦੋ ਚਾਰਾਂ ਛੱਡ ਕੇ, ਕਿਹਨਾਂ ਨੇ ਆਪਣੇ ਮਨ ਨੂੰ ਦੇਖਿਆ ਅੱਜ ਤੱਕ? ਤੁਸੀਂ ਸਾਰੇ ਮਨ ਹੋ ਨਾ, ਬੋਲ ਕੇ ਦੱਸੋ। ਨਹੀਂ, ਮਨ ਨਹੀਂ ਹੈਗੇ ਤੁਸੀਂ? ਦੋ ਚਾਰਾਂ ਦੀ ਆਵਾਜ਼ ਆਉਂਦੀ ਆ। ਹੁਣ ਜੇ ਤੁਹਾਨੂੰ ਕਹਿ ਤੁਸੀਂ ਬੰਦੇ ਹੋ ਤਾਂ ਕਹਾਂਗੇ, ਜੇ ਕਹਿ ਨਹੀਂ ਜਾਨਵਰ ਹੋ ਫਿਰ ਬੋਲ ਪਾਉਂਗੇ, ਅਸੀਂ ਜਾਨਵਰ ਦੇ ਇਸ ਤਾਂ ਬੰਦੇ ਹਾਂ। ਆਪਣੀ ਗੱਲ ਪਿੰਚ ਲੱਗਦੀ ਸਾਰਿਆਂ ਨੂੰ, ਪਰ ਤੁਸੀਂ ਇਹ ਪਹਿਲਾਂ ਵਿਸ਼ਵਾਸ ਕਰੋ, ਤੁਸੀਂ ਮੰਨੋ ਸਾਰੇ ਜਾਣੇ ਕਿ ਤੁਸੀਂ ਆਪਣੇ ਆਪ ਨੂੰ ਦੇਖਿਆ ਕਦੀ? ਨਹੀਂ ਦੇਖਿਆ। ਫਿਰ ਤੁਸੀਂ ਕਿਵੇਂ ਬਿਲੀਵ ਕਰ ਲਿਆ ਤੁਸੀਂ ਮੰਨੋ? ਸਵਾਲ ਹੋ ਗਿਆ ਨਾ ਆਪਣੇ ਆਪ ਦੇ ਵਿੱਚ। ਇੱਕ ਪਾਸੇ ਤੁਸੀਂ ਮੰਨ ਗਏ ਸਾਰੇ ਮੰਨੋ, ਦੂਜੇ ਪਾਸੇ ਕੀ ਆ, ਅਸੀਂ ਬਹਿ ਜਾਓ ਇੱਕ ਮਿੰਟ, ਆਪਾਂ ਆਪਣੇ ਆਪ ਨੂੰ ਦੇਖਿਆ ਵੀ ਨਹੀਂ ਹੈਗਾ। ਠੀਕ ਹੈ ਜੀ, ਜਦੋਂ ਅਸੀਂ ਆਪਣੇ ਆਪ ਨੂੰ ਦੇਖਿਆ ਨਹੀਂ ਹੈ, ਅਸੀਂ ਸਿਰਫ ਗੁਰਬਾਣੀ 'ਤੇ ਵਿਸ਼ਵਾਸ ਰੱਖ ਕੇ ਚੱਲ ਰਹੇ ਹਾਂ ਵੀ ਗੁਰ ਕਹਿਆ ਸਾਕਾਰ ਕਮਾਵੋ, ਵੀ ਗੁਰੂ ਨੇ ਕਿਹਾ ਤਾਂ ਬਿਲਕੁਲ ਸੱਚ ਆ। ਪਰ ਜਿਨ੍ਹਾਂ ਨੇ ਮੰਨਿਆ ਉਹ ਮਹਾਰਾਜ ਕੀ ਕਹਿ ਰਹੇ ਆ, ਉਹਨਾਂ ਨੂੰ ਪ੍ਰਤੱਖ ਦਰਸ਼ਨ ਵੀ ਕਰਾਤੇ ਪਰਮਾਤਮਾ ਦੇ ਮਹਾਰਾਜ ਨੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਤੁਹਾਡਾ ਨਿਸਤਾਰਾ ਹੋ ਜਾਏਗਾ। ਸਾਈਂ ਸਾ ਉਹ ਕਹਿੰਦੀ ਪਹਿਲਾਂ ਕਰਕੇ ਦੇਖੀਏ ਫਿਰ ਮੰਨਾਂਗੇ, ਹੋਏਗਾ ਨਹੀਂ ਤਾਂ ਨਾ ਸਹੀ। ਗੁਰਬਾਣੀ ਕਹਿੰਦੀ ਪਹਿਲਾਂ ਵਿਸ਼ਵਾਸ ਕਰ, ਮੈਂ ਤੁਹਾਨੂੰ ਕਰਕੇ ਵੀ ਦਿਖਾ ਸਕਦੀ ਹਾਂ। ਦੋ ਗੱਲਾਂ ਹੈ, ਇੱਕ ਗਿਆਨ ਅਤੇ ਇੱਕ ਵਿਗਿਆਨ। ਅਸੀਂ ਜੀ ਵਿਸ਼ਵਾਸ ਕਰਦੇ ਵਿਗਿਆਨ 'ਤੇ, ਟੈਕਨੋਲੋਜੀ ਦੇ ਉੱਤੇ ਸਾਰੇ ਜਾਣੇ, ਪਰ ਜਿਹਨੇ ਗੁਰੂ 'ਤੇ ਵਿਸ਼ਵਾਸ ਕੀਤਾ, ਅਤੇ ਮਹਾਰਾਜ ਕਹਿ ਰਹੇ ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਹ 'ਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਭਾਵੇਂ ਹਜ਼ਾਰਾਂ ਸੂਰਜ ਚੜ੍ਹ ਜਾਣ, 100 ਚੰਦਰਮਾ ਦਾ ਪ੍ਰਕਾਸ਼ ਹੋ ਜੇ, ਪਰ ਗੁਰਬਾਣੀ ਗੁਰੂ ਦੇ ਚਾਨਣ ਤੋਂ ਬਗੈਰ ਅਸੀਂ ਸਾਰੇ ਹਨੇਰੇ ਦੇ ਵਿੱਚ ਹੀ ਬੈਠੇ ਹਾਂ। ਤਾਂ ਹੀ ਮਹਾਰਾਜ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੇ ਮਨ ਆਏ। ਉਹ ਕਿਹੜਾ ਚਾਨਣ ਗੁਰਬਾਣੀ ਲੈ ਕੇ ਆ ਰਹੀ ਸਾਡੇ ਮਨਾਂ ਦੇ ਵਿੱਚ, ਉਹਦਾ ਆਪਾਂ ਗੁਰਬਾਣੀ ਪੜ੍ਹ ਕੇ ਸਾਰਿਆਂ ਨੇ ਭੇਤ ਲੈਣਾ ਹੈ। ਹੁਣ ਸਾਰੇ ਬਾਣੀ ਪੜ੍ਹਦੇ ਆਪਾਂ, ਪਰ ਮਹਾਰਾਜ ਕਹਿੰਦੇ ਤ੍ਰੈ ਗੁਣਾਂ 'ਚ ਬੈਠੇ ਆਪਾਂ ਸਾਰੇ ਬਾਣੀ ਪੜ੍ਹਦੇ ਹਾਂ, ਅਤੇ ਜਿਹੜਾ ਤ੍ਰੈ ਗੁਣਾਂ ਵਿੱਚ ਬੈਠਾ ਹੈ, ਅਤੇ ਮਹਾਰਾਜ ਕਹਿੰਦੇ ਹਰੀ ਦੇ ਤੱਤ ਦੀ ਨਾਮ ਦੀ ਕਦੀ ਖੋਜ ਨਹੀਂ ਕਰ ਸਕਦਾ। ਨਾਮ ਚੌਥੇ ਪਦ ਦੇ ਵਿੱਚ ਆ, ਤੁਰਿਆ ਅਵਸਥਾ ਦੇ ਵਿੱਚ ਆ, ਆਪਾਂ ਇੱਥੇ ਬੈਠੇ ਹਾਂ ਵਿਚਾਰਾਂ 'ਚ। ਹੁਣ ਜੇ ਤੁਸੀਂ ਨਾਮ ਦੀ ਖੋਜ ਕਰਨੀ ਆ, ਸਭ ਤੋਂ ਪਹਿਲਾਂ ਕੀ ਕਰਨਾ ਪੈਣਾ ਆਪਾਂ ਨੂੰ? ਨਾਮ ਚੌਥੇ ਪਾਤਸ਼ਾਹ, ਤੁਸੀਂ ਇੱਥੇ ਫਸੇ ਬੈਠੇ ਹਾਂ ਤ੍ਰਿਲੋਕੀ ਦੇ ਵਿੱਚ, ਕੀ ਕਰਨਾ ਪਏਗਾ? ਤ੍ਰਿਲੋਕੀ ਤੋਂ ਬਾਹਰ ਆਉਣਾ ਪੈਣਾ। ਲੈਟਸ ਏ ਵੀ ਆਪਾਂ ਲੰਗਰ ਹਾਲ 'ਚ ਜਾਣਾ, ਤੁਸੀਂ ਦੀਵਾਨ ਹਾਲ 'ਚ ਬੈਠੇ ਹੋ, ਕੀ ਤੁਹਾਨੂੰ ਦੀਵਾਨ ਹਾਲ 'ਚ ਲੰਗਰ ਮਿਲ ਜਾਏਗਾ? ਨਹੀਂ ਨਾ ਮਿਲੇਗਾ। ਤੁਹਾਨੂੰ ਦੀਵਾਨ ਹਾਲ ਛੱਡ ਕੇ ਲੰਗਰ ਹਾਲ 'ਚ ਜਾਣਾ ਪੈਣਾ ਸਾਰਿਆਂ ਨੂੰ। ਇਸੇ ਪ੍ਰਕਾਰ ਜੇ ਨਾਮ ਦੀ ਪ੍ਰਾਪਤੀ ਕਰਨੀ, ਤੁਹਾਡੇ ਸਰੀਰ ਦੇ ਵਿੱਚ ਆ ਨਾਮ, ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ,
ਅਤੇ ਤੁਹਾਨੂੰ ਇਹ ਜਿਹੜਾ ਇਲਾਕਾ ਤੁਹਾਨੂੰ ਛੱਡਣਾ ਪੈਣਾ, ਅਤੇ ਤੁਸੀਂ ਕਿਵੇਂ ਛੱਡੋਗੇ ਇਹ ਇਲਾਕਾ? ਸਿਮਰਨ ਕਰਕੇ। ਸਿਮਰਨ ਕਿਉਂ ਕਰਨਾ ਤੁਸੀਂ? ਵਿਚਾਰ ਮਾਰਨ ਵਾਸਤੇ, ਠੀਕ ਹੈ ਜੀ। ਵਿਚਾਰ ਮਾਰ ਕੇ ਤੁਹਾਡਾ ਸਿਰਫ ਇਹੀ ਕੰਮ ਆ, ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨ ਨਹੀਂ ਆਵੇ। ਤੁਸੀਂ ਜੂਨਾਂ 'ਚ ਜੇ ਨਹੀਂ ਆਉਣਾ ਚਾਹੁੰਦੇ, ਵਿਚਾਰ ਮਾਰ ਕੇ ਤੁਸੀਂ ਇਸ ਇਲਾਕੇ 'ਚ ਜਾਣਾ ਜਿੱਥੇ ਨਾਮ ਰੱਖਿਆ ਮਹਾਰਾਜ ਨੇ ਅਫੁਰ ਵਸਤਾ ਸੁਨ ਵਿੱਚ, ਜਿਹਨੂੰ ਕਹਿੰਦੇ ਸੁਨ ਸਮਾਦ ਅਨਹਤ ਅਤੇ ਨਾਦ ਕਹਿਣ ਨਾ ਜਾਈ ਚਰਜ ਵਿਸਮਾਦ। ਜਦੋਂ ਤੁਹਾਡਾ ਮਨ ਇਸ ਅਵਸਥਾ 'ਚ ਗਿਆ, ਸਭ ਤੋਂ ਪਹਿਲਾਂ ਤੁਸੀਂ ਕਿਹੜਾ ਸਟੈਪ ਚੱਕਿਆ ਜੋ ਸਿਮਰਨ ਕਰਨ ਲੱਗਿਆ? ਆਵਾਜ਼ 'ਚ ਧਿਆਨ ਰੱਖਿਆ, ਹੋਰ ਦੱਸੋ ਉੱਧਰ ਭੈਣਾ। ਸਿਮਰਨ ਕਰਨ ਲੱਗਾ ਤੁਸੀਂ ਹੋਰ ਕਿਹੜਾ ਸਟੈਪ ਲਿਆ? ਜੇ ਤੁਸੀਂ ਇਹ ਤਰਲੋਕੀ 'ਚੋਂ ਨਿਕਲਣਾ, ਫਿਕਰਾਂ ਸੈਂਸਿਆਂ 'ਚੋਂ ਸੋਚਾਂ 'ਚੋਂ ਬਾਹਰ ਨਿਕਲਣਾ, ਤੁਸੀਂ ਹੋਰ ਕਿਹੜਾ ਸਟੈਪ ਕਰੋਗੇ ਜਪਣ ਲੱਗਿਆ? ਵੈਰੀ ਗੁੱਡ, ਨੇਤਰਾਂ ਨੂੰ ਬੰਦ ਕਰਨਾ ਪਏਗਾ। ਹੋਰ ਦੱਸੋ, ਨੌ ਦਰ ਬੰਦ ਕਰਨੇ ਪੈਣੇ ਆਪਾਂ ਨੂੰ, ਠੀਕ ਆ ਜੀ। ਵੈਰੀ ਗੁੱਡ, ਹੋਰ ਦੱਸੋ। ਹਾਂਜੀ, ਪ੍ਰੇਮ ਪ੍ਰੇਮ ਨਾਲ, ਹੋਰ ਦੱਸੋ ਜੀ। ਬਹੁਤ ਅੱਛੇ, ਸਾਰੇ ਇੱਕੇ ਲੈਵਲ 'ਤੇ ਆਪਾਂ, ਇਹ ਸਾਰੇ ਕੰਮ ਕਰਨੇ ਪੈਣੇ ਤੁਹਾਨੂੰ। ਨੇਤਰੀ ਬੰਦ ਕਰਨੇ ਪੈਣੇ ਆ ਤੁਹਾਨੂੰ, ਜਪ ਕੇ ਸੁਣਨਾ ਵੀ ਪੈਣਾ ਏ। ਤੀਜੀ ਗੱਲ ਆ, ਤੁਹਾਡੀ ਜਪਣ 'ਚ ਭਾਵਨਾ ਕਿੰਨੀ ਕੁ ਆ, ਕਿਸ ਪ੍ਰੇਮ ਨਾਲ ਤੁਸੀਂ ਉਹਨੂੰ ਆਵਾਜ਼ ਮਾਰਦੇ ਪਏ ਪਰਮਾਤਮਾ ਨੂੰ? ਉਹ ਉਹਨੇ ਪਹਿਲਾਂ ਵੇਖਣਾ ਵੀ ਮੇਰਾ ਪੁੱਤ ਕਿਸ ਲਹਿ 'ਚ ਮੈਨੂੰ ਆਵਾਜ਼ ਮਾਰਦਾ, ਵਾਕਿਆ ਅੰਦਰੋਂ ਪ੍ਰੀਤ ਹੈ ਕਿ ਨਹੀਂ ਹੈਗੀ, ਜਾਂ ਫਿਰ ਵੱਧਾ ਚੱਟੀ 'ਚ ਬੈਠਾ, ਚਲੋ ਸਾਰੇ ਵਾਹਿਗੁਰੂ ਵਾਹਿਗੁਰੂ ਕਰਦੇ, ਮੈਂ ਵੀ ਦੋ ਘੜੀ ਕਰ ਲੈਂਦਾ। ਦੇਰ ਇਜ਼ ਅ ਬਿਗ ਡਿਫਰੈਂਸ। ਜੇ ਤੁਸੀਂ ਲੋਕਾਚਾਰੀ ਰੀਤ ਦੇ ਵਿੱਚ ਦੇਖ ਰਹੇ ਹੋ ਆਪਣੇ ਆਪ ਨੂੰ ਵੀ ਸਾਰੇ ਬੈਠੇ ਮੈਂ ਵੀ ਰੱਬ ਰੱਬ ਕਰ ਲਵਾਂ, ਫਿਰ ਰੱਬ ਨੇ ਨਹੀਂ ਮਿਲਣਾ, ਕਿਉਂਕਿ ਉਹ ਜਾਣਦਾ ਏ ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਉਹ ਜਾਣਦਾ ਮੇਰਾ ਪੁੱਤ ਕਿਹੜੇ ਹਿਸਾਬ ਨਾਲ ਮੈਨੂੰ ਆਵਾਜ਼ ਮਾਰਦਾ ਪਿਆ ਅੰਦਰੋਂ। ਜਦੋਂ ਤੁਸੀਂ ਆਵਾਜ਼ ਮਾਰਨੀ ਆ, ਤੁਹਾਡੇ ਉਸ ਆਵਾਜ਼ 'ਚ ਪ੍ਰੇਮ ਚਾਹੀਦਾ ਏ। ਜਿਹੜਾ ਉਸ ਪ੍ਰੇਮ ਦੀ ਅਵਸਥਾ 'ਚ ਆ ਗਿਆ ਨਾ ਜੀ, ਅਤੇ ਮਹਾਰਾਜ ਕਹਿੰਦੇ ਸਾਚਕ ਹੂੰ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਅਤੇ ਨਹੀਂ ਪ੍ਰਭ ਪਾਇਓ। ਜਦੋਂ ਤੁਹਾਡੀ ਉਸ ਬੋਲ 'ਚ ਇੰਨਾ ਪ੍ਰੇਮ ਹੋਏਗਾ, ਜੋ ਤੁਹਾਡੇ ਨੇਤਰ ਖੁੱਲ੍ਹਣਗੇ, ਜਦੋਂ ਇਸ ਮੁੱਖ 'ਚੋਂ ਵਾਹਿਗੁਰੂ ਨਿਕਲੇਗਾ, ਤਾਂ ਤੁਸੀਂ ਦੇਖਦਿਆਂ ਸਾਰ ਹੀ ਹਰ ਇੱਕ ਨਾਲ ਪ੍ਰੇਮ ਕਰੂੰਗੇ, ਕਿਉਂਕਿ ਤੁਹਾਡੇ ਬੋਲ ਦੇ ਵਿੱਚ ਮਿਠਾਸ ਆ ਗਈ ਆ। ਇਹ ਤੁਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਲੈ ਕੇ ਚੱਲਣਾ ਆਪਣੇ ਆਪ ਨੂੰ। ਜਦੋਂ ਸਿਮਰਨ ਕਰਨਾ, ਤੁਹਾਡੇ ਅੰਦਰ ਭਾਵਨਾ ਕਿਹੜੀ ਆ ਜਪਣ ਦੀ? ਜਾਂ ਸਿਰਫ ਦੇਖਾ ਦੇਖੀ ਆ, ਜਾਂ ਫਿਰ ਇੱਕ ਆਪਾਂ ਸਿਰਫ ਟਾਈਮ ਪੂਰਾ ਕਰਦੇ ਪਏ ਹਾਂ ਵੀ ਚਲੋ ਘੰਟਾ ਡੇਢ ਦੋ ਆ, ਕੰਮ ਛੇਤੀ ਨਿਬੇੜੀਏ, ਕੰਮਾਂ 'ਤੇ ਵੀ ਜਾਣਾ ਆਪਾਂ ਮੁੜ ਕੇ, ਜਾਂ ਫਿਰ ਤੁਹਾਡੇ ਅੰਦਰ ਪ੍ਰੇਮ ਹੀ ਇੰਨਾ ਏ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹਿ ਚੱਲੇ ਜੀ। ਉਹ ਵੀ ਇੰਨਾ ਪ੍ਰੇਮ ਨਾਲ ਜਪਣਾ ਕਿ ਮਨ ਵਿਰਾਗ ਦੀ ਅਵਸਥਾ 'ਚ ਆ ਜਾਵੇ, ਮਨ ਜੋ ਹੈ ਫੁਰਨਿਆਂ ਤੋਂ ਰਹਿਤ ਹੋ ਜਾਵੇ ਵੀ ਅੱਜ ਮੈਨੂੰ ਪਤਾ ਲੱਗਿਆ ਇਹ ਜੀਵਨ ਦੀ ਸ਼ੁਰੂਆਤ ਤੈਨੂੰ ਦੇਖੇ ਤੋਂ ਬਗੈਰ ਸ਼ੁਰੂ ਹੀ ਨਹੀਂ ਹੋਣੀ। ਜੀਵਨ ਤੋਂ ਗਣੀਏ ਜਾਂ ਹਰ ਪੇਖਾਂ, ਜਿੰਨਾ ਚਿਰ ਇਹਨਾਂ ਅੱਖਾਂ ਨਾਲ ਅਸੀਂ ਪਰਮਾਤਮਾ ਦੇ ਦਰਸ਼ਨ ਨਹੀਂ ਕਰ ਲੈਂਦੇ, ਸਾਡਾ ਜਨਮ ਵੀ ਨਹੀਂ ਹੋਇਆ ਸੀ ਕਿਸੇ ਦਾ। ਸਾਡਾ ਜਿਹੜਾ ਮਨ ਆ, ਇਸ ਨੂੰ ਗਰਭ ਕਹਿਤਾ ਗੁਰਬਾਣੀ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਮਾਇਆ ਨਾਮ ਗਰਭ ਜੂਨਕਾ ਤਹਿਤ ਅੱਜ ਦਰਸ਼ਨ ਪਾਵੋ। ਜਿਵੇਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਉਹਦੇ ਉੱਤੇ ਸਰੀਰ ਦਾ ਕਵਚ ਹੁੰਦਾ ਮਾਤਾ ਦਾ, ਉਹਨੂੰ ਸੰਸਾਰ ਦਿਖਦਾ ਨਹੀਂ, ਪਰ ਜਦੋਂ ਉਹਦਾ ਪ੍ਰਕਾਸ਼ ਹੋ ਜਾਂਦਾ, ਸਮਾਂ ਪੈਣ ਨਾਲ ਉਹ ਆਪਣੇ ਮਾਂ ਪਿਓ ਨੂੰ ਦੇਖਦਾ ਵੀ ਆ, ਮਾਂ ਪਿਓ ਨਾਲ ਗੱਲ ਵੀ ਕਰਦਾ ਉਹ। ਇਸੇ ਪ੍ਰਕਾਰ ਜਿਹੜੇ ਗੁਰਮੁਖ ਅਭਿਆਸ ਕਰਕੇ ਇਸ ਅਵਸਥਾ 'ਚ ਚਲੇ ਜਾਂਦੇ, ਸਹਿਜੇ ਸਹਿਜੇ ਸੁੰਨ ਅਵਸਥਾ ਵਿੱਚ ਅਫੁਰ ਅਵਸਥਾ 'ਚ ਬਹਿਣਾ ਸ਼ੁਰੂ ਕਰ ਦਿੰਦੇ, ਕਈ ਵਾਰ ਮਨ ਨੂੰ ਕਾਹਲ ਪੈ ਜਾਂਦੀ ਆ ਵੀ ਸਾਨੂੰ ਤਾਂ ਨਾਮ ਸੁਣਦਾ ਨਹੀਂ ਅੰਦਰੋਂ। ਪਹਿਲਾਂ ਤੁਹਾਨੂੰ ਇੱਥੇ ਬੈਠਣ ਵਾਸਤੇ ਆਦਤ ਪਾਉਣੀ ਪੈਂਦੀ ਅਫੁਰ ਅਵਸਥਾ ਦੇ ਵਿੱਚ, ਘੰਟਾ ਦੋ ਘੰਟੇ ਚਾਰ ਘੰਟੇ, ਕਿਉਂਕਿ ਤੁਸੀਂ ਇਸ ਗਰਭ 'ਚੋਂ ਜੇ ਬਾਹਰ ਨਿਕਲੇ ਹੋ। ਜਿਹੜਾ ਜੰਮਦਾ ਬੱਚਾ ਵੀ ਆ, ਉਹ ਜਦੋਂ
ਅੱਖਾਂ ਖੋਲਦਾ ਨਾ ਉਹਨੂੰ ਆਕਾਰ ਨਹੀਂ ਦਿਖਦਾ ਕਿਸੇ ਨੂੰ ਵੀ, ਉਹਨੂੰ ਸਿਰਫ ਕੀ ਹੈ ਪਹਿਲਾਂ ਦਰਸ਼ਨ ਹੁੰਦੇ ਪਰਮਾਤਮਾ ਦੇ। ਸਮਾਂ ਪੈਣ ਨਾਲ ਤਕਰੀਬਨ ਸਵਾ ਕੁ ਮਹੀਨੇ ਬਾਅਦ ਉਹਨੂੰ ਰੰਗ ਦਿਖਣੇ ਸ਼ੁਰੂ ਹੁੰਦੇ ਆ, ਰੰਗਾਂ ਤੋਂ ਆਕਾਰ ਬਣਦੇ ਸਾਰੇ। ਇਸੇ ਪ੍ਰਕਾਰ ਮਹਾਰਾਜ ਜਦੋਂ ਸਾਡਾ ਮਨ ਇਸ ਇਲਾਕੇ ਜਾਂਦਾ ਸਮਾਂ ਪੈਣ ਨਾਲ, ਫਿਰ ਇੱਥੋਂ ਤੁਹਾਡਾ ਮਨ ਜਾਗਣਾ ਸ਼ੁਰੂ ਹੋ ਜਾਂਦਾ ਸਾਰਿਆਂ ਦਾ। ਨਿੱਤ ਸੁਣ ਵਿੱਚ ਬਹਿੰਦਾ ਆ ਕੇ ਮਨ, ਇੱਥੋਂ ਫਿਰ ਪਰਮਾਤਮਾ ਦੀ ਆਵਾਜ਼ ਸੁਣਦਾ ਅੰਦਰੋਂ, ਜਿਹਨੂੰ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ। ਉਹ ਨਿਸ਼ਾਨੀ ਆ, ਤੁਸੀਂ ਨਿੱਜ ਘਰ ਥਿਰ ਘਰ ਜਾ ਕੇ ਬਹਿਣਾ ਸ਼ੁਰੂ ਕਰਤਾ, ਕਿਉਂਕਿ ਗੁਰੂ ਨੂੰ ਪੁੱਛ ਕੇ ਨੌ ਦਰਵਾਜ਼ੇ ਬੰਦ ਕਰ ਦਿੱਤੇ, ਜਿਹਨੂੰ ਮਾਰੀਆਂ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿੱਜ ਘਰ ਵਾਸਾ ਪਾਏ। ਕਹਿੰਦੇ ਉੱਥੇ ਅਨਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾ ਬਣਿਆ। ਦੇਖੋ ਕਿੰਨਾ ਸੌਖਾ ਤਰੀਕਾ, ਗੁਰਮੰਤਰ ਜਪਿਆ, ਗੁਰਮੰਤਰ ਜਪ ਕੇ ਸਿੱਧਾ ਨਿੱਜ ਘਰ 'ਚ ਪਹੁੰਚ ਗਏ, ਕਿੰਨਾ ਸੌਖਾ। ਤਾਂ ਹੀ ਮਹਾਰਾਜ ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬੋਹਰ ਨਾ ਹੋਏਗੋ। ਉਹ ਕਹਿੰਦੇ ਬੈਠ ਜਾ ਪੁੱਤ, ਅਤੇ ਅਸੀਂ ਗੁਰੂ ਦਾ ਹੁਕਮ ਮੰਨ ਕੇ ਤ੍ਰਿਲੋਕੀ 'ਚੋਂ ਨਿਕਲ ਗਏ, ਇੱਥੇ ਆ ਕੇ ਬਹਿ ਗਏ ਆਪਾਂ। ਜਿਹੜਾ ਜੀਵ ਇੱਥੇ ਜਾ ਕੇ ਸੁੰਨ ਵਿੱਚ ਜਾ ਕੇ ਸਮਾਧੀ ਲਾ ਲੈਂਦਾ, ਮਹਾਰਾਜ ਕਹਿੰਦੇ ਕੀ ਹੁੰਦਾ ਇਹ? ਕਹਿੰਦੇ ਸਤਿਗੁਰ 'ਤੇ ਪਾਏ ਵਿਚਾਰਾ ਸੁੰਨ ਸਮਾਧ ਸੱਚੇ ਘਰ ਵਾਰਾ। ਕਹਿੰਦੇ ਕੀ ਉਸ ਘਰ 'ਚ? ਕਹਿੰਦੇ ਨਾਨਕ ਨਿਰਮਲ ਨਾਦ ਸ਼ਬਦ ਤੋਂ ਸੱਚ ਰਾਮੇ ਨਾਮ ਸਮਾਏ ਦਾ। ਉੱਥੇ ਪਰਮਾਤਮਾ ਦਾ ਨਾਮ ਚੱਲਦਾ ਪਿਆ ਲਗਾਤਾਰ ਦਿਨ ਰਾਤ। ਅਤੇ ਜਿਹੜੇ ਜੀਵ ਉਸ ਅਵਸਥਾ 'ਚ ਬਹਿੰਦੇ ਆ, ਉਹਨੂੰ ਗੁਰਬਾਣੀ ਵਿੱਚ ਕਿਹਾ ਤੀਜੀ ਸੁਣ। ਜਿਹੜਾ ਮਨ ਉਨਮਨ 'ਚ ਜਾ ਕੇ ਬਹਿਣਾ ਸ਼ੁਰੂ ਕਰ ਦਿੰਦਾ, ਉਹਦੇ ਮਨਾਂ 'ਚੋਂ ਦੁਬਧਾ ਦੂਰ ਹੋ ਜਾਂਦੀ। ਜਿਹਨੂੰ ਕਹਿੰਦੇ ਉਨਮਨ ਮਨੂਆ ਸੁੰਨ ਸਮਾਨਾ ਦੁਬਧਾ ਦੁਰਮਤ ਭਾਗੀ, ਕਹੋ ਕਬੀਰ ਅਨਪਉ ਇੱਕ ਦੇਖਿਆ ਰਾਮ ਨਾਮ ਲਿਵ ਲਾਗੀ। ਉਹਦੀ ਉਸ ਨਾਮ ਨਾਲ ਉਹਦੀ ਸੁਰਤ ਜੁੜ ਜਾਂਦੀ ਆ, ਫਿਰ ਉਸ ਜੀਵ ਦੀ ਅਵਸਥਾ ਕੀ ਹੁੰਦੀ ਆ? ਜਦੋਂ ਉਹਨੇ ਸੰਸਾਰ 'ਚ ਆਉਣਾ, ਉਹ ਸ਼ਬਦ ਨਾਲੋਂ ਲਿਵ ਨਹੀਂ ਤੋੜਦਾ ਹੈਗਾ ਕਦੀ ਵੀ। ਜਿਵੇਂ ਇੱਕ ਮੱਕੜੀ ਵੇਖਦੇ ਹਾਂ ਉਹ ਸੰਸਾਰ 'ਤੇ ਆਉਂਦੀ ਆ, ਜਦੋਂ ਉਹਨੇ ਖਾਣਾ ਚੁਗਣਾ ਧਰਤੀ 'ਤੇ ਆ ਕੇ ਆਪਣੀ ਤਾਰ ਇੱਥੇ ਜੋੜ ਲੈਂਦੀ ਆ ਉਹ, ਕਿਉਂਕਿ ਉਹਨੂੰ ਪਤਾ ਇਸ ਤਾਰ ਦੇ ਆਸਰੇ ਮੈਂ ਵਾਪਸ ਘਰ ਨੂੰ ਜਾਣਾ। ਅਤੇ ਜਿਹੜੇ ਗੁਰਮੁਖ ਉਸ ਸ਼ਬਦ 'ਚ ਸਮਾ ਜਾਂਦੇ ਆ, ਉਹ ਰਜੋ ਗੁਣ 'ਤੇ ਆਉਂਦੇ ਆ, ਪਰ ਆਪਣਾ ਕੀ ਆ ਫੁਰਨਾ ਲੈ ਕੇ ਨਾਲ ਹੀ ਧਿਆਨ ਇੱਥੇ ਰੱਖਦੇ ਆ ਇਸ ਅਵਸਥਾ ਦੇ ਵਿੱਚ, ਤਾਂ ਕਿ ਉਹ ਸ਼ਬਦ ਨੂੰ ਲਗਾਤਾਰ ਸੁਣਦੇ ਰਹਿਣ, ਤਾਂ ਕਿ ਉਹ ਘਰੇ ਜਾਣਾ, ਉੱਧਰੋਂ ਪਿਤਾ ਜੀ ਆਵਾਜ਼ ਮਾਰਨਗੇ ਅਤੇ ਆਵਾਜ਼ ਨੂੰ ਸੁਣਦਾ ਸਾਰ ਸ਼ਬਦ ਦਾ ਆਸਰਾ ਲੈ ਕੇ ਫਿਰ ਆਪਣੇ ਘਰ ਪਹੁੰਚ ਜਾਣਾ ਆਪਾਂ ਇੱਥੇ। ਉਹਨਾਂ ਨਿੱਤ ਦਾ ਖੇਡ ਬਣ ਜਾਂਦਾ ਫਿਰ। ਅਤੇ ਜਿਹੜੇ ਜੀਵ ਹੁਣ ਇੱਥੇ ਸੁੱਤੇ ਪਏ ਆ, ਕਈ ਤਾਂ ਨਾਮ ਨੂੰ ਮੰਨਦੇ ਹੀ ਨਹੀਂ ਹੈਗੇ, ਕਈ ਸੁਣਦੇ ਆ ਪਰ ਉਹ ਡਾਇਰੈਕਟ ਜਾਣਾ ਚਾਹੁੰਦੇ ਆ, ਅਜੇ ਵਿਚਾਰ ਵੀ ਚੱਲਦੇ ਆ, ਸੋਚਾਂ ਚੱਲਦੀਆਂ, ਪਰ ਆਪਾਂ ਕਹਿੰਦੇ ਨਾਮ ਨਾਲ ਆਪਾਂ ਪ੍ਰੀਤ ਵੀ ਪਾਉਣਾ ਚਾਹੁੰਦੇ ਹਾਂ। ਅਤੇ ਗੁਰੂ ਸਾਹਿਬ ਸਮਝਾ ਰਹੇ ਆ, ਜਿੰਨਾ ਚਿਰ ਤੁਸੀਂ ਇਸ ਇਲਾਕੇ ਦੀ ਖਿੱਚ ਤੋਂ ਬਾਹਰ ਨਹੀਂ ਨਿਕਲਦੇ, ਜਿਵੇਂ ਆਪਾਂ ਵੇਖਦੇ ਹਾਂ ਸਪੇਸ ਸ਼ਟਲਾਂ ਜਾਂਦੀਆਂ, ਉਹ ਉੱਦਾਂ ਨਹੀਂ ਚਲੇ ਜਾਂਦੀਆਂ ਉੱਤੇ ਨੂੰ, ਉਹਨੂੰ ਕਿੰਨੀਆਂ ਗੈਸਾਂ ਦੀਆਂ ਪਾਵਰ ਦੇ ਕੇ ਉੱਤੇ ਸੁੱਟਿਆ ਜਾਂਦਾ ਤਾਂ ਕਿ ਉਹ ਧਵਲ ਕ੍ਰੋਸ ਕਰ ਜਾਵੇ। ਇਸੇ ਪ੍ਰਕਾਰ ਅਸੀਂ ਇਹ ਗੁਰਮੰਤਰ ਦੀ ਸ਼ਕਤੀ ਦੇ ਨਾਲ ਮਨ ਨੂੰ ਅਸੀਂ ਉੱਤੇ ਭੇਜਦੇ ਹਾਂ ਵਿਚਾਰਾਂ ਦੀ ਖਿੱਚ ਤੋਂ, ਤਾਂ ਕਿ ਇਹ ਵਿਚਾਰਾਂ ਦੀ ਖਿੱਚ ਤੋਂ ਬਾਹਰ ਨਿਕਲ ਕੇ ਇਹ ਇੱਥੇ ਜਾ ਕੇ ਨਿੱਜ ਸੁਣ 'ਚ ਬਹਿ ਜਾਵੇ। ਜਦੋਂ ਨਿੱਜ ਸੁਣ ਜਾ ਕੇ ਬੈਠਾਂਗੇ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉੱਥੋਂ ਵੀ ਤੁਹਾਨੂੰ ਨਾਮ ਸੁਣੇਗਾ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਜੋਗ ਜੁਗਤ ਘੱਟ ਸੇਧ ਕੇ ਪਵਨਾ ਠਹਿਰਾਏ, ਤਬ ਖਟ ਚੱਕਰ ਸਹਿਜੇ ਖਿੜੇ ਗਗਨਾ ਘਰ ਛਾਏ, ਨਿੱਜ ਸੁਣ ਸਮਾਧ ਲਗਾ ਕੇ ਅਨੰਦ ਲਿਵ ਲਾਏ। ਉਹਨਾਂ ਤਰੀਕਾ ਦੱਸਿਆ ਵੀ ਕਿਹੜੇ ਤਰੀਕੇ ਨਾਲ ਜੋ ਤੁਸੀਂ ਗੁਰਮੰਤਰ ਦਾ ਅਭਿਆਸ ਕਰਦੇ ਹੋ, ਕਿਵੇਂ ਇਸ 6 ਖੜ ਚੱਕਰਾਂ ਵਿੱਚੋਂ ਨਿਕਲ ਆਇਆ, ਸਿੱਧਾ ਅਸੀਂ ਆਪਣੇ ਘਰ ਜਾ ਕੇ ਆਸਣ ਲਾ ਲੈਂਦੇ ਹਾਂ, ਪਰ ਸਾਡਾ ਮਨ ਸਭ ਦਾ ਇੱਥੇ ਲੱਗਿਆ ਹੋਇਆ ਵਿਚਾਰਾਂ ਦੇ ਵਿੱਚ, ਅਤੇ ਆਸਣ ਲੱਗਿਆ ਹੋਇਆ ਇੱਥੇ, ਅਸੀਂ ਸੁੱਖ ਭਾਲਦੇ ਹਾਂ ਨਾਮ ਦਾ, ਇਹ ਕਿਵੇਂ ਚੀਜ਼ ਪੋਸੀਬਲ ਹੋ ਸਕਦੀ ਆ? ਜਿਹੜਾ ਜੀਵ ਅਜੇ ਵਿਚਾਰਾਂ 'ਚ ਤੁਰਿਆ ਫਿਰਦਾ ਏ, ਸੋਚਾਂ 'ਚ ਤੁਰਿਆ ਫਿਰਦਾ ਏ, ਉਹ ਕਹੀ ਮੇਰੀ ਲਿਵ ਲੱਗ ਗਈ ਗੁਰੂ ਨਾਲ, ਕਿਵੇਂ ਪੋਸੀਬਲ ਆ? ਗੁਰੂ 4th ਪਦ ਵਿੱਚ ਆ ਅਤੇ ਅਸੀਂ ਬੈਠੇ ਹਾਂ ਤ੍ਰਿਲੋਕੀ ਦੇ ਵਿੱਚ, ਗੁਰਮੰਤਰ ਜਪਣਾ ਨਹੀਂ ਚਾਹੁੰਦੇ, ਮਿਲਾਪ ਚਾਹੁੰਦੇ ਪਰਮਾਤਮਾ ਦੇ ਨਾਲ, ਬਾਣੀ ਦੀ ਖੋਜ ਨਹੀਂ ਕਰਨਾ ਚਾਹੁੰਦੇ, ਗੁਰੂ ਦੀ ਸੇਵਾ ਕਰਨਾ ਚਾਹੁੰਦੇ ਹਾਂ, ਕਿਉਂਕਿ ਜੇ ਸਾਰੀ ਇੱਕ ਤਾਰ ਆ, ਕਨੈਕਸ਼ਨ ਆ,
ਗੁਰੂ ਕੋਲ ਮੰਨ ਲਓ ਮਹਾਰਾਜ ਦਾ ਸਰੂਪ ਨਹੀਂ ਹੈਗਾ ਇੱਥੇ, ਤੁਸੀਂ ਮੱਥਾ ਟੇਕ ਕੇ ਜਾਓਗੇ? ਮਹਾਰਾਜ ਤਾਂ ਹੈ ਨਹੀਂ। ਗੁਰਦੁਆਰੇ ਕਿਉਂ ਆ? ਗੁਰਦੁਆਰੇ 'ਚ ਗੁਰੂ ਸਾਹਿਬ ਬੈਠੇ ਆ, ਗੁਰੂ ਕਰਕੇ ਹੀ ਆਪਾਂ ਗੁਰਦੁਆਰਾ ਸਾਹਿਬ ਖਵਾਇਆ ਜਾਂਦਾ ਹੈ। ਅਤੇ ਗੁਰੂ ਸਾਹਿਬ ਕਹਿ ਰਹੇ ਮੇਰੇ ਕੋਲ ਆ ਕੇ ਜਦੋਂ ਤੂੰ ਬੈਠਣਾ ਹੈ ਨਾ, ਤਾਂ ਕਹਿੰਦੇ ਆ ਵੀ ਮੈਨੂੰ ਪੁੱਛ ਕੇ ਜਾਈਂ, ਸਤਿਗੁਰ ਪਾਸ ਹਰ ਬਾਤ ਪੁੱਛੇ, ਜਿਨ ਨਾਮ ਪਦਾਰਥ ਪਾਇਆ ਪਾਏ ਲਗੂ ਨਿਤ ਕਰੂ ਬੇਨੰਤੀ, ਗੁਰ ਸਤਿਗੁਰ ਪੰਥ ਬਤਾਇਆ। ਉਹ ਆਪਾਂ ਰਸਤਾ ਦੱਸਦੇ ਪਏ ਆ, ਹੁਣ ਪੰਥ ਕਿਹੜਾ ਏ, ਉਹ ਮਾਰਗ ਕਿਹੜਾ ਏ, ਉਹ ਰਸਤਾ ਕਿਹੜਾ ਏ? ਉਹ ਨਿਤ ਪੜ੍ਹਦੇ ਹਾਂ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਉਹ ਰਸਤਾ ਬੜਾ ਬਰੀਕ ਆ, ਜਾਣਾ ਮੰਨਦੇ ਹਾਂ। ਹੁਣ ਮਨ ਜੋ ਹੈ ਇਸ ਵਿਚਾਰਾਂ 'ਚ ਹੋਣ ਕਰਕੇ ਕੀ ਆ, ਹਾਥੀ ਦਾ ਰੂਪ ਧਾਰਨ ਕਰ ਗਿਆ। ਕਿਹੜਾ ਰੂਪ ਧਾਰਨ ਕਰ ਗਿਆ ਜੀ, ਬੋਲ ਕੇ ਦੱਸੋ? ਹਾਥੀ ਦਾ, ਠੀਕ ਹੈ ਜੀ। ਅਤੇ ਆਪਾਂ ਸਾਰੇ ਕੀ ਹਾਂ ਜੀ, ਮਨ। ਅਤੇ ਦੂਜਾ ਕਿਹੜਾ ਰੂਪ ਆਪਾਂ ਧਾਰਨ ਕੀਤਾ ਹੋਇਆ ਸਾਰਿਆਂ ਨੇ? ਹਾਥੀ ਦਾ। ਸਮਝਣ ਦੀ ਖਾਤਰ ਇੱਦਾਂ ਸਮਝ ਲਿਓ ਆਪਣੇ ਆਪ ਨੂੰ। ਜਦੋਂ ਆਪਾਂ ਇੱਥੇ ਆਏ, ਰਸਤਾ ਬਰੀਕ ਆ, ਰਸਤਾ ਖੋਲਿਆ ਜਾ ਸਕਦਾ ਜਾਂ ਹਾਥੀ ਨੂੰ ਛੋਟਾ ਕਰਨਾ ਪੈਣਾ, ਛੋਟਾ ਕਰਨਾ ਪੈਣਾ। ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਹਾਥੀ ਬਣ ਕੇ ਹੀ ਨਾਮ ਦੀ ਪ੍ਰਾਪਤੀ ਕਰਨਾ ਚਾਹੁੰਦੇ ਹਾਂ। ਮਿਸਾਲ ਦੇ ਰਹੇ ਮਹਾਰਾਜ ਬਾਣੀ 'ਚ, ਕਹਿੰਦੇ ਇੱਕ ਰੇਤ ਦੇ ਉੱਤੇ ਆਪਾਂ ਖੰਡ ਸੁੱਟਦੀ, ਉਹੀ ਕਹਿੰਦੇ ਖੰਡ ਚੁਗਣ ਨੂੰ ਕਹੋ ਕੀੜੀ ਨੂੰ, ਉਹੀ ਖੰਡ ਚੁਗਣ ਨੂੰ ਕਹੋ ਹਾਥੀ ਨੂੰ। ਅਤੇ ਜੇ ਹਾਥੀ ਨੂੰ ਕਹਿ ਤਾਂ ਉਹ ਕੀ ਕਰੇਗਾ? ਉਹ ਤੋਂ ਚੁਗਣ ਦਾ ਤਰੀਕਾ ਨਹੀਂ ਹੈਗਾ, ਉਹ ਸੁੰਡ ਨਾਲ ਕੀ ਆ, ਉਹ ਰੇਤਾ ਹੀ ਭਰ ਲਿਆਏਗਾ, ਖੰਡ ਵੀ ਲਿਆਏਗਾ, ਉਹ ਗੱਲ ਬਣਨੀ ਨਹੀਂ ਹੈਗੀ। ਕੀੜੀ ਨੂੰ ਕਹਾਂਗੇ ਇਕੱਲੀ ਖੰਡ ਚੁੱਕ ਕੇ ਲਿਆਏਗੀ, ਉਹ ਆਨੰਦ ਵਿੱਚ ਆ ਜਾਏਗੀ। ਅਸੀਂ ਮਹਾਰਾਜ ਸਮਝਾ ਰਹੇ ਗੁਰਬਾਣੀ ਦੇ, ਕਹਿੰਦੇ ਇੱਦਾਂ ਹੀ ਪਰਮਾਤਮਾ ਹੈ, ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹਿ ਕਬੀਰ ਗੁਰ ਭਲੀ ਭਜਾਈ, ਕੀਟੀ ਹੋ ਕੇ ਖਾਏ। ਹੁਣ ਤੁਸੀਂ ਸਾਹਿਬ ਨੇ ਕੀੜੀ ਬਣਨਾ, ਹਾਥੀ ਤੋਂ ਕੀੜੀ ਬਣਨਾ, ਰਸਤਾ ਬਰੀਕ ਆ, ਠੀਕ ਹੈ ਜੀ। ਸੇਖ ਫਰੀਦਾ ਪੰਥ ਸਮਾਰਸ ਮੇਰਾ, ਇਸ ਉੱਪਰ ਹੈ ਮਾਰਗ ਮੇਰਾ, ਕਹਿੰਦੇ ਉਹ ਤੋਂ ਅੱਗੇ ਮਾਰਗ ਸ਼ੁਰੂ ਹੋਣਾ। ਹੁਣ ਆਪਾਂ ਕੀ ਕਰਦੇ ਹਾਂ, ਆਪਾਂ ਹਾਥੀ ਨੂੰ ਉੱਦਾਂ ਐਜ਼ ਇਟ ਇਜ਼ ਰਹਿਣ ਜਾਣਾ ਚਾਹੁੰਦੇ ਹਾਂ ਵੀ ਇਹ ਇੱਦਾਂ ਹੀ ਰਹੇ, ਸਾਡੇ ਵਿਚਾਰ ਵੀ ਨਾ ਰੁਕਣ, ਸਾਡੀਆਂ ਸੋਚਾਂ ਵੀ ਨਾ ਰੁਕਣ, ਅਤੇ ਸਾਨੂੰ ਪਰਮ ਗਤੀ ਸਾਡੀ ਸਭ ਦੀ ਹੋ ਜਾਵੇ, ਸਾਨੂੰ ਪ੍ਰਾਪਤੀ ਹੋ ਜਾਵੇ ਪਰਮਾਤਮਾ ਦੀ। ਪਰ ਇਹ ਕਿਵੇਂ ਹੋ ਸਕਦਾ ਹੈ? ਰਸਤਾ ਬਰੀਕ ਆ, ਰਸਤਾ ਇੰਨਾ ਬਰੀਕ ਆ, ਬਾਬਾ ਕਬੀਰ ਜੀ ਕਹਿੰਦੇ ਜਿਵੇਂ ਆਪਾਂ ਸਰੋਂ ਦੇ ਦਾਣੇ ਦਾ ਦਸਵਾਂ ਹਿੱਸਾ ਕਰ ਲਈਏ ਨਾ, ਓਨਾ ਬਰੀਕ ਆ ਰਸਤਾ। ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸਵੇਂ ਭਾਏ, ਮਨ ਤੂੰ ਮੈਗਲ ਹੋਏ ਰਿਹਾ ਨਿਕਸਿਆ ਕਿਉਂ ਕਰ ਜਾਏ। ਕਹਿੰਦੇ ਕਿਵੇਂ ਨਿਕਲ ਸਕਦਾ ਤੂੰ, ਮਨ ਤੇਰਾ ਵਿਸ਼ਾਲ ਹਾਥੀ ਬਣਿਆ ਬੈਠਾ ਹੈ। ਹੁਣ ਜਿੰਨਾ ਚਿਰ ਮਨ ਸਾਡਾ ਹਾਥੀ ਤੋਂ ਕੀੜੀ ਨਹੀਂ ਬਣਦਾ, ਇਹ ਰਸਤਾ ਇੱਧਰੋਂ ਨਿਕਲ ਨਹੀਂ ਸਕਦਾ ਹੈਗਾ। ਫਿਰ ਰਾਤ ਨੂੰ ਕਿਵੇਂ ਨਿਕਲ ਜਾਂਦੇ ਆਪਾਂ ਸਾਰੇ ਜਾਣੇ, ਰਾਤ ਨੂੰ ਹਾਥੀ ਕਿਵੇਂ ਨਿਕਲ ਜਾਂਦਾ ਇਹਦੇ ਵਿੱਚੋਂ, ਇਹ ਦੱਸੋ। ਰਾਤ ਪੈਂਦੀ ਆ, ਅਸੀਂ ਸਾਰੇ ਸਰੀਰ ਛੱਡਦੇ ਹਾਂ, ਇਸ ਕਾਇਆ ਨੂੰ ਛੱਡਦੇ ਹਾਂ ਸਾਰੇ ਜਾਣੇ, ਫਿਰ ਉਹ ਹਾਥੀ ਤੋਂ ਕੀੜੀ ਕਿਵੇਂ ਬਣ ਜਾਂਦਾ? ਉਹ ਸੋਚਦੀ ਗੱਲ ਹੈ ਨਾ ਜੀ, ਉੱਦਾਂ ਦਾ ਰਸਤਾ ਨਿਕਲ ਨਹੀਂ ਹੋ ਸਕਦਾ ਇਹਦੇ ਕੋਲੋਂ। ਚੌਥਾ ਸਵਾਲ ਹੋ ਗਿਆ, ਠੀਕ ਹੈ, ਚਾਰ ਸਵਾਲ ਹੋ ਗਏ ਸਾਰਿਆਂ ਨੂੰ, ਠੀਕ ਹੈ ਜੀ। ਇਹ ਤੁਸੀਂ ਹੱਲ ਕਰਨੇ ਨੇ, ਜਿਵੇਂ ਨਾ ਆਪਾਂ ਸਕੂਲਾਂ 'ਚ ਮਾਸਟਰ ਸਵਾਲ ਪਾਉਂਦੇ ਹੁੰਦੇ ਸੀ, ਉਹ ਚਾਰ ਚਾਰ ਦਾ ਪੰਜਵਾਂ ਗਰੁੱਪ ਬਣ ਜਾਂਦਾ ਸੀਗਾ, ਠੀਕ ਹੈ ਜੀ, ਉਹ ਹੱਲ ਕਰਦੇ ਸੀ। ਇਹ ਤਾਂ ਤੁਹਾਨੂੰ ਸਵਾਲ ਪਾ ਰਹੇ, ਜਦੋਂ ਲੰਗਰ ਹਾਲ ਜਾਣਾ ਤੁਸੀਂ ਗੱਲਾਂ ਨਾ ਕਰੋ ਇੱਕ ਦੂਜੇ ਨਾਲ, ਵਿਚਾਰਾਂ ਨਾ ਕਰਿਓ ਸੰਸਾਰ ਦੀਆਂ, ਭਾਈ ਚਾਰ ਪੰਜ ਸਵਾਲ ਪਾਏ ਆ ਜੋ ਬਹਿ ਕੇ ਹੱਲ ਕਰੀਏ ਆਪਾਂ ਸਾਰੇ ਜਾਣੇ। ਉਹ ਫਿਰ ਟੀਚਰ ਕੀ ਕਰ ਰਹੇ, ਦੋ ਤਿੰਨ ਤਾਂ ਸਿਆਣਿਆਂ ਦਾ ਗਰੁੱਪ ਨਾਲ, ਦੋ ਤਿੰਨ ਮੇਰੇ ਵਰਗੇ ਨਾਲ ਭਾਂਦੀ ਵੀ ਇਹਨੂੰ ਨਾਸ਼ਾ ਤਰ ਜਾਵੇ ਇਹ ਵੀ, ਠੀਕ ਹੈ ਜੀ। ਅਤੇ ਤੁਸੀਂ ਇੱਦਾਂ ਦੇ ਗਰੁੱਪ ਬਣਾ ਕੇ ਸਾਰਿਆਂ ਨੇ ਇਹ ਚਾਰ ਪੰਜ ਸਵਾਲ ਹੱਲ ਕਰਨੇ ਆ ਸਾਰਿਆਂ ਨੇ, ਠੀਕ ਹੈ ਜੀ। ਹੁਣ ਨਹੀਂ ਦੱਸਣਾ ਕਿਸੇ ਨੇ ਵੀ, ਅਖੀਰਲੇ ਦਿਨ ਸਾਰਿਆਂ ਤੋਂ ਸਵਾਲ ਪੁੱਛਾਂਗੇ, ਪਰ ਕਿਤੇ ਇਹ ਨਾ ਹੋਵੇ ਤੁਸੀਂ ਆਓ ਨਾ ਅਖੀਰਲੇ ਦਿਨ ਵੀ ਸਵਾਲ ਪੁੱਛਣੇ ਭਾਈ ਸਾਹਿਬ ਨੇ, ਕਿਤੇ ਆਪਾਂ ਵੀ ਛੁੱਟੀ ਮਾਲੀ ਕੰਮ 'ਤੇ ਜਾਣਾ ਪੈ ਗਿਆ ਸਾਨੂੰ ਤਾਂ ਜੀ, ਠੀਕ ਹੈ ਜੀ।
ਇਹ ਹੱਲ ਕਰਨੇ ਆ ਤੁਸੀਂ ਹੁਣ, ਇਹ ਤੁਹਾਡੇ 'ਤੇ ਆ। ਆਪਣਾ ਧੀ ਆਪਣਾ ਆਪ ਹੀ ਕਾਜ ਸਵਾਰੀਏ, ਇਹ ਸਵਾਰਨਾ ਪੈਣਾ ਸਾਰਿਆਂ ਨੂੰ। ਮੈਂ ਵੀ ਤੁਹਾਡੇ ਵਰਗਾ, ਦੋਨ ਥਿੰਕ ਮੈਂ ਕਿਤੇ ਪਹੁੰਚਿਆ ਹੋਇਆ। ਆਪਾਂ ਸਿਰਫ ਗੁਰਮੁਖਾਂ ਦੀ ਕਾਪੀ ਪੇਸਟ, ਜੋ ਮਹਾਂਪੁਰਖਾਂ ਨੇ ਭਾਈ ਸਾਹਿਬ ਭਾਈ ਸੇਵਾ ਸਿੰਘ ਤਰਮਾਲਾ ਜੀ ਨੇ ਜਿਵੇਂ ਸਮਝਾਉਂਦੇ ਹੁੰਦੇ ਸੀਗੇ, ਉੱਥੇ ਵੀ ਜਿਹੜੇ ਗੁਰਮੁਖ ਰਹਿੰਦੇ ਹੁੰਦੇ ਸੀ ਨਾ ਉਦੋਂ, ਉਹ ਸਾਰਿਆਂ ਨੂੰ ਕਾਪੀਆਂ ਲਵਾਈਆਂ ਹੁੰਦੀਆਂ ਸੀ, ਸਵਾਲ ਪਾਉਂਦੇ ਹੁੰਦੇ ਭਾਈ ਸਾਹਿਬ ਜੀ, ਤਾਂ ਕਿ ਮਨ ਜੋ ਹੈ ਸੰਸਾਰ ਦੀਆਂ ਗੱਲਾਂ ਨਾ ਕਰੇ, ਵਿਚਾਰ ਨਾ ਕਰੇ, ਵੀ ਗੁਰਦੁਆਰੇ ਰਹਿ ਕੇ ਉਸ ਸਵਾਲਾਂ ਨੂੰ ਹੱਲ ਕਰੇ। ਠੀਕ ਹੈ ਜੀ। ਸੋ ਇਹ ਤੁਹਾਨੂੰ ਸਾਰਿਆਂ ਨੂੰ ਚਾਰ ਸਵਾਲ ਪਾ ਦਿੱਤੇ ਗਏ ਆ। ਹੁਣ ਜਿਵੇਂ ਗੁਰਮਾ ਕਿਹਾ ਸੀ, ਬਾਅਦ 'ਚ ਆਪਾਂ ਉੱਥੇ ਬੈਠਣਾ, ਇਹਨਾਂ ਸਵਾਲਾਂ ਦੇ ਹੱਲ ਵਾਸਤੇ ਨਾ ਆ ਜਾਇਓ ਮੇਰੇ ਕੋਲ। ਭਾਈ ਸਾਹਿਬ ਇਹ ਸਵਾਲ ਦਾ ਕੀ ਹੱਲ ਆ? ਇਹ ਤੁਹਾਨੂੰ ਪਾ ਤੇ ਆ, ਤੁਹਾਡਾ ਵੱਖਰਾ ਸਿਲੇਬਸ ਆ। ਇੱਕ ਦਿਨ ਕੱਲ੍ਹ ਨੂੰ ਹੋਰ ਆ, ਕੱਲ੍ਹ ਨੂੰ ਹੋਰ ਚਾਰ ਪੰਜ ਸਵਾਲ ਆ ਜਾਣੇ ਆ। ਫਿਰ ਕੱਲ੍ਹ ਰਾਤ ਨੂੰ ਨੀਂਦ ਨਹੀਂ ਆਉਣੀ ਕਿਸੇ ਨੂੰ, ਵੀ ਦਸਾਂ ਸਵਾਲਾਂ ਦੇ ਜਵਾਬ ਦੇਣੇ ਆ, ਵੀ ਆਪਾਂ ਸੌਣਾ ਨਹੀਂ ਹੈਗਾ, ਕੱਲ੍ਹ ਨੂੰ ਪੁੱਛਾਂ ਹਾਂ ਸਾਡੇ ਕੋਲੋਂ। ਚਾਹ ਹੋਵੇ ਮਨ ਦੇ ਵਿੱਚ ਵੀ ਸਾਨੂੰ ਵੀ ਸਵਾਲ ਪਾਏ ਆ, ਅਸੀਂ ਵੀ ਇਹ ਸਵਾਲਾਂ ਨੂੰ ਸਮਝ ਸਕਦੇ, ਵਿਚਾਰ ਸਕਦੇ ਹਾਂ। ਸਾਰਾ ਸਿਲੇਬਸ ਤੁਹਾਡੇ ਕੋਲ ਆ, ਪਰ ਦੁੱਖ ਦੀ ਗੱਲ ਆ, 300 ਸਾਲ ਹੋ ਗਏ ਅਸੀਂ ਉਹ ਸਵਾਲਾਂ ਦੇ ਹੱਲ ਨਹੀਂ ਕਰ ਸਕੇ। ਗੁਰਮੁਖ ਪਿਆਰਿਓ, ਪੜ੍ਹੀ ਗਏ ਹਾਂ ਸਾਰਿਆਂ ਨੂੰ, ਗੱਡੀਆਂ ਲੱਦੀ ਗਏ ਪੜ੍ਹ ਪੜ੍ਹ ਕੇ, ਇੰਨੇ ਪਾਠ ਕਰ ਲਏ, ਚੰਗੀ ਗੱਲ ਆ। ਮੈਂ ਨਹੀਂ ਕਹਿੰਦਾ ਪਾਠ ਨਾ ਪੜ੍ਹੋ, ਪਾਠ ਪੜ੍ਹੋ, ਪਰ ਬੁੱਝੋ, ਉਹਨੂੰ ਸਮਝੋ। ਤੁਸੀਂ ਗੁਰਸਿੱਖੀ ਦੇ ਉਸ ਲੈਵਲ 'ਚ ਆਏ ਹੋ, ਉਸ ਸਕੂਲ 'ਚ ਆਏ ਹੋ, ਜਿਸ ਲੈਵਲ 'ਚ ਆ ਕੇ ਤੁਹਾਨੂੰ ਗੁਰੂ ਸਾਹਿਬਾਂ ਨੇ ਵੀ ਸਾਇੰਟਿਸਟ ਬਣਾਇਆ ਏ। ਤੁਸੀਂ ਉੱਦਾਂ ਦੇ ਸਿੱਖ ਨਹੀਂ ਹੈਗੇ ਜਿਹੜੇ ਦਸੇ ਪਾਤਸ਼ਾਹ ਸੁਣ ਗੱਲਾਂ ਆਕਾਸ਼ ਕੀਟਾ ਰੀਸ ਮਹਾਰਾਜ ਸਮਝਾਉਂਦੇ, ਪਹਿਲੇ ਪਾਤਸ਼ਾਹ ਤੁਸੀਂ ਖੋਜੀ ਹੋ ਸਾਰੇ ਜਾਣੇ, ਤੁਸੀਂ ਗੁਰੂ ਨਾਨਕ ਦੇ ਘਰ ਦੇ ਸਾਇੰਟਿਸਟ ਬਣਨਾ ਸਾਰਿਆਂ ਨੇ ਗੁਰਮੁਖ ਕਹਿੰਦੇ ਹੁੰਦੇ ਸੀਗੇ, ਪਰ ਗੱਲ ਮਿਹਨਤ 'ਤੇ ਆ। ਜਿੰਨੀ ਨਾਮ 'ਤੇ ਆਇਆ, ਗਏ ਮਸਕਤ ਘਾਲ ਨਾਨਕ 'ਤੇ ਮੁਖੁਜ ਲੈ ਕੇਤੀ ਛੁੱਟੀ, ਖਬਰੇ ਕਿੰਨੇ ਦੀ ਛੁੱਟੀ ਹੋਣੀ। ਗੁਰਮੁਖ ਪਿਆਰਿਓ, ਇਹ ਸਾਡੀ ਮਿਹਨਤ ਨਹੀਂ ਹੈ, ਗੁਰਮੁਖਾਂ ਨੇ ਮਿਹਨਤ ਕੀਤੀ, ਆਪਾਂ ਸਿਰਫ ਦੱਸਦੇ ਪਏ ਅੱਗੇ ਤੇ ਅੱਗੇ ਸਾਰੇ ਗੁਰਮੁਖ। ਅਸੀਂ ਤੁਹਾਡੇ ਨਾਲ ਹੀ ਹਾਂ, ਜਿਵੇਂ ਕਿ ਬੇੜਾ ਹੁੰਦਾ ਨਾ, ਉਹ ਦੋ ਚਾਰ ਮੂਹਰੇ ਬੈਠੇ ਹੁੰਦੇ, ਕਈ ਵਾਰ ਜਿਹੜੇ ਜੀਵ ਨਾ, ਜਿਵੇਂ ਕਿ ਉਹ ਹੁੰਦਾ ਆਪਣਾ ਰੋਲਰ ਕੋਸਟਰ ਹੁੰਦਾ, ਜੇ ਕੋਈ ਗਏ ਹੋਣਾ ਪਏ ਵਿੱਚੋਂ, ਉਹਦੇ ਮੂਹਰੇ ਬੈਠੇ ਤੋਂ ਦਲੇਰ ਹੁੰਦੇ ਬੰਦੇ, ਮੇਰੇ ਵਾਲੇ ਡਰਪੋਕ ਬੰਦੇ ਵਿੱਚ ਬੈਠੇ ਹੁੰਦੇ ਆ, ਵੀ ਪਿੱਛੋਂ ਵੀ ਡਰ ਲੱਗਦਾ, ਮੂਹਰੇ ਵੀ ਡਰ ਲੱਗਦਾ। ਠੀਕ ਹੈ ਜੀ। ਉਹ ਜਿਹੜੇ ਮੂਹਰੇ ਬੈਠੇ ਹੁੰਦੇ ਆ, ਆਪਾਂ ਉਹਨਾਂ ਕਹਿੰਦੇ ਬੜੇ ਦਲੇਰ ਨੇ, ਪਰ ਬੈਠੇ ਤਾਂ ਉਹਦੇ ਵਿੱਚ ਨਾ, ਰੋਲਰ ਕੋਸਟਰ ਦੇ ਵਿੱਚ, ਕਿਤੇ ਪਹੁੰਚ ਤਾਂ ਨਹੀਂ ਗਏ ਇਹ। ਸੰਗਤ ਇੱਕ ਬੇੜਾ ਏ, ਆਪਾਂ ਸਾਰੇ ਸੰਗਤ 'ਚ ਬੈਠੇ ਹਾਂ। ਠੀਕ ਆ ਜੀ। ਕੋਈ ਅੱਗੇ ਨਹੀਂ, ਕੋਈ ਪਿੱਛੇ ਨਹੀਂ, ਅਤੇ ਮਾਨਸਿਕ ਜਾਤ ਸਭੇ ਏਕੇ ਪਹਿਚਾਣ ਬੋ, ਇੱਕ ਕਰਕੇ ਚੱਲੂਗੇ, ਸਭ ਦਾ ਪਿਆਰ ਬਣਿਆ ਰਹੇਗਾ। ਨਹੀਂ ਫਿਰ ਆਪਾਂ ਕੀ ਕਰਾਂਗੇ, ਜਿਹਨੂੰ ਜ਼ਿਆਦਾ ਗਿਆਨ ਆ ਆਪਾਂ ਉਹਦੇ ਪੈਰ ਫੜੀ ਜਾਣੇ ਆ। ਠੀਕ ਆ ਜੀ। ਆਪਾਂ ਨੂੰ ਕੀ ਆ, ਰੱਬ ਸਮਝ ਲੈਣਾ, ਉੱਥੇ ਹੀ ਭੁਲੇਖਾ ਪੈ ਜਾਣਾ ਸਾਰਿਆਂ ਨੂੰ। ਐਂਜੀ ਕਹਿੰਦੇ, ਮੈਂ ਜਾਣਿਆ ਵਡਹੰਸ ਤਾਂ ਮੈਂ ਕੀ ਆ ਸੰਗ, ਮੈਂ ਤਾਂ ਗੁਰਮੁਖ ਜਾਣਿਆ ਸੀਗਾ ਇਹਨਾਂ ਨੂੰ। ਜਦੋਂ ਫਿਰ ਬਾਅਦ 'ਚ ਘਬਲਾ ਹੋ ਜਾਂਦਾ, ਫਿਰ ਕਹਿੰਦੇ ਵੀ ਜੇ ਹੁੰਦੀ ਬਗ ਬੱਪੜਾ ਤਾਂ ਜਨਮ ਨਾ ਦਿੰਦੀਆਂ, ਜੇ ਮੈਨੂੰ ਪਤਾ ਇਹ ਬਗਲੇ ਵਾਂਗੂ ਆ, ਅੰਦਰ ਕੁਝ ਤਾਂ ਹੋਰ ਚੱਲਦਾ, ਮੈਂ ਸੰਗ ਹੀ ਨਹੀਂ ਕਰਨਾ ਸੀਗਾ ਇਹਨਾਂ ਦਾ। ਸੋ ਬਚਨ ਸੁਣੋ, ਬਚਨਾਂ ਨੂੰ ਕਮਾਈਏ, ਪਰ ਸਤਿਕਾਰ ਮਹਾਰਾਜ ਸੱਚੇ ਪਾਤਸ਼ਾਹ ਦਾ ਕਰੀਏ ਆਪਾਂ, ਜਿਨ੍ਹਾਂ ਕਰਕੇ ਸਾਡੀ ਸੰਸਾਰ 'ਤੇ ਹੋਂਦ ਆ, ਸਾਡੀ ਪਛਾਣ ਆ ਵੀ ਇਹ ਸਿੱਖ ਆ ਗੁਰੂ ਦੇ, ਅਤੇ ਗੁਰਮੁਖ ਦਾ ਸੰਗ ਕਰਕੇ ਅਸੀਂ ਹੋਰ ਕੀ ਲੈਣਾ ਗੁਰਮੁਖਾਂ ਤੋਂ, ਹੋਰ ਕੁਝ ਨਹੀਂ। ਅਸੀਂ ਆਏ ਹਾਂ ਲਾਹਾ ਲੈਣਾ ਇੱਕ ਦੂਜੇ ਤੋਂ। ਅਤੇ ਮਹਾਰਾਜ ਕਹਿੰਦੇ, ਮਾਘ ਮਜਨ ਸੰਗ ਸਾਧੂਆਂ ਢੂਰੀ ਕਰ ਇਸ਼ਨਾਨ। ਅਸੀਂ ਉਹ ਬਚਨਾਂ ਨੂੰ ਸੁਣ ਕੇ ਆਨੰਦ ਵਿੱਚ ਰਹਿਣਾ। ਅਤੇ ਆਪਾਂ ਸਾਰੇ ਧੂੜੀ ਲਾਉਂਦੇ ਆ ਨਾ ਮਸਤਕ 'ਤੇ, ਲਾਉਂਦੇ ਸਾਰੇ ਜਾਣੇ, ਕਈ ਜੀਵ ਲਾਉਂਦੇ, ਸੰਤਾਂ ਸਾਧੂਆਂ ਦੇ ਪੈਰ ਚੱਕਿਆਂ ਲਾ ਲਈਦੇ ਆ। ਠੀਕ ਹੈ ਜੀ। ਹੁਣ ਉਹ ਧੂੜੀ ਕੀ ਹੈ ਜੀ? ਬਚਨ ਕੀ ਹੈ ਜੀ? ਹੁਣ ਉਹ ਕਿਹੜੇ ਮਸਤਕ ਤੁਸੀਂ ਲਾਉਂਦੇ ਹੋ? ਇਹ ਪੰਜਵਾਂ ਛੇਵਾਂ ਸਵਾਲ ਹੋ ਗਿਆ। ਉਹ ਕਿਹੜੇ ਮਸਤਕ 'ਤੇ ਆਪਾਂ ਧੂੜੀ ਲਾਉਣੀ ਆ ਤਾਂ ਕਿ ਤੁਹਾਡਾ ਜੀਵਨ ਸੁਧਰ ਜਾਵੇ? ਸੋ ਹੁਣ ਦੋ ਕੁ ਮਿੰਟ ਭਾਈ ਸਾਹਿਬ ਜੀ ਨਾਲ ਅੱਗੇ ਦੱਸਣਗੇ ਪ੍ਰੋਗਰਾਮ ਕੀ ਆ। ਵਿਚਾਰ ਕਰਦਿਆਂ ਹੋਇਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ਬਹੁਤ ਬਹੁਤ ਧੰਨਵਾਦ ਜੀ। ਸਤਿਕਾਰਯੋਗ ਭਾਈ ਮਨਦੀਪ ਸਿੰਘ ਜੀ, ਚਿਹਰੇ ਜੀ ਉੱਡ ਗਏ ਸੰਗਤ ਦੇ ਸਵਾਲਾਂ ਦਾ ਨਾਂ ਸੁਣ ਕੇ। ਉੱਡਣੇ ਤਾਂ ਚਾਹੀਦੇ, ਇੰਨਾ ਨਾ ਡਰੋ, ਕੋਈ ਨਹੀਂ, ਜਿਹਨੂੰ ਨਾ ਪਤਾ ਲੱਗਿਆ ਦੱਸ ਦੇਣਗੇ। ਉਹਨੇ ਨਾਂਗੂ ਜਿਵੇਂ ਕਹਿੰਦੇ ਸੀ ਵੀ ਆਪਾਂ ਕੱਲ੍ਹ ਅਤੇ ਪਰਸੋਂ ਫਿਰ ਦੋ ਦਿਨ ਬਹਾਨਾ ਬਣਾ ਲਈਏ ਕੋਈ। ਇਹ ਤਾਂ ਕੀਤਾ ਜਾਂਦਾ ਕਿ ਅਸੀਂ ਧਿਆਨ ਨਾਲ ਸੁਣ ਲਈਏ, ਸੁਚੇਤ ਰਹੀਏ। ਭਾਈ ਸਾਹਿਬ ਨੇ ਇੱਕ ਵਾਰੀ ਸਾਡੀਆਂ ਡਾਇਰੀਆਂ ਲਵਾਤੀਆਂ ਉੱਥੇ ਜਦੋਂ ਰਹੇ ਨਾ, ਕਹਿੰਦੇ ਡਾਇਰੀਆਂ ਲਾਓ, ਸਾਹ ਗਿਣੋ ਵੀ ਕਿੰਨੇ ਕਿੱਥੇ ਕਰ ਰਹੇ। ਕਿੱਥੇ ਗਿਣੇ ਜਾਂਦੇ ਜੀ ਕਿਸੇ ਤੋਂ? ਭਾਈ ਜਸਵੀਰ ਸਿੰਘ ਆਖਦੇ ਸੀ ਇਕੱਠੇ ਰਹੇ, ਅਤੇ ਉਹ ਬਾਅਦ 'ਚ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਆਹਰੇ ਲਾਉਣ ਵਾਲੀ ਗੱਲ ਹੀ ਸੀ। ਸਵਾਸ ਦਾ ਧਿਆਨ ਵਾਹਿਗੁਰੂ ਕਿੱਥੇ ਰਹਿੰਦਾ? ਇਹ ਤਾਂ ਬੜਾ ਬਰੀਕੀ ਦਾ ਖੇਲ ਆ। ਵਾਹਿਗੁਰੂ ਕਿਰਪਾ ਹੀ ਕਰਨ। ਬਸ ਆਪਾਂ ਅਰਦਾਸ ਬੇਨਤੀ ਕਰੀਏ ਬਈ ਅਸੀਂ ਖੱਤੇ ਬਹੁਤ ਕਮਾਂਬਦੇ। ਇੱਕ ਨਾ ਗੁਰਬਾਣੀ 'ਚ ਪੰਗਤੀ ਆ, ਉਹ ਚੇਤੇ ਕਰ ਲਈਏ ਹੈਂਜੀ ਸਾਰੇ। ਬਈ ਕਹਾਂ ਕਹੂੰ ਮੈਂ ਆਪਣੀ ਕਰਨੀ, ਕਹਾਂ ਕਹੂੰ ਮੈਂ ਆਪਣੀ ਕਰਨੀ, ਜਿਹ ਬਿਧ ਜਨਮ ਗਵਾਇਓ, ਕਹੋ ਨਾਨਕ ਸਭ ਔਗਣ ਮੋਹ ਮੈਂ ਰਾਖ ਲਿਹੋ ਸ਼ਰਨਾਇਓ। ਇਹ ਅਰਦਾਸ ਕਰਨੀ ਹੈ ਅਤੇ ਨਾਲ ਆਪਾਂ ਮਿਹਨਤ ਕਰਨੀ ਆ। ਸਤਿਗੁਰੂ ਰਹਿਮਤ ਕਰਨ। ਆਓ ਹੁਣ ਛੇ ਪੌੜੀਆਂ ਆਨੰਦ ਸਾਹਿਬ ਦਾ ਪਾਠ ਸੰਗਤੀ ਰੂਪ 'ਚ, ਫਿਰ ਗੁਰਮੁਖਾਂ ਨੇ ਅਰਦਾਸ ਕਰਨੀ ਹੈ। ਆਓ ਸਾਰੇ ਆਪਾਂ ਕਰੀਏ ਸ਼ੁਰੂ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਬ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤੰਗ ਆਵੋ ਹਰੀ ਕੇਰਾ, ਮਨ ਜਨੀ ਵਸ

ਦੁੱਖ ਸਭੇ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਾਚੇ ਸਾਹਿਬਾ ਕਿਆ ਨਾਹੀਂ ਕਰ ਤੇਰੇ ਕਰਤਾਂ ਤੇਰੇ ਸਭ ਕੁਛ ਹੈ ਜਿਹ ਦੇ ਸੋ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦਕ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਤੁਰ ਕਰਮ ਪਾਇਆ ਤੁਧ ਜਨ ਕੌਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਚੰਗੀ

ਵਾਹਿਗੁਰੂ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖ ਹੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦਨੋ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਤਾਏ ਸਭ ਥਾਈ ਹੋਣਾ ਜੀ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਣਾ ਜੀ ਸਹਾਇ। ਦਸਾਂ ਪਾਤਸ਼ਾਹੀਆਂ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਤਾਂ ਨਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹਾਂ ਤਾਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀ ਉਹਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਮਤ ਕੀਤੀ ਸਮੂਹ ਸੰਗਤਾਂ ਵੱਲੋਂ ਰਲ ਮਿਲ ਕੇ ਦੀਵਾਨ ਸਜਾਏ ਗਏ। ਸਤਿਗੁਰੂ ਜੀ ਦੀਵਾਨਾਂ ਦੇ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਕੀਰਤਨ ਹੋਏ ਕਥਾ ਵਿਚਾਰਾਂ ਹੋਈਆਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਬਾਣੀ ਕੇ ਜਾਪ ਹੋਏ ਸਮੁੱਚੀ ਬਾਣੀ ਦੇ ਜਾਪ ਕਰਦਿਆਂ ਕੀਰਤਨ ਕਥਾ ਵਿਚਾਰਾ ਕਰਦਿਆਂ ਵਾਹਿਗੁਰੂ ਗੁਰਮੰਤਰ ਦੇ ਜਾਪ ਕਰਦਿਆਂ ਕਰਾਉਂਦਿਆਂ ਤੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰੂ ਜੀ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅਗਾਂਹ ਤੋਂ ਸ਼ੁੱਧ ਅਤੇ ਸਪੱਸ਼ਟ ਬਾਣੀ ਪੜ੍ਹਨ ਸੇਵਾ ਕਰਨ ਦੀ ਬਲ ਬੁੱਧ ਸਮਰੱਥਾ ਬਖਸ਼ਣੀ ਸਤਿਗੁਰੂ ਜੀ ਕਿਰਪਾ ਕਰਨੀ ਸਰਬੱਤ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾਂ ਨੂੰ ਪਿਆਰੀ ਪਿਆਰੀ ਗੁਰਸਿੱਖੀ ਵਾਲੀ ਦਾਤ ਬਖਸ਼ਣੀ ਗੁਰਮਤ ਦੇ ਧਾਰਨੀ ਬਣਾਉਣਾ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਆਪ ਜੀ ਦੀ ਮਤ ਅਨੁਸਾਰ ਜੀਵਨ ਬਤੀਤ ਕਰਨ ਦੇ ਬਲ ਬਖਸ਼ਣੇ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੂਪਤਾ ਦੀਆਂ ਦਾਤਾਂ ਬਖਸ਼ਣੀਆਂ ਆਪ ਜੀ ਦੇ ਚਰਨਾਂ ਕਮਲਾਂ ਪਾਸ ਹੋਰ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ। ਸਤਿਗੁਰੂ ਜੀ ਆਪ ਜੀ ਦੇ ਦਰ ਘਰ ਦੇ ਚਰਨ ਸੇਵਕ ਸਰਦਾਰ ਸੰਤੋਖ ਸਿੰਘ ਬਰਾੜ ਬੀਬੀ ਮੋਹਨਜੀਤ ਕੌਰ ਤਿੰਨਾਂ ਦੇ ਸਪੁੱਤਰ ਸਰਦਾਰ ਸ਼ੁਭਪ੍ਰੀਤ ਸਿੰਘ ਬੀਬੀ ਅੰਮ੍ਰਿਤ ਕੌਰ
ਸਰਦਾਰ ਸੁਰਿੰਦਰ ਸਿੰਘ, ਬੀਬੀ ਮਨਜੀਤ ਕੌਰ ਸਮੂਹ ਪਰਿਵਾਰਾਂ ਵੱਲੋਂ ਆਪਣੇ ਬੱਚੇ ਜਹਾਨ ਵਿਰਸਾ ਸਿੰਘ ਬਰਾੜ ਅਤੇ ਕਬੀਰ ਸਿੰਘ ਬਰਾੜ ਦੋਹਾਂ ਬੱਚਿਆਂ ਦੇ ਸਤਿਗੁਰੂ ਜੀ ਆਪ ਜੀ ਨੇ ਦਾਤ ਬਖਸ਼ੀ ਹੈ। ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਗੁਰੂ ਘਰ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਕਰਵਾਏ, ਉਪਰੰਤ ਕੀਰਤਨ ਹੋਏ, ਸਤਿਗੁਰੂ ਜੀ 6 ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਕਿਰਪਾ ਕਰਨੀ ਸਤਿਗੁਰੂ ਜੀ, ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਲੰਬੀ ਆਰਜ਼ਾ, ਮਾਤਾ ਪਿਤਾ ਦੇ ਆਗਿਆ, ਕਾਰ ਉੱਚੀ ਵਿੱਦਿਆ, ਚੰਗੀ ਸਿਹਤ ਦੀ ਦਾਤ ਬਖਸ਼ਣੀ, ਗੁਰਸਿੱਖੀ ਵਾਲਾ ਜੀਵਨ ਬਖਸ਼ਣਾ, ਗੁਰਮਤਿ ਦੇ ਧਾਰਨੀ ਬਣਾਉਣਾ। ਸਤਿਗੁਰੂ ਜੀ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਦੀ ਰਸਨਾ ਲਾਇਕ ਹੋਵੇ, ਜੋ ਜੀ ਸ਼ਕੇ ਆਪ ਜੀ ਕਾ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ। ਸਤਿਗੁਰੂ ਜੀ ਇਸ ਵੇਲੇ ਆਪ ਜੀ ਕੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ, ਆਪ ਜੀ ਕਿਰਪਾ ਕਰੋ, ਮਿੱਠੀ ਪਿਆਰੀ ਆਸੀਸ, ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ, ਹੁਕਮ 'ਤੇ ਚੱਲਣ ਦੀ ਬਲਬੁੱਦ ਸਮਰੱਥਾ ਬਖਸ਼ਣੀ, ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ

Vaheguru Ji Satnam Shri Vaheguru.

ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜੇ ਸੌ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ।

ਸੋਰਠ ਮਹੱਲਾ ਪੰਜਵਾ ਗੁਰਪੁਰੈ ਕਿਰਪਾ ਧਾਰੀ

ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ, ਹਰ ਚਰਣੀ ਚਿਤ ਲਾਏ।

0: ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਤਿਸੰਗ ਜੀਓ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਹਫ਼ਤਾਵਾਰੀ ਦੀਵਾਨ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਪਾਸੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਗੁਰੂ ਘਰ ਵਿਖੇ ਜੋ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਦੀ ਆਰੰਭਤਾ ਹੋਈ ਹੈ, ਸੋ ਦੁਪਹਿਰ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੇ ਸਭ ਤੋਂ ਪਹਿਲਾਂ ਨਾਮ ਸਿਮਰਨ ਅਭਿਆਸ, ਉਪਰੰਤ ਗੁਰਬਾਣੀ ਦੇ ਕੀਰਤਨ, ਅਕਥ ਕਹਾਣੀ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤੇ ਨੇ। ਸੋ ਹੁਣ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ। ਉਸ ਤੋਂ ਬਾਅਦ ਹੁਣ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਨਾਮ ਸਿਮਰਨ ਅਭਿਆਸ,

ਸੋਮਵਾਰ ਤੱਕ ਇਸ ਤਰ੍ਹਾਂ ਪ੍ਰੋਗਰਾਮ ਚੱਲਣਗੇ। ਸਾਰੀਆਂ ਸੰਗਤਾਂ ਨੇ, ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੇ। ਸੋ ਅੱਜ ਦੇ ਦੁਪਹਿਰ ਦੇ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਪਿਛਲੇ ਹਾਲ ਦੇ ਵਿੱਚ ਕੀਤੇ ਗਏ ਨੇ ਉਹਨਾਂ ਦੀਆਂ ਸੇਵਾਵਾਂ, ਬੱਚੇ ਜਹਾਨ ਵਿਰਸਾ ਸਿੰਘ ਬਰਾੜ ਅਤੇ ਕਬੀਰ ਸਿੰਘ ਬਰਾੜ ਬੱਚਿਆਂ ਦੀ ਦਾਤ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ। ਦਾਦਕਾ ਪਰਿਵਾਰ ਸਰਦਾਰ ਸੰਤੋਖ ਸਿੰਘ ਜੀ ਬਰਾੜ, ਬੀਬੀ ਮੋਹਨਜੀਤ ਕੌਰ ਤਿੰਨਾਂ ਦੇ ਸਪੁੱਤਰ ਸਰਦਾਰ ਸ਼ੁਭਦੀਪ ਸਿੰਘ ਜੀ, ਬੀਬੀ ਅੰਮ੍ਰਿਤ ਕੌਰ, ਨਾਨਕਾ ਪਰਿਵਾਰ ਬੱਚਿਆਂ ਦੇ ਸਰਦਾਰ ਸੁਰਿੰਦਰ ਸਿੰਘ ਜੀ ਗਿੱਲ, ਬੀਬੀ ਮਨਜੀਤ ਕੌਰ ਗਿੱਲ, ਦੋਵਾਂ ਪਰਿਵਾਰਾਂ ਵੱਲੋਂ ਬਰਾੜ ਪਰਿਵਾਰ ਅਤੇ ਗਿੱਲ ਪਰਿਵਾਰਾਂ ਵੱਲੋਂ ਇਹ ਸੇਵਾਵਾਂ ਕੀਤੀਆਂ ਗਈਆਂ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ ਪਰਿਵਾਰਾਂ ਵੱਲੋਂ ਜਿਸ ਇਸ ਭਾਵਨਾ ਕਰਕੇ ਇਹ ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਕਿਰਪਾ ਕਰਨ, ਗੁਰਮਤਿ ਅਨੁਸਾਰ ਮਨੋਕਾਮਨਾਵਾਂ ਮਨੋਭਾਵਨਾਵਾਂ ਸੰਪੂਰਨ ਕਰਨ, ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।

ਸੋ ਆਉਣ ਵਾਲੇ ਦਿਹਾੜੇ ਜੋ ਗੁਰੂ ਘਰ ਵਿਖੇ ਮਨਾਏ ਜਾ ਰਹੇ ਨੇ, 24 ਸਤੰਬਰ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਹੈ ਅਤੇ 26 ਤਰੀਕ ਨੂੰ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਮਨਾਇਆ ਜਾਵੇਗਾ। 25-26 ਸਤੰਬਰ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ 27 ਨੂੰ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਉਹਨਾਂ ਦਾ ਰਾਗੀ ਜੱਥਾ ਪਹੁੰਚ ਰਿਹਾ ਹੈ। ਉਹ ਆਪ ਸੰਗਤਾਂ ਨੂੰ ਲਗਾਤਾਰ 3 ਦਿਨ ਗੁਰੂ ਘਰ ਵਿਖੇ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕਰਨਗੇ। ਸਾਰੀਆਂ ਸੰਗਤਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਵੀ ਹਾਜ਼ਰੀ ਭਰਨ ਦੀ ਕਿਰਪਾਲਤਾ ਕਰਨੀ। ਉਸ ਤੋਂ ਬਾਅਦ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਕਿ 28 ਸਤੰਬਰ ਤੋਂ ਉਸ ਦੀ ਆਰੰਭਤਾ ਹੋਵੇਗੀ। 4 ਵਜੇ ਤੱਕ ਇਹ ਸਮਾਗਮ ਚੱਲਣਗੇ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਵੀ ਵੱਧ ਤੋਂ ਵੱਧ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਹੁਣ ਬੱਚਿਆਂ ਵੱਲੋਂ ਜੋ ਕੀਰਤਨ ਦੀ ਹਾਜ਼ਰੀ ਭਰੀ ਜਾਵੇਗੀ। ਲਗਾਤਾਰ ਇਹ ਪ੍ਰੋਗਰਾਮ ਜਿਹੜੇ ਨੇ 8-8:30 ਤੱਕ ਚੱਲਣਗੇ। ਸਾਰੀਆਂ ਸੰਗਤਾਂ ਨੇ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪ੍ਰਸ਼ਾਦਾ ਪਾਣੀ ਨਹੀਂ ਛੱਕਿਆ, ਉਹਨਾਂ ਨੂੰ ਬੇਨਤੀ ਹੈ ਕਿ ਪ੍ਰਸ਼ਾਦਾ ਪਾਣੀ ਛੱਕ ਕੇ ਗੁਰੂ ਦਰਬਾਰ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ। ਪੁੱਲਾਂ ਚੁੱਕਾਂ ਦੇ ਖੇਮਾ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਨਾਂ ਗੁਰਮੁਖ ਬੱਚਿਆਂ ਨੇ ਕੀਰਤਨ ਕਰਨਾ ਹੈ ਜੀ, ਉਹ ਸਟੇਜ ਦੇ ਕੋਲ ਆਉਣ ਦੀ ਕਿਰਪਾਲਤਾ ਕਰੋ ਜੀ। ਹਾਂਜੀ, ਉਹਨਾਂ ਚਿਰ ਆਪਾਂ ਸਿਮਰਨ ਅਭਿਆਸ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਹਾਂਜੀ, ਬੱਚਿਆਂ ਨੂੰ ਥੋੜ੍ਹਾ ਦੇਖਣ ਵਾਸਤੇ ਭੈਣਾਂ ਨਾਲ ਰਹਿਣ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

jakýkoliv kalsa, jakýkoliv

Ba, re, ba, re, ba, re, ba, re, ba.

Yeah.

Bah, gurur, bah, gurur, bah, gurur, bah.

0: Vaheguru,
1: Vaheguru, Vaheguru, Vaheguru Ji Ka Khalsa,
0: Vaheguru Ji Ki Fateh.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਤਿਕਾਰਯੋਗ ਸਰਵਗਵਾਸੀ ਸਰਦਾਰ ਮਨਮੋਹਨ ਸਿੰਘ ਜੀ ਬੇਦੀ, ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕਰਕੇ ਸੰਗਤਾਂ ਪਹੁੰਚੀਆਂ ਨੇ ਗੁਰੂ ਘਰ ਵਿਖੇ, ਮੈਂ ਬੇਨਤੀ ਕਰਾਂਗਾ ਜਿਹੜੀਆਂ ਸੰਗਤਾਂ ਦਰਬਾਰ ਹਾਲ ਦੇ ਵਿੱਚ ਉਹਨਾਂ ਦੇ ਐਲਾਨੀਆਂ ਦੇ ਪ੍ਰੋਗਰਾਮ 'ਤੇ ਆਈਆਂ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜੋ ਪਿਛਲੇ ਬਣੇ ਹਾਲ ਜਿਹੜਾ ਬਣਿਆ ਨਿਊ ਹਾਲ, ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸਵਰਗਵਾਸੀ ਸਰਦਾਰ ਮਨਮੋਹਨ ਸਿੰਘ ਬੇਦੀ ਜੀ ਦੇ ਨਿਮਿੱਤ ਗੁਰੂ ਘਰ ਵਿਖੇ ਪਿਛਲੇ ਹਾਲ ਦੇ ਵਿੱਚ ਨਿਊ ਹਾਲ ਦੇ ਵਿੱਚ ਐਲਾਨੀਆਂ ਦੇ ਪਾਠ ਦੀ ਆਰੰਭਤਾ ਹੋਣ ਲੱਗੀ ਹੈ। ਸੋ ਜਿਹੜੀਆਂ ਗੁਰਮੁਖ ਪਿਆਰੇ ਮੇਨ ਹਾਲ ਦੇ ਵਿੱਚ ਪਰਿਵਾਰ ਦੇ ਸੱਦੇ ਪੱਤਰ 'ਤੇ ਆਏ, ਉਹਨਾਂ ਨੂੰ ਬੇਨਤੀ ਹੈ ਕਿ ਪਿਛਲੇ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬੱਚਿਆਂ ਦੇ ਪੇਰੈਂਟਸ ਨੂੰ ਬੇਨਤੀ ਹੈ ਜੀ, ਬੱਚਿਆਂ ਨੂੰ ਆਪਣਾ ਉੱਪਰ ਵਾਲੇ ਹਾਲ 'ਚ ਲੈ ਜਾਓ ਜੀ, ਉੱਥੇ ਉਹਨਾਂ ਦੀ ਕਲਾਸ ਲੱਗਣੀ ਹੈ। ਕਿਰਪਾ ਕਰਕੇ ਬੱਚਿਆਂ ਦੀ ਕਲਾਸ ਸ਼ੁਰੂ ਹੋ ਗਈ ਹੈ ਜੀ, ਅਤੇ ਜਿਹੜੇ ਗੁਰਮੁਖ ਬਾਹਰ ਹਨ ਜਾਂ ਲੰਗਰ ਹਾਲ 'ਚ ਹਨ, ਉੱਪਰ ਆਉਣ ਦੀ ਕਿਰਪਾਲਤਾ ਕਰੋ ਜੀ। ਦਰਬਾਰ 'ਚ ਸਿਮਰਨ ਅਭਿਆਸ ਵਿੱਚ ਬੈਠੋ ਜੀ, ਆ ਕੇ ਸਿਮਰ ਸਿਮਰ ਸਿਮਰ ਗੁਰੇ ਆਪਣਾ ਸੋਇਆ ਮਨ ਜਗਾਈ। ਆਓ ਜੀ, ਕਰੀਏ ਅਭਿਆਸ ਸ਼ੁਰੂ ਆਪਣੇ ਮਨ ਨੂੰ ਜਗਾਉਣ ਦੀ। ਮਹਾਰਾਜ ਕਹਿੰਦੇ ਆ, ਜਦੋਂ ਤੱਕ ਮਨ ਜਾਗਦਾ ਨਹੀਂ ਉਦੋਂ ਤੱਕ, ਮਹਾਰਾਜ ਕਹਿੰਦੇ ਇਹਦੇ ਵਿਚਾਰ ਨਹੀਂ ਰੁਕਣੇ। ਵਿਚਾਰਾਂ ਨੂੰ ਰੋਕਣ ਵਾਸਤੇ ਆਪਾਂ ਸ਼ਬਦ ਦਾ ਅਭਿਆਸ ਕਰਨਾ। ਭੋਲਾ ਮਨ ਸਮਝੇ ਗੁਰ ਸ਼ਬਦ, ਅਤੇ ਜਿਹੜਾ ਸੁੱਤਾ ਹੋਇਆ ਮਨ ਆ, ਮਹਾਰਾਜ ਸਮਝਾਉਂਦੇ ਹਨ ਇਹ ਵਿਚਾਰਾਂ 'ਚ ਸੋ ਗਿਆ ਆ। ਜਿਹੜਾ ਆਪਾਂ ਗੁਰਮੁਖਾਂ ਪਾਸੋਂ ਸਮਝਿਆ ਆ, ਕਿਹੜੇ ਵਿਚਾਰਾਂ 'ਚ ਸੋ ਗਿਆ? ਤ੍ਰੈ ਗੁਣਾਂ ਰੂਪੀ ਵਿਚਾਰਾਂ 'ਚ। ਅਤੇ ਇਹਨੂੰ ਸੁੱਤੇ ਹੋਏ ਨੂੰ ਜਗਾਉਣ ਵਾਸਤੇ ਮਹਾਰਾਜ ਕਹਿੰਦੇ ਆ ਸ਼ਬਦ ਦਾ ਅਭਿਆਸ ਜ਼ਰੂਰੀ ਆ। ਇਸ ਕਰਕੇ ਆਓ ਜੀ, ਨੇਤਰਾਂ ਨੂੰ ਬੰਦ ਕਰਕੇ ਸਵਾਸ ਗ੍ਰਾਸ ਵਿਧੀ ਦੁਆਰਾ ਆਪਾਂ ਸ਼ਬਦ ਦਾ ਅਭਿਆਸ ਕਰੀਏ। ਮਹਾਰਾਜ ਸਮਝਾਉਂਦੇ ਆ, ਜੋ ਸਵਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਜਦੋਂ ਅਭਿਆਸ ਕਰਨਾ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਉਸ ਅਕਥ ਕਹਾਣੀ ਨੂੰ ਸਮਝਣ ਵਾਸਤੇ ਮਹਾਰਾਜ ਕਹਿੰਦੇ ਆ, ਜੁਗਤੀ ਦੱਸੀ ਮਹਾਰਾਜ ਨੇ, ਜੋਰ ਜੁਗਤ ਸੁਣਾਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ। ਇਸ ਕਰਕੇ ਆਓ ਜੀ, ਕਰੋ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

два, три, два, три, два, три, два, три.

Ah!

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਜੀ, ਚਾਹ ਦਾ ਲੰਗਰ 3:30 ਤੋਂ 4 ਵਜੇ ਤੱਕ ਹੈ ਜੀ। ਆਪ ਜੀ ਸ਼ਕਤੀ ਦੀ ਕਿਰਪਾਲਤਾ ਕਰੋ ਜੀ। 4 ਤੋਂ 5 ਫਿਰ ਸਿਮਰਨ ਅਭਿਆਸ ਹੈ ਜੀ, ਅਤੇ ਇਸ ਕਰਕੇ ਦੁਬਾਰਾ ਫਿਰ ਦਰਬਾਰ ਹਾਲ 'ਚ ਆਉਣ ਦੀ ਕਿਰਪਾਲਤਾ ਕਰੋ ਜੀ। ਜਿਹੜੇ ਗੁਰਮੁਖ ਇੱਥੇ ਬੈਠੇ ਆ ਜੀ, ਅਤੇ ਉਹ ਆਪਾਂ ਸਿਮਰਨ ਅਭਿਆਸ ਆਪਾਂ ਜਾਰੀ ਰੱਖੀਏ, ਕਿਉਂਕਿ ਮਨ ਨੂੰ ਆਪਾਂ ਵਿਹਲਾ ਛੱਡਾਂਗੇ, ਇੰਨੇ ਵਿਚਾਰ ਹੀ ਲੈਣੇ ਆ, ਅਤੇ ਵਿਚਾਰਾਂ ਨੂੰ ਮਾਰਨ ਦਾ ਤਰੀਕਾ ਗੁਰਬਾਣੀ 'ਚ ਦੱਸਿਆ। ਮਹਾਰਾਜ ਕਹਿੰਦੇ ਆ, ਸਰਵਣੀ ਸੁਣੀਏ, ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਜਿਹੜੇ ਗੁਰਮੁਖ ਦਰਬਾਰ ਹਾਲ 'ਚ ਉਹ ਆਪਾਂ ਸਿਮਰਨ ਕਰਦੇ ਹਾਂ ਜੀ, ਜਿਨ੍ਹਾਂ ਨੇ ਚਾਹ ਦਾ ਲੰਗਰ ਛਕਣਾ ਹੈ ਜੀ, ਉਹ ਛੱਕ ਕੇ ਦੁਬਾਰਾ ਫਿਰ ਦਰਬਾਰ ਹਾਲ 'ਚ ਆ ਜਾਓ ਜੀ। 4 ਤੋਂ 5 ਫਿਰ ਸਿਮਰਨ ਅਭਿਆਸ ਸ਼ੁਰੂ ਹੈ ਜੀ। ਸਿਮਰ ਸਿਮਰ ਸਿਮਰ ਗੁਰੇ ਆਪਣਾ, ਸੋਇਆ ਮਨ ਜਗਾਈ। ਅਤੇ ਆਪਾਂ ਨਾਲ ਨਾਲ ਪਰਹੇਜ ਵੀ ਰੱਖਣਾ ਹੈ। ਅਤੇ ਮਹਾਰਾਜ ਕਹਿੰਦੇ ਆ, ਤ੍ਰੈ ਗੁਣੀ ਵਿਚਾਰਾਂ ਤੋਂ ਆਪਾਂ ਬਚਣਾ। ਜਿਹੜਾ 4 ਦਿਨ ਦਾ ਸਮਾਂ ਮਿਲਿਆ, ਮਹਾਰਾਜ ਨੇ ਕਿਰਪਾ ਕੀਤੀ ਹੈ, ਜੇ ਆਪਾਂ ਪੂਰਾ ਚੰਗੀ ਤਰ੍ਹਾਂ ਆਪਾਂ ਅਭਿਆਸ ਕਰਕੇ ਨਾਲੇ ਪਰਹੇਜ ਰੱਖੀਏ, ਆਪਣੇ ਮਨ ਨੂੰ ਕੰਟਰੋਲ ਕਰੀਏ, ਅਤੇ ਆਪਾਂ ਸਹਿਜ 'ਚ ਜਾ ਸਕਦੇ ਹਾਂ। ਗੁਰਬਾਣੀ 'ਚ ਸਮਝਾਉਂਦੇ ਹਨ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਇਸ ਕਰਕੇ ਗੁਰਮੁਖੋ, ਜਿਹੜੇ ਗੁਰਮੁਖ ਦਰਬਾਰ ਹਾਲ 'ਚੋ ਜੀ, ਆਪਾਂ ਸ਼ਬਦ ਦਾ ਅਭਿਆਸ ਕਰੀਏ ਜੀ। ਵਾਹਿਗੁਰੂ, ਵਾਹਿ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਮੁਖੋ, ਇੱਥੇ ਸਟੇਜ 'ਤੇ ਕਾਰ ਦੀ ਚਾਬੀ ਗੁਰਮੁਖ ਲਿਆਏ ਹਨ, ਜਿਨ੍ਹਾਂ ਦੀ ਕਾਰ ਦੀ ਚਾਬੀ ਹੈ ਜੀ, ਇੱਥੋਂ ਲੈ ਜਾਓ ਜੀ ਵਾਹਿਗੁਰੂ। ਨਾਲੇ ਚਰਨਾਂ 'ਚ ਬੇਨਤੀ ਆਪ ਜੀ ਦੇ ਗੁਰਮੁਖਾਂ ਨੂੰ ਅਤੇ ਗੁਰਮੁਖ ਬੀਬੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲੰਗਰ ਹਾਲ ਦੇ ਵਿੱਚ ਲੋੜ ਹੈ ਜੀ ਸੇਵਾ ਦੇ। ਇਸ ਕਰਕੇ ਜਿਹੜੇ ਗੁਰਮੁਖ ਲੰਗਰ ਹਾਲ 'ਚ ਜਾ ਕੇ ਸੇਵਾ ਕਰ ਸਕਦੇ ਹੋ ਜੀ, ਉੱਥੇ ਗੁਰਮੁਖਾਂ ਦੀ ਹੈਲਪ ਕਰੋ ਜੀ। ਬਾਕੀ ਗੁਰਮੁਖ ਜਿਹੜੇ ਇੱਥੇ ਬੈਠੇ ਹਨ, ਆਪਾਂ ਅਭਿਆਸ ਸ਼ੁਰੂ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਹਾਂਜੀ ਹਾਂਜੀ, ਬੀਬੀਆਂ ਦੇ ਚਰਨਾਂ 'ਚ ਬੇਨਤੀ ਹੈ ਜੀ, ਲੰਗਰ 'ਚ ਸੇਵਾ ਕਰ ਲਓ ਜੀ ਜਾ ਕੇ। ਵਾਹਿਗੁਰੂ।

ਵਾਹਿਗੁਰੂ। ਨੇਤਰਾਂ ਨੂੰ ਬੰਦ ਕਰਕੇ ਆਪਾਂ ਸਿਮਰਨ ਕਰਨਾ ਜੀ, ਕਿਉਂਕਿ ਮਨ ਜਿਹੜਾ ਆ ਨੇਤਰਾਂ 'ਤੇ ਬਹਿੰਦਾ। ਇਹ ਨੇਤਰੋ ਮੇਰਿਓ ਹਰ ਤੁਮੈਂ ਜੋਤ ਰੱਖੀ। ਮਹਾਰਾਜ ਕਹਿੰਦੇ ਆ ਕਿ ਜਦੋਂ ਮਨ ਨੇਤਰਾਂ 'ਚ ਆ ਜਾਂਦਾ, ਇਹ ਸੰਸਾਰ ਦਾ ਖੇਡ ਖੇਡਦਾ। ਹੁਣ ਜਦੋਂ ਆਪਾਂ ਨਾਮ ਜਪਣਾ, ਨਾਮ ਜਪ ਕੇ ਆਪਾਂ ਇੱਕ ਚਿੱਤ ਹੋਣਾ। ਇੱਕ ਚਿੱਤ ਹੋਣ ਵਾਸਤੇ ਆਪਾਂ ਕੀ ਕਰਨਾ? ਆਪਣੇ ਨੇਤਰਾਂ ਨੂੰ ਬੰਦ ਕਰਨਾ ਅਤੇ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਹਰ ਕਾ ਸਿਮਰਨ ਸੁਣ ਮਨ ਕਾਨੀ। ਮਹਾਰਾਜ ਕਹਿੰਦੇ ਜੋ ਮੁਖ ਤੋਂ ਉਚਾਰਨ ਕਰ ਰਹੇ ਹੋ ਗੁਰੂ ਦਾ ਸ਼ਬਦ, ਕਹਿੰਦੇ ਕੰਨਾਂ ਨਾਲ ਸੁਣਨਾ। ਸੁਣਦਿਆਂ ਸੁਣਦਿਆਂ ਆਪਾਂ ਪੌਣ ਤੋਂ ਵੱਖ ਹੋਣਾ, ਕਿਉਂਕਿ ਇਹ ਸੰਸਾਰ ਦਾ ਖੇਡ ਚੱਲਦਾ ਪੌਣ ਦੁਆਰਾ। ਪੌਣੇ ਕੇਲ ਕੀਆ ਸਭ ਥਾਈ ਕਲਾ ਖੀਚ ਟਹਾਈ ਦਾ। ਅਤੇ ਜਿਹੜਾ ਪਰਲੋਕ ਦਾ ਖੇਡ ਆ ਉਹ ਸ਼ਬਦ ਦੁਆਰਾ ਚੱਲਦਾ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ। ਇਸ ਕਰਕੇ ਗੁਰਮੁਖੋ ਮਹਾਰਾਜ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਮਨ ਨੂੰ ਸ਼ਬਦ ਦੇ ਅਭਿਆਸ ਵਿੱਚ ਲਾਉਣਾ, ਕਿਉਂਕਿ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਕਿ ਕੋਈ ਦੁਨਿਆਵੀ ਚੀਜ਼ ਲੈਣੀ ਹੋਵੇ ਆਪਾਂ ਨੂੰ, ਅਤੇ ਆਪਾਂ ਨੂੰ ਉਨਾ ਧਨ ਇਕੱਠਾ ਕਰਨਾ ਪੈਂਦਾ। ਅਤੇ ਮਹਾਰਾਜ ਕਹਿੰਦੇ ਆ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਹੁਣ ਗੁਰਬਾਣੀ ਪੜ੍ਹ ਕੇ ਸਾਨੂੰ ਪਤਾ ਲੱਗਿਆ ਕਿ ਆਪਾਂ ਪਰਮਾਤਮਾ ਨੂੰ ਮਿਲਣਾ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵੀ ਸਮਝਾਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਹੁਣ ਨਾਮ ਨੂੰ ਜਪਣਾ ਅਤੇ ਜਪਾਉਣਾ ਕਿਹਨੂੰ ਆ? ਆਪਣੇ ਮਨ ਨੂੰ। ਹਜੇ ਮਨ ਸਿਮਰਨ ਕਰਨਾ ਸ਼ੁਰੂ ਨਹੀਂ ਹੋਇਆ। ਜਦੋਂ ਮਨ ਸਿਮਰਨ ਕਰੇਗਾ ਨਾ, ਉਦੋਂ ਵਿਚਾਰ ਨਹੀਂ ਆਉਂਦੇ, ਫੁਰਨੇ ਨਹੀਂ ਆਉਂਦੇ। ਇਸ ਕਰਕੇ ਮਹਾਰਾਜ ਸਮਝਾਉਂਦੇ ਹਨ, ਸੁਖਮਨੀ ਸਾਹਿਬ ਜੀ ਦੀ ਬਾਣੀ 'ਚ ਸਮਝਾ ਰਹੇ ਹਨ, ਹਰ ਕਾ ਸਿਮਰਨ ਸੁਣ ਮਨ ਕਾਨੀ। ਕਹਿੰਦੇ ਜਦੋਂ ਸਵਾਸ ਅੰਦਰ ਜਾਵੇ ਉਦੋਂ ਵਾਹੇ ਦਾ ਉਚਾਰਨ ਕਰਨਾ, ਜਦੋਂ ਸਵਾਸ ਬਾਹਰ ਨੂੰ ਆਉਂਦਾ ਉਦੋਂ ਗੁਰੂ ਦਾ। ਜੋ ਸਵਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਇਸ ਕਰਕੇ ਜਿਹੜੇ ਗੁਰਮੁਖ ਇੱਥੇ ਦਰਬਾਰ 'ਚ ਬੈਠੇ ਹੋ, ਕੋਸ਼ਿਸ਼ ਕਰੋ, ਕਿਉਂਕਿ ਇਸ ਜਨਮ ਦੇ ਵਿੱਚ ਹੀ, ਮਾਨਸ ਜਨਮ ਦੇ ਵਿੱਚ ਹੀ ਆਪਾਂ, ਮਹਾਰਾਜ ਕਹਿੰਦੇ ਆ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਹੋ। ਪ੍ਰਾਣੀ ਤੂੰ ਆਇਓ ਲਾਹਾ ਲੈਣ। ਕਿਉਂਕਿ ਆਪਾਂ ਜਿੰਨਾ ਵੀ ਹੈ ਕੈਂਪ ਦੇ ਵਿੱਚ ਗਿਆਨ ਦੁਆਰਾ ਆਪਣੇ ਮਨ ਨੂੰ ਸਮਝਾ ਰਹੇ ਹਾਂ। ਗੁਰਮੁਖ ਗਿਆਨ ਇੱਕੋ ਹੈ ਜਾਤਾ ਅਣ ਦਿਨ ਨਾਮ ਰਵੀਜੈ। ਸ਼ਬਦੇ ਹੀ ਨਾ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦੇ ਜਗ ਬੌਰਾਣਾ ਬਿਰਥਾ ਜਨਮ ਗਵਾਇਆ। ਇਸ ਕਰਕੇ ਜੀ ਜਿਹੜੇ 10-15 ਮਿੰਟ ਹੋਰ ਹੈਗੇ ਹਨ, ਆਪਾਂ ਕੋਸ਼ਿਸ਼ ਕਰੀਏ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣੀਏ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ। ਕਿਹੜਾ ਕਲੇਸ਼ ਆ? ਵਿਚਾਰ ਰੂਪੀ ਕਲੇਸ਼ ਆ ਸਾਡੇ ਅੰਦਰ। ਇਹ ਜਿਹੜੇ ਵਿਚਾਰ ਰੂਪੀ ਫੁਰਨੇ ਆ ਸਾਡੇ ਅੰਦਰ, ਇਹ ਵਿਚਾਰ ਤਾਂ ਹੀ ਰੁਕਣਗੇ। ਮਹਾਰਾਜ ਕਹਿੰਦੇ ਗੁਰ ਕਾ ਸ਼ਬਦ ਰਖਵਾਰੇ ਚੌਂਕੀ ਚੌਗਿਰਦ ਹਮਾਰੇ। ਫਿਰ ਇਗਜ਼ਾਮਪਲ ਦੇ ਤੀ, ਜੋ ਮੰਦਰ ਕੋ ਥਾਮੇ ਥੰਬਣ ਤਿਉਂ ਗੁਰ ਕਾ ਸ਼ਬਦ ਮਣੇ ਅਸਤੰਬਣ। ਇਸ ਕਰਕੇ ਬਿਨ ਗੁਰ ਸ਼ਬਦ ਨਹੀਂ ਮਨ ਠੋਰਾ। ਸ਼ਬਦ ਦੇ ਅਭਿਆਸ ਤੋਂ ਬਿਨਾਂ ਇਹ ਮਨ ਰੁਕਦਾ ਨਹੀਂ, ਇਹ ਥਿਰ ਨਹੀਂ ਹੁੰਦਾ। ਇਹ ਥਿਰ ਕਰ ਤਾਂ ਹੀ ਮਹਾਰਾਜ ਸਮਝਾਉਂਦੇ, ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ। ਕਿਹੜਾ ਕਾਜ? ਜਿਹੜਾ
ਦ੍ਰਿਸ਼ਟਮਾਨ ਕਾਜ ਆਪਾਂ ਸੋਚਦੇ ਹਾਂ। ਇੱਕ ਜਿਹੜੇ ਕੰਮ ਵਾਸਤੇ ਸਾਨੂੰ ਭੇਜਿਆ, ਭਈ ਪਰਾਪਤ ਮਾਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਸ ਕਰਕੇ ਆਓ ਜੀ ਆਪਾਂ ਸ਼ਬਦ ਦਾ ਅਭਿਆਸ ਸ਼ੁਰੂ ਕਰੀਏ ਜੀ। ਨੇਤਰਾਂ ਨੂੰ ਬੰਦ ਕਰਕੇ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ, ਜਿਵੇਂ ਆਪਾਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ, ਇੱਕ ਦੂਜੇ ਦੀ ਗੱਲ ਸੁਣਦੇ ਹਾਂ ਅਤੇ ਉਹਦਾ ਜਵਾਬ ਦਿੰਦੇ ਹਾਂ। ਹੁਣ ਇੱਥੇ ਆਪਾਂ ਪਰਮਾਤਮਾ ਨੂੰ ਆਵਾਜ਼ ਮਾਰਨੀ ਆ ਭਵ ਸਾਗਰ 'ਚੋਂ ਨਿਕਲਣ ਵਾਸਤੇ। ਭਵ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਏ। ਅਤੇ ਜਿਹੜੇ ਬੱਚੇ ਮਨ ਲਾ ਕੇ ਪਰਮਾਤਮਾ ਨੂੰ ਯਾਦ ਕਰਦੇ ਆ, ਕਿਉਂਕਿ ਆਪਾਂ ਸਾਰੇ ਉਹਦੇ ਬੱਚੇ ਹਾਂ, ਅਤੇ ਮਹਾਰਾਜ ਫਿਰ ਉਹਨੂੰ ਕੱਢਦੇ ਆ ਭਵ ਸਾਗਰ 'ਚੋਂ। ਮਹਾਰਾਜ ਕਹਿੰਦੇ ਭਵ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਏ, ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਆਓ ਜੀ ਕਰੋ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪਣੀ ਆਵਾਜ਼ ਨੂੰ ਸੁਣਨਾ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरू वाहिगुरु जी का खालसा वाहिगुरु जी की फतेह। हाँ जी, सारी संगत दे चरणा च बेनती है जी, 4 तो 5 सिमरन अभ्यास का समा होने वाला है जी, कृपा करके दरबार हाल च पहुँचन की कृपालता करो जी, क्योंकि जेड़ा महाराज ने सानू समा बख्शिया अपना टाइम वेस्ट ना करिए अपना, क्योंकि थल्ले जाना है शक के लंगर पानी उपर आ जाओ, क्योंकि मन की खुराक वखरी आ, मन का तोसा हर नाम है हिरदे रखो संभाल। दो खुराक दसियां कहिंदे महाराज, एक तन दी एक मन दी। इस करके मन की खुराक जेड़ी आ वो नाम नाल जुड़न करके मिलेगी, जे नाम तो दूर रहे तो मन की खुराक नहीं मिलनी। महाराज समझांदे आ, जे नाम मिली जिनी हर हर हर रस नाम ना पाया ते भागहीन जम पास,
ਦੇਖੋ ਸਿੱਧਾ ਫੈਸਲਾ ਗੁਰਬਾਣੀ ਦਾ, ਜੇ ਭਾਗਾਂ ਤੋਂ ਹੀਣੇ ਰਹੇ, ਨਾਮ ਰਸ ਨਾ ਆਇਆ, ਅੰਮ੍ਰਿਤ ਰਸ ਨਾ ਆਇਆ, ਅਤੇ ਭਾਗਹੀਣ ਜਮ ਪਾਸ। ਇਸ ਕਰਕੇ ਆਪਾਂ ਆਲਸ ਨਹੀਂ ਕਰਨਾ। ਮਹਾਰਾਜ ਕਹਿੰਦੇ ਬੁਰੇ ਕਾਮ ਕੋ ਉੱਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਮਨ ਸੋ ਜਾਂਦਾ। ਇਸ ਕਰਕੇ ਇਹ ਮੌਕਾ ਜਿਹੜਾ ਮਿਲਿਆ ਨਾ, ਚਾਰ ਦਿਨਾਂ ਦੇ ਵਿੱਚ ਜੇ ਆਪਾਂ ਮਿਹਨਤ ਕਰ ਲਈ ਤਾਂ ਘਰ ਆਪਾਂ ਇਸ ਚੀਜ਼ ਨੂੰ ਕੰਟੀਨਿਊ ਰੱਖ ਸਕਦੇ ਹਾਂ। ਇਸ ਕਰਕੇ ਗੁਰਮੁਖਾਂ ਦੇ ਚਰਨਾਂ 'ਚ ਬੇਨਤੀ ਹੈ ਜੀ, ਲੰਗਰ ਹਾਲ ਤੋਂ ਜਿਹੜੇ ਗੁਰਮੁਖ ਫ੍ਰੀ ਹੋ ਚੁੱਕੇ ਹਨ, ਛਕ ਲਿਆ ਜਿਨ੍ਹਾਂ ਨੇ ਪ੍ਰਸ਼ਾਦਾ, ਉਹ ਉੱਪਰ ਦਰਬਾਰ ਹਾਲ 'ਚ ਆ ਜਾਓ ਜੀ। ਸਿਮਰਨ ਅਭਿਆਸ ਦਾ ਸਮਾਂ ਸ਼ੁਰੂ ਹੋਣ ਵਾਲਾ ਹੈ ਜੀ। ਜਿਹੜੇ ਗੁਰਮੁਖ ਬੈਠੇ ਹੋ ਜੀ, ਆਪਾਂ ਇਸ ਵਿਧੀ ਨੂੰ ਚੰਗੀ ਤਰ੍ਹਾਂ ਸਮਝ ਲਈਏ ਕਿ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਜੇ ਸੁਣਨ ਲੱਗ ਪਏ ਤਾਂ ਮਨ ਜਾਗੂਗਾ। ਦੋ ਤਰ੍ਹਾਂ ਮਨ ਜਾਗਦਾ, ਜਾਂ ਤਾਂ ਸਿਮਰਨ ਦੁਆਰਾ, ਸ਼ਬਦ ਦੇ ਅਭਿਆਸ ਦੁਆਰਾ, ਜਾਂ ਮਹਾਰਾਜ ਕਹਿੰਦੇ ਜਮਕਾ ਡੰਡ ਪੜੇ ਉਹ ਸਿਰ ਉੱਪਰ ਤਬ ਸੋ ਅੱਤੇ ਜਾਗੇ। ਜਾਂ ਇਹ ਤਰੀਕਾ ਮਨ ਜਾਗਣ ਦਾ, ਇਹ ਤਾਂ ਅਖੀਰਲੇ ਟਾਈਮ 'ਤੇ ਆ ਜਦੋਂ ਸਵਾਸਾਂ ਦੀ ਪੂੰਜੀ ਮੁੱਕਣੀ ਆ। ਜਿੰਦੇ ਜੀ ਕਿੱਦਾਂ ਜਗਾ ਸਕਦੇ ਹਾਂ ਮਨ ਨੂੰ? ਮਹਾਰਾਜ ਕਹਿੰਦੇ ਸਿਮਰ ਸਿਮਰ ਸਿਮਰ ਗੁਰੇ ਆਪਣਾ, ਸੋਇਆ ਮਨ ਜਗਾਈ। ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਜਦੋਂ ਸਵਾਸ ਅੰਦਰ ਜਾਂਦਾ, ਵਾਹੇ ਦਾ ਉਚਾਰਨ ਕਰਨਾ ਅਤੇ ਸੁਣਨਾ। ਜਦੋਂ ਸਵਾਸ ਬਾਹਰ ਨੂੰ ਆਉਂਦਾ, ਗੁਰੂ ਦਾ ਉਚਾਰਨ ਕਰਨਾ ਅਤੇ ਸੁਣਨਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

guru va guru va guru va guru va guru va

0: ਜਿਹੜੇ ਗੁਰਮੁਖ ਪਿਆਰੇ ਸਹਿਜ ਵਿੱਚ ਆ ਚੁੱਕੇ ਹਨ, ਸਾਵਧਾਨ ਹੋਣ ਦੀ ਕਿਰਪਾਲਤਾ ਕਰੋ ਜੀ। ਆਓ ਅਸੀਂ ਫਿਰ ਇਸੇ ਤਰੀਕੇ ਦੇ ਨਾਲ ਸਾਰਾ ਪਰਿਵਾਰ ਇੱਕ ਲੈਅ ਦੇ ਵਿੱਚ ਸਵਾਸ ਕਰਾ ਸਿਮਰਨ ਸ਼ੁਰੂ ਕਰੀਏ ਜੀ। ਵੇਖੋ, ਅਸੀਂ ਸਾਰੇ ਹੀ ਚਾਹੁੰਦੇ ਹਾਂ ਕਿ ਅਸੀਂ ਗੁਰੂ ਸਾਹਿਬ ਨੂੰ ਭਾ ਜਾਈਏ, ਅਤੇ ਮਹਾਰਾਜ ਗੁਰਬਾਣੀ ਸਮਝਾਉਂਦੇ ਨੇ, ਕਹਿੰਦੇ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਕਹਿੰਦੇ ਮੈਨੂੰ ਉਹ ਗੁਰਸਿੱਖ ਪਿਆਰਾ ਲੱਗਦਾ ਜਿਹੜਾ ਸਵਾਸ ਗਰਾਸ ਸਿਮਰਨ ਕਰਦਾ। ਕਹਿੰਦੇ ਉਹ ਸੋਹਣੇ ਲੱਗਦੇ ਨੇ ਮੈਨੂੰ ਜਿਹੜੇ ਵਾਹੋ ਵਾਹੋ ਕਰਦੇ ਨੇ, ਵਾਹੋ ਵਾਹੋ ਕਰੈ ਸਹੀ ਜਨ ਸੋਹਣੇ। ਕਹਿੰਦੇ ਉਹ ਸੋਹਣੇ ਸੋਹਣੇ ਲੱਗਦੇ ਨੇ, ਅਤੇ ਜਿਹੜਾ ਸਾਡਾ ਮਨ ਜਿਹਨੂੰ ਜਨਮਾਂ ਜਨਮਾਂ ਦੀ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆਹੋ। ਅਤੇ ਜਿਹੜਾ ਵਾਹਿਗੁਰੂ ਦਾ ਗੁਰਮੰਤਰ ਆ, ਇਹ ਜਦੋਂ ਆਪਾਂ ਵਾਰ ਵਾਰ ਵਾਰ ਵਾਰ ਦ੍ਰਿੜ ਕਰਦੇ ਹਾਂ, ਅਤੇ ਸਾਡਾ ਇਹ ਜਿਹੜਾ ਮਨ ਕਾਲਾ ਹੋ ਚੁੱਕਿਆ, ਇਹ ਵਾਹਿਗੁਰੂ ਕਹਿੰਦੇ ਨੇ ਕਿ ਇਹ ਸੋਹਣਾ ਹੋ ਜਾਂਦਾ ਹੈ। ਅਤੇ ਮਹਾਰਾਜ ਸਮਝਾਉਂਦੇ ਨੇ ਕਿ ਇਹ ਜਿਹੜੇ ਕੰਮ ਵਾਸਤੇ ਪਰਮਾਤਮਾ ਨੇ ਰਸਨਾ ਲਾਈ ਵਾ, ਜੇ ਇਹ ਆਪਣਾ ਕੰਮ ਨਹੀਂ ਕਰਦੀ, ਰਸਨਾ ਦਾ ਹੋਰ ਦੂਜਾ ਕੰਮ ਕੋਈ ਨਹੀਂ, ਇਹਦਾ ਬਸ ਇੱਕ ਹੀ ਕੰਮ ਆ ਕਿ ਪਰਮਾਤਮਾ ਦੀ ਉਸਤਤ ਕਰਨੀ, ਵਡਿਆਈ ਕਰਨੀ, ਸਿਮਰਨ ਕਰਨਾ। ਅਤੇ ਮਹਾਰਾਜ ਸਮਝਾਉਂਦੇ ਨੇ, ਕਹਿੰਦੇ ਰਸਨਾ ਜਪੈ ਨਾ ਨਾਉ ਤਿਲ ਤਿਲ ਕਰ ਕੱਟੀਏ। ਕਹਿੰਦੇ ਜਿਹੜੇ ਕੰਮ ਵਾਸਤੇ ਪਰਮਾਤਮਾ ਨੇ ਲਾਈ ਵਾ, ਜੇ ਇਹ ਉਹੀ ਨਹੀਂ ਕਰਦੀ, ਉਹਦੇ ਗੁਣ ਨਹੀਂ ਗਾਉਂਦੀ, ਢਿੱਲ ਵਰਤਦੀ ਆ, ਅਤੇ ਸੰਸਾਰ ਦੀਆਂ ਜਦੋਂ ਗੱਲਾਂ ਕਰਨੀਆਂ ਹੁੰਦੀਆਂ ਉਦੋਂ ਇਹ ਸਮਾਂ ਵੀ ਨਹੀਂ ਵੇਖਦੀ, ਇਹ ਉਦੋਂ ਆਲਸ ਨਹੀਂ ਕਰਦੀ, ਪਰ ਪਰਮਾਤਮਾ ਦਾ ਨਾਮ ਜਪਣ ਵੇਲੇ ਇਹ ਆਲਸ ਕਰਦੀ ਆ। ਅਤੇ ਕਹਿੰਦੇ ਇਹਦਾ ਜਿਹੜਾ ਕੰਮ ਵਾਸਤੇ ਦਿੱਤੀ ਸੀ ਇਹ ਉਹ ਨਹੀਂ ਕਰਦੀ, ਅਤੇ ਇਹਦਾ ਕੋਈ ਕੰਮ ਨਹੀਂ, ਫਿਰ ਇਹ ਤਿਲ ਤਿਲ ਕਰਕੇ ਕੱਟ ਦਿੱਤੀ ਜਾਵੇ। ਸੋ ਆਓ ਆਪਾਂ ਸਾਰੇ ਫਿਰ ਇੱਕ ਲੈਅ ਦੇ ਵਿੱਚ ਸਾਰਾ ਪਰਿਵਾਰ ਮਿਲ ਕੇ ਬੈਕਰੀ ਬਾਣੀ ਦੇ ਵਿੱਚ ਸਿਮਰਨ ਕਰੀਏ, ਕਿਉਂਕਿ ਜੇ ਆਪਾਂ ਚਾਹੁੰਦੇ ਹਾਂ ਕਿ ਇਹ ਦੁੱਖਾਂ ਤੋਂ, ਸਾਡਾ ਇਹ ਜਨਮ ਮਰਨ ਦੇ ਗੇੜ ਤੋਂ ਸਾਨੂੰ ਛੁਟਕਾਰਾ ਮਿਲੇ, ਸਦਾ ਵਾਸਤੇ ਅਸੀਂ ਸੁਖੀ ਹੋ ਜਾਈਏ, ਸਾਡਾ ਇਹ ਸੁੱਤਾ ਹੋਇਆ ਮਨ ਜਾਗ ਜਾਵੇ, ਆਪਣੇ ਘਰ ਦੇ ਵਿੱਚ ਬੈਠੇ ਆਪਣੇ ਪਿਤਾ ਦੀ ਗੋਦ ਦਾ ਨਿੱਘ ਮਾਣੇ, ਇਹਨੂੰ ਇਸ ਦੀ ਖੁਰਾਕ ਅੰਮ੍ਰਿਤ ਰਸ ਮਿਲੇ, ਪਰਮਾਤਮਾ ਸਾਡੀ ਰਸਨਾ 'ਤੇ ਇਹਨੂੰ ਖੁਰਾਕ ਦੇਣ ਸਾਡੇ ਮਨ ਨੂੰ। ਅਤੇ ਕਹਿੰਦੇ ਇਹ ਮੁਸ਼ਕਤ ਘਾਲਣੀ ਪੈਣੀ, ਕਹਿੰਦੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਕਹਿੰਦੇ ਇਹ ਮੁਸ਼ਕਤ ਘਾਲਣੀ ਪੈਣੀ ਆ, ਘਾਲਾਂਗੇ ਤਾਂ ਮੁੱਖ ਉਜਲ ਹੋ ਜਾਣਗੇ, ਦਰਗਾਹ ਦੇ ਵਿੱਚ ਸ਼ਾਬਾਸ਼ ਮਿਲੂਗੀ। ਆਓ ਸਾਰੇ ਫਿਰ ਉਦਮ ਕਰੀਏ, ਇੱਕ ਰਸਨਾ ਸਾਰੇ ਪਰਿਵਾਰ ਇੱਕ ਪਰਿਵਾਰ ਦੇ ਨਾਲ ਮਿਲ ਕੇ ਆਪਾਂ ਫਿਰ ਇੱਕ ਵਾਰੀ ਜੁਗਤੀ ਨੂੰ ਦੁਬਾਰਾ ਸਰਵਣ ਕਰ ਲਈਏ। ਨੇਤਰ ਆਪਣੇ ਬੰਦ ਰੱਖਣੇ ਹਨ, ਜਦੋਂ ਸਵਾਸ ਅੰਦਰ ਜਾਂਦਾ ਹੈ ਤਾਂ ਵਾਹੇ ਉਚਾਰਨ ਕਰਨਾ, ਅਤੇ ਆਪਣੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਨਾ। ਜਦੋਂ ਸਵਾਸ ਬਾਹਰ ਨੂੰ ਆਵੇ ਤਾਂ ਅਸੀਂ ਗੁਰੂ ਉਚਾਰਨ ਕਰਨਾ, ਅਤੇ ਆਪਣੀ ਹੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣਨਾ। ਆਓ ਸਾਰੇ ਕਰੋ ਜੀ ਸ਼ੁਰੂ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
1: ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
0: ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ
1: guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru, wah, guru,
0: सारे बोलो गुरमुख प्यारे हो।
1: वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, वाह गुरु, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah guru, wah ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਸਨ ਦਰਸ਼ਾਂਤੇ ਵਾਹ ਮਹਿਸੂਸ ਕਰਨਾ, ਸਵਾਸ ਗਗਨ ਵਾਂਤੇ ਗੁਰੂ ਮਹਿਸੂਸ ਕਰਨਾ। ਇਹ ਆਪਣੇ ਮਨ 'ਤੇ ਨਿਗਰਾਨੀ ਰੱਖਣੀ ਹੈ ਕਿ ਧਿਆਨ ਦੇ ਨਾਲ ਸਾਡੀ ਸੁਰਤ ਟਰੈਵਲ ਕਰੇ।

0: ਸੋ ਆਪਣੀ ਸਿਮਰਨ ਅਭਿਆਸ ਕਲਾਸ ਦਾ ਸਮਾਂ ਸਮਾਪਤ ਹੈ ਜੀ। ਸਾਡੇ ਪਾਸੋਂ ਸਿਮਰਨ ਕਰਦਿਆਂ ਤੋਂ ਕਰਵਾਉਂਦਿਆਂ ਤੋਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ। ਆਪ ਰੱਬ ਰੂਪ ਸੰਗਤ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਸੀਂ ਅਤਿ ਧੰਨਵਾਦੀ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ, ਜਿਨ੍ਹਾਂ ਨੇ ਸੱਚੀ ਸੰਗਤ ਦੇ ਵਿੱਚ ਬਿਠਾ ਕੇ ਆਪਣਾ ਨਾਮ ਆਪਣੀ ਉਸਤਤ ਕਰਵਾ ਰਹੇ ਨੇ ਸਾਡੇ ਤੋਂ। ਅਤਿ ਧੰਨਵਾਦੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ, ਜੋ ਸਾਡਾ ਮਾਰਗਦਰਸ਼ਨ ਕਰ ਰਹੇ ਨੇ। ਅਤਿ ਧੰਨਵਾਦ ਸਾਡੀ ਟੀਚਰਸ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ ਅਤੇ ਭਾਈ ਸਾਹਿਬ ਭਾਈ ਦਲਬੀਰ ਸਿੰਘ ਜੀ ਧਰਮਾਲਾ, ਜਿਨ੍ਹਾਂ ਪਾਸੋਂ ਸਤਿਗੁਰੂ ਦੀ ਬਾਣੀ ਦਾ ਗਿਆਨ ਜੋ ਸੌਖੇ ਸ਼ਬਦਾਂ ਦੇ ਵਿੱਚ ਸਾਨੂੰ ਉਹਨਾਂ ਨੇ ਸਮਝਣ ਗੋਚਰਾ ਕਰਵਾਇਆ, ਆਪਾਂ ਸਾਰਾ ਪਰਿਵਾਰ ਮਿਲ ਕੇ ਦ੍ਰਿੜ ਕਰ ਰਹੇ ਹਾਂ। ਸੋ ਇੱਕ ਵਾਰ ਫਿਰ ਖਿਮਾ ਦੇ ਜਾਚਕ ਹਾਂ ਅਤੇ ਉਹ ਅਸੀਸ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਇ ਕੇਵਡ ਵੱਡਾ ਡੀਠਾ ਹੋਇ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਪੁਰਖਾ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਨੈ ਨਾਮ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ

ਭੁੱਖ ਉਤਭੁੱਖ ਖਾਈ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਏ ਦੁਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ।

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜਿਵੜਿਆ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰੈ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸੁਨਾਤ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ, ਮੋਕਉ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ, ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ।

ਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ।

ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚੌਪਾਈ ਪੁਨਰਾ ਸ਼ਿਸ਼ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ

ਸੇਵਕ ਸਿੱਖ ਹਮਾਰੇ ਤਾਰੀਆ ਹੈ, ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁ ਜੂ ਕਰੀਅਹੁ ਰੱਛਾ, ਰਾਖ ਲੇ ਹੋ ਮੋਹਿ ਰਾਖਣ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧ

ਜੇ ਅਸ ਤੁਝ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾਂ ਕਿ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤੁਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿ ਨਿਹਰਹੋ ਤਾਂ ਕਿ ਤਾਪ ਤਨਕ ਮੈਂ ਹਰਿਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸ਼ਵ ਸਕੈ ਨ ਕੋਈ ਇੱਕ ਵਾਰ

ਪਵਿੱਤਰ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸਧਾਰੋ। ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰਾਖੇ ਉਰਧਾਰੋ। ਤਮ ਸੰਸਾਰ ਚਰਨ ਲਗ ਤਰੀਐ,

ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੇ, ਸੁਣ ਕੇ ਜਮਕੇ ਦੂਤ, ਨਾ ਤੇਰੇ ਛੱਡ ਜਾਹੇ, ਭਉਜਲ ਵਿਸਮ ਬਿਖਮ ਅਸਗਾਹ ਹੋ, ਗੁਰਸਬਦੀ ਪਾਰ ਪਾਹੇ, ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇਈ ਖਾਹੇ, ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ, ਸਭ ਸੈਨੂ ਕਿਰਪਾਲ, ਸੰਭਾਲੇ ਸਾਹਿ ਸਾਹੇ, ਬਿਰਥਾ ਕੋਈ ਨਾ ਜਾਏ, ਜੇ ਆਵੇ ਤੁਧ ਆਹੇ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਵਣੀ ਸੁਣਨਾ ਗੁਰੂ ਨਾਉ, ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ, ਜਿਸਨੋ ਇਹ ਵਤ ਦੇ, ਜਗ ਮਹਿ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾ, ਰੱਖੇ ਰੱਖਣ ਹਾਰ ਆਪ ਬਾਰਿਆਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ, ਹੋਆ ਆਪ ਦਿਆਲ ਮਨਹੋਣਾ ਵਿਸਾਰਿਆਨ, ਸਾਧ ਜਨਾ ਕੈ ਸੰਗ ਭਵਜਲ ਤਾਰਿਆਨ, ਸਾਕਤ ਨਿੰਦਕ ਦੁਸ਼ਟ ਖਿਨ ਮਾਹਿ ਬਿਦਾਰਿਆਨ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹਿ, ਜਿਸ ਸਿਮਰਤ ਸੁਖ ਹੋਇ, ਸਗਲੇ ਦੁਖ ਜਾਹਿ, ਤਿਸ ਸਾਹਿਬ ਕੀ ਟੇਕ, ਨਾਨਕ ਮੰਨੈ ਮਾਹਿ, ਜਿਸ ਸਿਮਰ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਪਰਮ ਪੂਜਨੀਕ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀ ਭਰ ਰਹੀ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਵਡਭਾਗੀ ਹਾਂ ਸਾਰੀ ਸੰਗਤ ਜਿਨ੍ਹਾਂ ਨੂੰ ਸਤਿਗੁਰ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਬੈਠ ਕੇ ਹੰਸ ਬਣਨ ਦਾ ਸੁਭਾਗ ਪ੍ਰਾਪਤ ਹੋ ਰਿਹਾ, ਕਿਉਂਕਿ ਗੁਰਬਾਣੀ ਅੰਦਰ ਆਪਾਂ ਨੂੰ ਪਾਤਸ਼ਾਹ ਸਮਝਾ ਰਹੇ ਆ। ਜਿਸ ਤਰ੍ਹਾਂ ਗੁਰਮੁਖਾਂ ਪਾਸੋਂ ਆਪਾਂ ਬੜੇ ਪਿਆਰ ਦੇ ਨਾਲ ਰਹਿਰਾਜ ਸਾਹਿਬ ਜੀ ਦੇ ਪਾਠ ਸਰਵਣ ਕਰ ਰਹੇ ਸੀ, ਜਿਹੜੇ ਜਿਹੜੇ ਮਨਾਂ ਦੇ ਉੱਪਰ ਮਾਲਕ ਦੀ ਕਿਰਪਾ, ਉਹ ਇਸ ਤਰ੍ਹਾਂ ਗੁਰਬਾਣੀ ਨੂੰ ਧਿਆਨ ਨਾਲ ਸੁਣਦੇ ਆ ਜਿਵੇਂ ਕਿਸੇ ਸਰਬਰ ਦੇ ਉੱਪਰ ਹੰਸ ਜਿਹੜਾ ਜਾਨਵਰ ਆ ਉਹ ਹੀਰੇ ਮੋਤੀ ਚੁਗਦਾ, ਕਿਉਂਕਿ ਹੰਸਾਂ ਦੀ ਖੁਰਾਕ ਆ ਹੀਰੇ ਮੋਤੀ ਚੁਗਣਾ। ਹੰਸਾਂ ਹੀਰੇ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਏ। ਅਤੇ ਪਾਤਸ਼ਾਹ ਆਪਾਂ ਨੂੰ ਗੁਰਬਾਣੀ ਅੰਦਰ ਸਮਝਾ ਰਹੇ ਆ, ਸਤਿਗੁਰ ਸਰਬਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੈ, ਸਿੱਖ ਹੰਸ ਸਰਬਰ ਇਕੱਠੇ ਹੋਏ, ਸਤਿਗੁਰ ਕੇ ਹੁਕਮ ਆਵੈ। ਰਤਨ ਪਦਾਰਥ ਮਾਣਕ ਸਤਿਗੁਰ ਭਰਪੂਰੇ, ਖਾਏ ਖਰਚ ਰਹੇ ਤੋਟ ਨਾ ਆਵੈ। ਸਰਬਰ ਹੰਸ ਦੂਰ ਨਾ ਹੋਵੇ, ਦੂਰ ਨਾ ਹੋਈ ਕਰਤੇ ਏਵੈ ਭਾਵੈ। ਜਾਂ ਨਾਨਕ ਜਿਸਦੇ ਧੁਰ ਮਸਤਕ ਲਿਖਿਆ, ਸੋ ਸਿੱਖ ਗੁਰੂ ਪੈ ਆਵੈ। ਉਹ ਆਪ ਤਰਿਆ ਕਟੰਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੈ। ਇੰਨਾ ਵੱਡਾ ਪਾਤਸ਼ਾਹ ਦੀ ਬਾਣੀ ਦੇ ਅੰਦਰ ਸਾਨੂੰ ਗਿਆਨ ਦਿੱਤਾ ਗਿਆ, ਜੋ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਦਾ ਆਪਾਂ ਸੁਣ ਰਹੇ ਸੀ ਪਾਠ ਹੰਸ ਸਰੋਤੇ ਬਣ ਕੇ। ਆਓ ਹੁਣ ਸਾਰੀ ਸੰਗਤ ਨੂੰ ਬੇਨਤੀ ਆ, ਜੋ ਕੱਲ੍ਹ ਤੋਂ ਲੈ ਕੇ ਆਪਣਾ ਚੱਲ ਰਿਹਾ ਸਮਾਗਮ ਗੁਰਦੁਆਰਾ ਬ੍ਰਹਮਲਿਨੀਕਾ ਚਾਓ ਰੌਲੀ ਰੋਡ ਮੋਗਾ, ਬ੍ਰਹਮ ਗਿਆਨ ਯੂਨੀਵਰਸਿਟੀ, ਉੱਥੋਂ ਦੇ ਸਮੂਹ ਸਿਖਿਆਰਥੀਆਂ ਵੱਲੋਂ ਅਤੇ ਸਿਡਨੀ ਦੀ ਬ੍ਰਹਮਲਿਨੀਕੀ ਚਾਓ ਦੀ ਸੰਗਤ ਵੱਲੋਂ, ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ, ਸੇਵਾਦਾਰਾਂ ਦੇ ਸਹਿਯੋਗ ਸਦਕਾ ਚੱਲ ਰਿਹਾ ਲਗਾਤਾਰ ਸਮਾਗਮ, ਜਿਹਦੇ ਅੰਦਰ ਆਪਾਂ ਲੰਬਾ ਸਮਾਂ ਬੈਠ ਕੇ ਪਰਮਾਤਮਾ ਦਾ ਭਜਨ ਵੀ ਕਰਦੇ ਹਾਂ, ਗੁਰਬਾਣੀ ਦੁਆਰਾ ਸਿਖਿਆਰਥੀ ਬਣ ਕੇ ਸਿੱਖਿਆ ਵੀ ਲੈਂਦੇ ਹਾਂ। ਗੁਰਬਾਣੀ ਕੀਰਤਨ ਕਵੀਸ਼ਰੀ ਢਾਡੀ ਵਾਰਾਂ ਜੋ ਗੁਰਮਤ ਦੇ ਘਰ ਦੇ ਅੰਦਰ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸਾਰਾ ਸਮਝਾਇਆ ਪ੍ਰੋਸੀਜਰ, ਕਿ ਜਿਹੜੇ ਢਾਡੀ ਕਵੀਸ਼ਰ ਆ ਉਹਨਾਂ ਨੇ ਗੁਰੂ ਕਾ ਇਤਿਹਾਸ ਬੋਲਣਾ ਹੁੰਦਾ, ਤਾਂ ਕਿ ਇਤਿਹਾਸ ਸੁਣ ਕੇ ਸਾਡੇ ਮਨਾਂ ਦੇ ਅੰਦਰ ਪਿਆਰ ਪੈਦਾ ਹੋਵੇ। ਫਿਰ ਗੁਰਬਾਣੀ ਦਾ ਕੀਰਤਨ ਜਿਹਦੇ ਨਾਲ ਸਾਡੇ ਮਨ ਟਿਕਾਓ 'ਚ ਜਾਣ, ਸ਼ਾਂਤ ਹੋਏ ਮਨਾਂ ਨੂੰ, ਫਿਰ ਗੁਰਬਾਣੀ ਦੀ ਗਹਿਰੀ ਵਿਚਾਰ, ਸੂਖਮ ਵਿਚਾਰ, ਸਾਡੇ ਮਨ ਦੀ ਕਹਾਣੀ, ਪਰਮਾਤਮਾ ਦੀ ਕਹਾਣੀ, ਆਤਮਾ ਦੀ ਕਹਾਣੀ, ਪੰਜ ਚੋਰਾਂ ਦੀ ਕਹਾਣੀ, ਜੋ ਆਪਣੇ ਜੀਵਨ ਦਾ ਸਾਰਾ ਗਿਆਨ ਜੀਵਨ ਜਾਚ ਗੁਰਬਾਣੀ ਅੰਦਰ ਆਪਾਂ ਨੂੰ ਸਮਝਾਈ ਗਈ। ਹੁਣ ਸਮਾਂ ਹੈ ਕਵੀਸ਼ਰੀ ਦਾ। ਬਹੁਤ ਸਾਰੀਆਂ ਬੱਚੀਆਂ ਜਿਨ੍ਹਾਂ ਨੇ ਕੱਲ੍ਹ ਕਵੀਸ਼ਰੀ ਕੀਤੀ ਉਹਨਾਂ ਨੇ ਸਾਨੂੰ ਅੱਜ ਹੁਕਮ ਕਰਿਆ, ਅਤੇ ਸੰਗਤ ਦਾ ਜਿਹੜਾ ਹੁਕਮ ਹੁੰਦਾ ਉਹ ਮੰਨਣ 'ਚ ਲਾਭ ਹੁੰਦਾ ਜੀਵ ਨੂੰ। ਉਹ ਕਹਿੰਦੀਆਂ ਭਾਈ ਸਾਹਿਬ ਤੁਸੀਂ ਸੁਣਾਓ ਕਵਿਤਾ ਅੱਜ। ਮੈਂ ਤਾਂ ਉਹਨਾਂ ਨੂੰ ਬੇਨਤੀ ਕਰੀ ਸੀ ਕਿ ਲੰਬਾ ਸਮਾਂ ਹੋ ਗਿਆ ਕਵਿਤਾ ਬੋਲੀ ਵੀ ਨਹੀਂ, ਅਤੇ ਇਕੱਲੇ ਦਾ ਕਾਹਦਾ ਗਾਉਣ ਹੁੰਦਾ, ਭਜਨ ਕਰਨਾ ਇਕੱਲੇ ਦਾ, ਰਾਹ ਤੁਰਨਾ ਦੋਹਾਂ ਦਾ, ਵਾਹੀ ਕਰਨੀ ਤਿੰਨਾਂ ਦੀ, ਲੜਨ ਨੂੰ ਜਿੰਨੇ ਹੋਣ ਉਨੇ ਥੋੜ੍ਹੇ, ਵੀ ਇਕੱਲਿਆਂ ਨੂੰ ਔਖਾ। ਉਹ ਕਹਿੰਦੇ ਕੋਈ ਨਹੀਂ ਜੀ, ਔਖਾ ਸੌਖਾ ਸੁਣਾਓ। ਆ ਕਰ ਦਿਓ, ਮੈਂ ਕਿੱਧਰ ਉੱਚਾ ਮੜਾ ਜਿਹਾ ਇੱਧਰ ਲਾ ਦਿਓ। ਹੁਣ ਆਪਾਂ ਕਰਦੇ ਹਾਂ ਕੋਸ਼ਿਸ਼, ਜਿਹੋ ਜੀ ਮਹਾਰਾਜ ਬਖਸ਼ਣਗੇ ਆਪਾਂ ਨੂੰ ਮਤ ਬੁੱਧ, ਕਵਿਤਾ ਆਪਾਂ ਬੋਲਦੇ ਹਾਂ ਗੁਰਬਾਣੀ ਦੀ, ਜਿਹੜੀ ਗੁਰਬਾਣੀ ਦਾ ਗਿਆਨ ਆਪਾਂ ਲੈ ਰਹੇ ਹਾਂ, ਹਰ ਰੋਜ਼ ਲੈਂਦੇ ਹਾਂ ਪੜ੍ਹ ਕੇ ਸੁਣ ਕੇ ਵਿਚਾਰ ਕੇ, ਇਹ ਗੁਰਬਾਣੀ ਕਰਦੀ ਕੀ ਹੈ? ਜੇ ਬੰਦਾ ਧਿਆਨ ਦੇ ਨਾਲ ਗੁਰੂ ਦੀ ਬਾਣੀ ਨੂੰ ਸੁਣ ਲਏ, ਮੰਨ ਲਏ, ਅਤੇ ਜੋ ਕਹਿੰਦੀ ਹੈ ਉਹ ਫਿਰ ਕਰੇ, ਇਹ ਕਵਿਤਾ ਪਈ ਅਰਥ ਕਰ ਦੂਗੀ ਵੀ ਉਹ ਕਰਦੀ ਕੀ ਆ। ਫਿਰ ਉਹ ਕਰਦੀ ਆ ਸਾਡੇ ਕਾਗ ਹੋਏ ਮਨਾਂ ਨੂੰ ਹੰਸ, ਜਿਹੜੇ ਸਾਡੇ ਮਨ ਕਈ ਵਾਰ ਬਗਲਾ ਕਾਗ ਬਣ ਜਾਂਦੇ ਆ, ਉਹਨੂੰ ਹੰਸ ਬਣਾਉਂਦੀ ਆ ਬਾਣੀ। ਅਤੇ ਨਾਲ ਆਪਾਂ ਕਰ ਰਹੇ ਹਾਂ ਗੁਰਮੰਤਰ ਦਾ ਅਭਿਆਸ। ਅੱਜ ਦੇ ਸਮੇਂ 'ਚ ਕਈ ਤਰ੍ਹਾਂ ਦੇ ਵਿਚਾਰ ਆ ਸੰਗਤਾਂ ਦੇ, ਜਦੋਂ ਅਸੀਂ ਗੁਰਮਤ ਤੋਂ ਕਈ ਵਾਰ ਅਧੂਰੇ ਗਿਆਨ 'ਚ ਚਲੇ ਜਾਂਦੇ ਹਾਂ, ਉਹ ਕਹਿੰਦੇ ਜੀ ਇੰਨੇ ਵਾਰੀ ਵਾਹਿਗੁਰੂ ਕਹਿਣ ਦਾ ਕੀ ਫਾਇਦਾ, ਇੱਕ ਵਾਰੀ ਕਹਿ ਕੇ ਵੀ ਸਰ ਸਕਦਾ। ਗੱਲ ਤਾਂ ਉਹਨਾਂ ਦੀ ਠੀਕ ਆ, ਇੱਕ ਵਾਰੀ ਕਹਿ ਕੇ ਸਰ ਸਕਦਾ ਜੇ ਉਸ ਲੈਵਲ 'ਤੇ ਜਾ ਕੇ ਕਿਹਾ ਜਾਵੇ। ਕਿਹੜੇ ਲੈਵਲ 'ਤੇ? ਜਦੋਂ ਬਿਲਕੁਲ ਸਾਡਾ ਜਿਹੜਾ ਧਿਆਨ ਆ ਸੰਸਾਰ ਤੋਂ ਹਟ ਕੇ ਪਰਮਾਤਮਾ 'ਚ ਪ੍ਰੇਮ ਦੇ ਨਾਲ ਇੱਕ ਵਾਰੀ ਬੋਲੇ ਵਾਹਿਗੁਰੂ, ਅਤੇ ਦੁਨੀਆ ਤੋਂ ਧਿਆਨ ਹਟ ਕੇ ਪਰਮੇਸ਼ਰ ਨਾਲ ਜੁੜ ਜੇ, ਫਿਰ ਤਾਂ ਇੱਕ ਵਾਰੀ ਬਹੁਤ ਆ। ਪਰ ਉੱਥੇ ਪਹੁੰਚਣ ਵਾਸਤੇ ਆ ਵਾਰ ਵਾਰ ਜਪਣ ਦੀ ਲੋੜ ਹੈ। ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਜਿਹਦਾ ਗਿਆਨੀ ਗਿਆਨ ਸਿੰਘ ਜੀ ਨੇ ਉਲੱਥਾ ਕੀਤਾ, ਇਹ ਸ਼ੁਰੂ ਤੋਂ ਹੁੰਦੇ ਰਹੇ ਸਵਾਲ ਵੀ ਵਾਰ ਵਾਰ ਕਿਉਂ ਜਪਣਾ, ਇੱਕ ਵਾਰ ਜਪ ਕੇ ਸਰ ਸਕਦਾ। ਉਹਨਾਂ ਨੇ ਫਿਰ ਵਾਰ ਵਾਰ ਜਪ ਕੇ ਇੱਕ ਵਾਰ ਜੇ ਜਪਿਆ ਗਿਆ, ਜੋ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੇ, ਫਿਰ ਦੁਨੀਆ ਦੇ ਧਰਮ ਦੇ ਪੰਜ ਕੰਮ ਇੱਕ ਪਾਸੇ ਰੱਖੇ, ਜਿਹੜੇ ਬੜੇ ਔਖੇ ਕਰਮ ਆ ਦੁਨੀਆ ਦੇ ਧਰਮ ਦੇ, ਅਤੇ ਇੱਕ ਪਾਸੇ ਉਹਨਾਂ ਨੇ ਕਹਿਤਾ ਵੀ ਇੱਕ ਵਾਰ ਤੁਸੀਂ ਕਹਿਤਾ ਵਾਹਿਗੁਰੂ। ਸਵਾਲ ਸੀ ਉਹਨਾਂ ਦੇ ਅੱਗੇ ਬਈ ਨੌ ਤਾਂ ਪਰਮਾਤਮਾ ਦੇ ਸਾਰੇ ਹੀ ਚੰਗੇ ਆ, ਕਲਯੁੱਗ ਦੇ ਅੰਦਰ ਵਾਹਿਗੁਰੂ ਸ਼ਬਦ ਨੂੰ ਇੰਨੀ ਮਹਾਨਤਾ ਕਿਉਂ? ਸਵਾਲ ਹੁੰਦੇ ਰਹੇ ਆ ਸਾਰੀ ਜਦੋਂ ਦੀ ਧਰਮ ਦੀ ਦੁਨੀਆ ਚੱਲੀ। ਉਹਨਾਂ ਨੇ ਫਿਰ ਦੱਸਿਆ ਵੀ ਨੌ ਤਾਂ ਪਰਮੇਸ਼ਰ ਦੇ ਸਾਰੇ ਹੀ ਚੰਗੇ ਆ, ਜੋ ਮਰਜ਼ੀ ਲਓ, ਪਰ ਕਲਯੁੱਗ 'ਚ ਵਾਹਿਗੁਰੂ ਨੂੰ ਇੰਨੀ ਮਹਾਨਤਾ ਤਾਂ ਇਹ ਸ਼ਬਦ ਸਾਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਆਪਦੀ ਰਸਨਾ ਤੋਂ ਬਖਸ਼ਿਸ਼ ਕਰਿਆ। ਜੋ ਆਪਾਂ ਜਪਦੇ ਹਾਂ ਅੰਤਰ ਸਵਾਸ ਜੇ ਵਾਹੇ ਮਿਲਾਵੇ ਨਿਕਸੇ ਵਹਿਰ ਤਾਂ ਗੁਰੂ ਅਲਾਵੇ ਤਾਂ ਮਹਾਨਤਾ। ਉਹ ਕਹਿੰਦੇ ਜੀ ਫਿਰ ਜੇ ਜਪਿਆ ਗਿਆ, ਉਹਨਾਂ ਨੇ ਫਿਰ ਸਮਝਾਇਆ, ਕਹਿੰਦੇ ਕੋਈ ਬੰਦਾ ਧਰਮ ਦੇ ਰਸਤੇ ਚੱਲੇ, 68 ਤੀਰਥਾਂ ਦੀ ਮਹਾਨਤਾ ਮੰਨੀ ਗਈ ਆ, ਊਂ ਤਾਂ ਬਹੁਤ ਨੇ ਜਿਨ੍ਹਾਂ ਨੂੰ ਗੁਰਬਾਣੀ 'ਚ 68 ਦਾ ਨਾਂ ਦਿੱਤਾ ਗਿਆ, 8 ਜਮ੍ਹਾਂ 60 68। ਕੋਈ ਬੰਦਾ 68 ਤੀਰਥਾਂ 'ਤੇ ਜਾਵੇ, ਉੱਥੇ ਜਾ ਕੇ 68 ਤੀਰਥਾਂ ਦੇ ਪੁੰਨ ਕਰਮ ਇਕੱਠੇ ਕਰੇ, ਇੱਕ ਦੂਸਰਾ ਉਹ ਕਹਿੰਦੇ ਕੋਈ ਇਨਸਾਨ ਕੈਲਾਸ਼ ਪਰਬਤ 'ਤੇ ਚੜ੍ਹੇ ਅਤੇ ਚਾਰ ਯੁੱਗ ਉੱਥੇ ਬੈਠ ਕੇ ਭਗਤੀ ਕਰੇ, ਚਾਰ ਯੁੱਗ। ਤੀਸਰਾ ਉਹ ਕਹਿੰਦੇ ਕੋਈ ਇਨਸਾਨ ਕਰੋੜਾਂ ਜਨਮ ਪੁੱਠਾ ਲਟਕ ਕੇ ਭਗਤੀ ਕਰੇ। ਚੌਥਾ ਉਹ ਕਹਿੰਦੇ ਕੋਈ ਇਨਸਾਨ ਪਰਮਾਤਮਾ ਨੂੰ ਖੁਸ਼ ਕਰਨ ਵਾਸਤੇ ਆਪਣਾ ਸਰੀਰ ਅੱਗ ਦੇ ਅੰਦਰ ਸਾੜ ਦੇਵੇ। ਗੁਰਮਤਿ 'ਚ ਤਾਂ ਇਹ ਗੱਲਾਂ ਹੈ ਨਹੀਂ, ਬਾਹਰ ਕਈ ਵਾਰ ਹੋ ਜਾਂਦੀਆਂ। ਪੰਜਵਾਂ ਉਹ ਕਹਿੰਦੇ ਕੋਈ ਬੰਦਾ ਕੁਰੂਕਸ਼ੇਤਰ ਦੀ ਧਰਤੀ 'ਤੇ ਜਾਵੇ, ਉੱਥੇ ਲੱਖਾਂ ਵਾਰ ਅਸਮੇਧ ਜੱਗ ਕਰੇ ਅਤੇ ਇੱਕ ਵੀ ਜੱਗ 'ਚ ਭੰਗ ਨਾ ਪੈਣ ਦੇਵੇ। ਇਹ ਪੰਜ ਕਰਮ ਇੱਕ ਪਾਸੇ, ਅਤੇ ਇੱਕ ਪਾਸੇ ਜੇ ਕਿਤੇ ਸਤਿਗੁਰ ਪਰਮੇਸ਼ਰ ਨਾਲ ਜੁੜ ਕੇ ਬੋਲਿਆ ਗਿਆ ਵਾਹਿਗੁਰੂ, ਇਹਦਾ ਫਲ ਇੱਕ ਪਾਸੇ ਲਿਖਿਆ। ਫਿਰ ਉਹਨਾਂ ਨੇ ਕਹਿੰਦੇ ਜੈਸੇ 68 ਤੀਰਥ ਪਰਸ ਕੀਏ, ਜੁਗ ਚਾਰ ਚੜ੍ਹਿਓ ਕੈਲਾਸ਼ ਰਹਿਓ, ਜੈਸੇ ਕੋਟ ਜਨਮ ਤਪ ਉਰਧਮੁਖੀ, ਬੈਸੰਤਰ ਮੈਂ ਤਨ ਦਾਹ ਦਿਓ, ਜੈਸੇ ਲੱਖ ਵਾਰ ਕੁਰਖੇਤਰ ਮੇਂ ਅਸਮੇਧ ਜੰਗ ਅਭੰਗ ਠਿਓ, ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇੰਨਾ ਵੱਡਾ ਪੁਰਨ ਦੱਸਿਆ ਗਿਆ, ਜਿਹੜਾ ਆਪਾਂ ਨੂੰ ਸਾਰੇ ਗੁਰਮੁਖ ਵਾਰ ਵਾਰ ਕੋਸ਼ਿਸ਼ ਕਰ ਰਹੇ ਆ ਵੀ ਜਪੋ ਵਾਹਿਗੁਰੂ ਵਾਹਿਗੁਰੂ, ਵੀ ਕਿਤੇ ਮਾਲਕ ਦੀ ਦਇਆ ਹੋ ਜੇ ਅਤੇ ਅਸੀਂ ਉੱਥੇ ਕਹਿ ਕੇ ਉਸ ਲੈਵਲ 'ਤੇ ਜਾ ਕੇ ਕਹਿ ਦਈਏ। ਇਹ ਤਾਂ ਫਿਰ ਗੁਰਮੁਖੋ ਆਪਾਂ ਨੂੰ ਵਾਰ ਵਾਰ ਇਹ ਕਰਨੀ ਪੈਂਦੀ ਕੋਸ਼ਿਸ਼। ਆਓ ਫਿਰ ਹੁਣ ਆਪਾਂ ਇੱਕ ਬੋਲ ਦਿੰਦੇ ਹਾਂ ਕਵਿਤਾ ਗੁਰਬਾਣੀ ਦੀ, ਬਈ ਗੁਰਬਾਣੀ ਕਰਦੀ ਕੀ ਆ। ਇਹ ਜਿਹੜੇ ਰਤਨ ਆ, ਇਹ ਪਦਾਰਥ ਆ, ਮਾਣਕਾ, ਇਹ ਕਰਦੇ ਕੀ ਆ? ਜੇ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਧਿਆਨ ਦੇ ਕੇ ਪੜ੍ਹਨਾ, ਸੁਣਨਾ, ਵਿਚਾਰਨਾ ਅਤੇ ਮੰਨਣਾ ਸ਼ੁਰੂ ਕਰ ਦਈਏ।
1: ਵਾਹਿਗੁਰੂ ਵਾਹਿਗੁਰੂ ਆਓ ਪਹਿਲਾਂ ਇੱਕ ਪਹਿਲਾਂ ਆਪਾਂ ਇੱਕ ਚਾਰ ਕੁ ਲਾਈਨਾਂ ਦਾ ਸ਼ੇਅਰ ਬੋਲਦੇ ਹਾਂ, ਕਿਉਂਕਿ ਕਵੀਸ਼ਰੀ ਦੀ ਜਿਹੜੀ ਸ਼ੁਰੂਆਤ ਆ ਉਹ ਫਿਰ ਥੋੜ੍ਹਾ ਜਿਹਾ ਸੌਖਾ ਹੋ ਜੂਗਾ ਸਾਨੂੰ ਵੀ ਅਤੇ ਤੁਹਾਨੂੰ ਵੀ। ਥੋੜ੍ਹੀ ਜਿਹੀ ਹੋਰ ਵਾਹਿਗੁਰੂ ਵਾਹਿਗੁਰੂ, ਠੀਕ ਆ। ਅਰਜ ਕਰਨ ਦਾ ਅਰਜ ਕਰਨ ਦਾ ਫਰਜ਼ ਹੈ ਸਹਿਬ ਮੇਰੇ, ਅਰਖ ਜਗਤ ਜਲੰਦਾ ਕਲਿਆਣ ਹੋਵੇ, ਨਫ਼ਰਤ ਨਿੰਦਿਆ ਕਰੇ ਨਾ ਕੋਈ ਇੱਥੇ, ਇੱਥੇ ਹਰ ਪ੍ਰੇਮੀ ਇਨਸਾਨ ਹੋਵੇ, ਨਾ ਕੋਈ ਦਿਸੇ ਬਗਾਨਾ ਨਾ ਦਿਸੇ ਵੈਰੀ, ਦਿਸੇ ਵੈਰੀ ਦਿਸਦਾ ਸਾਰਿਆਂ ਵਿੱਚ ਭਗਵਾਨ ਹੋਵੇ, ਝਗੜਾ ਝੇੜਾ ਫਿਰ ਕਰੂਗਾ।

ਜਿੰਨੇ ਦੁਨੀਆਂ ਦੇ ਝਗੜੇ ਆ ਮੁੱਕ ਜਾਂਦੇ ਆ ਜਿਨ੍ਹਾਂ ਨੂੰ ਇੱਕ ਦਾ ਗਿਆਨ ਆ ਗਿਆ ਕਿ ਅਸੀਂ ਸਾਰੇ ਇੱਕੋ ਹੀ ਮਾਲਕ ਦੇ ਬੱਚੇ ਹਾਂ। ਜਿੰਨਾ ਚਿਰ ਇੱਕ ਨਾਲ ਨਹੀਂ ਜੁੜਦੇ, ਜਿਹੜਾ ਜੀਵ ਏਕ ਨਾਲ ਨਹੀਂ ਨਾ ਜੁੜਦਾ ਉਹ ਅਨੇਕਤਾ ਨਾਲ ਨਹੀਂ ਜੁੜ ਸਕਦਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤਾਂ ਦੀ ਪੜ੍ਹੋ, ਗੁਰੂ ਸਾਹਿਬਾਨਾਂ ਦੀ, ਭੱਟਾਂ ਦੀ, ਸਿੱਖਿਆ ਸਿੱਖਾਂ ਦੀ, ਕਿਹਦੀ ਗੱਲ ਕਰਦੀ ਆ? ਇੱਕ ਦੀ। ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ੁਰੂਆਤ ਹੀ ਕਿੱਥੋਂ ਕੀਤੀ? ਇੱਕ ਤੋਂ। ਉਹ ਇੱਕ ਦਾ ਸਾਰਾ ਖੇਲ ਆ। ਉਸ ਇੱਕ ਨਾਲ ਜੁੜ ਕੇ ਸਾਡੇ ਜੀਵ ਨੇ ਬਣਨਾ ਹੰਸ। ਜੀ ਤੋਂ ਟੁੱਟ ਕੇ ਕਿਤੇ ਇਹ ਬਗਲਾ, ਕਿਤੇ ਕਾਂ, ਕਿਤੇ ਚੋਰ, ਕਿਤੇ ਪਸ਼ੂ, ਕਿਤੇ ਢੋਰ, ਬਹੁਤ ਸਾਰਾ ਸਾਨੂੰ ਗੁਰਬਾਣੀ 'ਚ ਸਮਝਾਇਆ। ਪਰ ਬਾਣੀ 'ਚ ਗੁਰਮੁਖ ਫਿਰ ਇੱਕ ਤਾਕਤ ਆ, ਇਹ ਧੁਰ ਦੀ ਬਾਣੀ ਆ। ਜਿਹੜਾ ਜੀਵ ਇਹਦੇ ਨਾਲ ਜੁੜਦਾ ਇਹਨੂੰ ਫਿਰ ਉਸ ਧੁਰ ਦੇ ਨਾਲ ਜੋੜ ਦਿੰਦੀ ਹੈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਜਦੋਂ ਸਾਡਾ ਮਨ ਬਾਣੀ ਅਨੁਸਾਰ ਚੱਲਣਾ ਸ਼ੁਰੂ ਕਰ ਦੂਗਾ ਫਿਰ ਦੇਰ ਨਹੀਂ ਲੱਗਣੀ ਸਾਡੇ ਇਸ ਮਨ ਨੂੰ ਹੰਸ ਬਣਦੇ ਨੂੰ। ਅਤੇ ਜਿਨ੍ਹਾਂ ਜਿਨ੍ਹਾਂ ਨੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕਰਿਆ ਸੰਗ, ਚਾਹੇ ਕੌਡਾ ਰਾਕਸ਼, ਬਲੀ ਕੰਧਾਰੀ, ਭੂਮੀਆਂ ਚੋਰ, ਕਿਤੇ ਸਹਿ 'ਚ ਜਾ ਕੇ ਵਿਚਾਰਿਓ, ਸੱਜਣ ਠੱਗ ਨੇ ਕਿੰਨੀ ਕੁ ਕਥਾ ਸੁਣੀ ਇੱਕ ਰਾਤ ਹੀ। ਬਸ ਐਸਾ ਮਹਾਰਾਜ ਨੇ ਦ੍ਰਿਸ਼ਟੀ ਦਾ ਤੀਰ ਮਾਰਿਆ, ਜੀਵਨ ਪਲਟ, ਕਾਗ ਤੋਂ ਹੰਸ। ਭੂਮੀਏ ਚੋਰ ਹੋਣਾ ਨੇ, ਟੌਡੇ ਰਾਕਸ਼ਾਂ ਨੇ ਕਿੰਨੀ ਕੁ ਕਥਾ ਸੁਣੀ, ਪਰ ਉਹ ਡੂੰਘੀ ਗੱਲ ਆ। ਇੱਕ ਇਕੱਲਾ ਗਿਆਨ ਹੁੰਦਾ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਦ੍ਰਿਸ਼ਟੀ 'ਚ ਪਾਵਰ ਸੀ, ਜਿਹਦੇ 'ਤੇ ਦ੍ਰਿਸ਼ਟੀ ਪਾ ਕੇ ਗੱਲ ਸੁਣਾਉਂਦੇ ਉਹਦੇ ਮਨ ਨੂੰ ਕਾਗ ਤੋਂ ਹੰਸ ਬਣਾ ਦਿੰਦੇ। ਆਓ ਫਿਰ ਆਪਾਂ ਪੜ੍ਹੀਏ ਕਵਿਤਾ। ਵੀ ਸਾਰੀ ਦੁਨੀਆ ਦੇ ਜਿਹੜੇ ਇਲਮ ਨੇ, ਕਿਤਾਬਾਂ ਨੇ, ਉਹ ਕਈ ਵਾਰ ਬੰਦੇ ਨੂੰ ਉਲਝਾ ਦਿੰਦੇ ਆ, ਪੜ੍ਹੀ ਵੀ ਜਾਂਦੇ ਆ ਅਤੇ ਸਮਝ ਵੀ ਨਹੀਂ ਆਉਂਦੀ। ਫਿਰ ਜਿਹੜੇ ਜੀਵ ਨੇ ਗੁਰੂ ਨਾਨਕ ਦੇ ਘਰ ਦਾ ਮੱਲਿਆ ਨਾ ਦਰ, ਉਹਦੀ ਆਉਣੀ ਜਾਣੀ ਮੁੱਕੀ ਅਤੇ ਉਹਦੇ ਕਾਗ ਹੋਏ ਬਣੇ ਮਨ ਹੰਸ ਬਣਦੇ ਆ। ਇਹ ਆਪਾਂ ਕਰਦੇ ਹਾਂ ਯਤਨ। ਹੋ ਸਾਰੇ ਜੱਗ ਦੇ ਇਲਮ ਕਿਤਾਬਾਂ ਬੰਦੇ ਨੂੰ ਅਲਝਾਉਂਦੇ ਨੇ, ਪੜ ਪੜ ਪੈਂਦੇ ਭਰਮ ਭੁਲੇਖੇ ਉਹ ਰਸਤੇ ਨਾ ਪਾਉਂਦੇ ਨੇ। ਜਿਸ ਨੇ ਮੱਲਿਆ ਦਰ ਸਤਿਗੁਰ ਦਾ, ਜਿਸ ਨੇ ਮੱਲਿਆ ਦਰ ਸਤਿਗੁਰ ਦਾ।

ਉਹ ਜਿਹੜੇ ਬੰਦੇ ਹੈ ਗੁਰਬਾਣੀ ਨੂੰ, ਜਿਹੜੇ ਬੰਦੇ ਹੈ ਗੁਰਬਾਣੀ ਨੂੰ ਤਨ ਮਨ ਪੇਟ ਚੜਾ ਬੈਠੇ, ਖੁਸ਼ੀਆਂ ਆਈਆਂ ਗਮੀਆਂ ਮੁੱਕੀਆਂ ਦੁਨੀਆਂ ਹੋਰ ਵਸਾ ਬੈਠੇ। ਕਾਮ ਕਰੋਧ ਲੋਭ ਤੇ ਮੋਦੀ, ਕਾਮ ਕਰੋਧ ਲੋਭ ਤੇ ਮੋਦੀ, ਫੇਰ ਨਾ ਉਲਝੇ ਤਾਣੀ ਕਾਲੇ ਕਾਗੋਂ ਹੰਸ ਬਣਾਉਂਦੀ, ਗੁਰੂ ਨਾਨਕ ਦੀ ਬਾਣੀ ਏ, ਸਤਿਗੁਰ ਜੀ ਦੀ ਬਾਣੀ ਏ। ਇੱਕ ਉਡਾ ਰਾਕਸ਼ ਬਲੀ ਕੰਧਾਰੀ ਠੱਗੋ ਸੱਜਣ ਬਣਾ ਦੇਵੇ, ਜਿਸ ਹਿਰਦੇ ਵਿੱਚ ਕੁੱਪ ਹਨੇਰਾ ਬਾਣੀ ਜੋਤ ਜਗਾ ਦੇਵੇ। ਬੰਦਿਓ ਕਰੇ ਖੁਦਾਈ ਰੁਤਬਾ, ਬੰਦਿਓ ਕਰੇ ਖੁਦਾਈ ਰੁਤਬਾ, ਮਿਲਦਾ ਪਦ ਨਿਰਵਾਣੀ ਏ ਕਾਲੇ ਕਾ।

ਪਰਬਤ ਇਸ ਨੂੰ ਸੀਸ ਝੁਕਾਉਂਦੇ ਹਨ। ਚੰਦ ਸੂਰਜ ਦੋ ਦੀਪਕ ਇਹਦੀ ਕਰਨ ਆਰਤੀ ਆਉਂਦੇ ਨੇ। ਝੁੱਕ ਝੁੱਕ ਕਰੇ ਸਲਾਮਾ ਇਸ ਨੂੰ, ਝੁੱਕ ਝੁੱਕ ਕਰੇ ਸਲਾਮਾ ਇਸ ਨੂੰ। ਪੰਜ ਦਰਿਆ ਦਾ ਪਾਣੀ ਹੀ ਕਾਲੇ ਕਾਗੋ ਹੰਸ ਬਣਾਉਂਦੀ, ਗੁਰੂ ਨਾਨਕ ਦੀ ਬਾਣੀ ਏ, ਗੁਰੂ ਨਾਨਕ ਦੀ ਬਾਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ, ਬਾਣੀ ਗੁਰੂ ਗ੍ਰੰਥ ਸਾਹਿਬ ਦੀ। ਤੁਰ ਦਰਗਾਹੋ ਆਈ ਏ, ਇਹਨੇ ਬਚਨ ਅਕਾਲ ਪੁਰਖ ਦੇ।

ਕਾਲੇ ਕਾ ਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਏ ਗੁਰੂ ਨਾਨਕ ਦੀ ਬਾਣੀ ਏ ਇਹ ਬਾਣੀ ਪੜ ਕੇ ਚਰਨ ਚਰਖੜੀ ਗੁੱਡੀ ਗਗਨ ਚੜਾ ਦੇਵੇ ਜਿਸ ਹਿਰਦੇ ਵਿੱਚ ਗੁੱਪ ਹਨੇਰਾ ਬਾਣੀ ਜੋਤ ਜਗਾ ਦੇਵੇ ਬਿਨਾਂ ਤੜਾਂ ਤੋਂ ਬਿਨਾਂ ਸਿਰਾਂ ਤੋਂ ਲੜਦੇ ਜੋਦੇ ਬਿਨਾਂ ਸਿਰਾਂ ਤੋਂ ਲੜਦੇ ਜੋਦੇ ਜਗ ਤੇ ਅਮਰ ਕਹਾਣੀ ਏ ਕਾਲੇ ਕਾ ਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀ ਏ ਬਾਣੀ ਬੂਟਾ ਕਲਪ ਬਿਰਸ਼ ਦਾ ਬਾਣੀ ਬੂਟਾ ਕਲਪ ਬਿਰਸ਼ ਦਾ ਜੇ ਕੋਈ ਥੱਲੇ ਆ ਜਾਵੇ ਤਨ ਮਨ ਸੀਤਲ ਸੁਖ ਸੁਰ ਗਾਂਦੇ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਹਿਬ ਸੰਗਤ ਜੀ, ਆਪਾਂ ਸਰਵਣ ਕਰ ਰਹੇ ਸੀ ਗੁਰਬਾਣੀ ਦਾ ਹਰ ਜਸ ਕੀਰਤਨ। ਭਾਈ ਸੁਖਦੇਵ ਸਿੰਘ ਜੀ ਉਹਨਾਂ ਦੇ ਜੱਥੇ ਪਾਸੋਂ ਜੋ ਆਪਾਂ ਨੂੰ ਸਮਝਾ ਰਹੇ ਸਨ, ਸੰਤਾਂ ਕਾ ਜੀਵਨ, ਹਰ ਹਰ ਸੰਤ ਜਨਾ ਕੀ ਜੀਵਨ, ਰਾਮ ਨਾਮ ਰਸ ਪੀਵਨ। ਹੁਣ ਆਪਾਂ ਗੁਰਮੁਖਾਂ ਪਾਸੋਂ ਗੁਰਬਾਣੀ ਦੁਆਰਾ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਸਾਡਾ ਮਨ ਗੁਰਬਾਣੀ ਅਨੁਸਾਰ ਸੰਤ ਕਿੱਥੇ ਬਣਦਾ, ਅਤੇ ਉਹ ਜਿਹੜੇ ਰਸ ਦੀ ਗੱਲ ਹੋ ਰਹੀ ਸੀ ਉਹ ਸਾਨੂੰ ਕਿਵੇਂ ਪ੍ਰਾਪਤ ਹੋਵੇ, ਉਹ ਆਪਾਂ ਨੂੰ ਗੁਰਮੁਖਾਂ ਨੇ ਨਾਲ ਦੀ ਨਾਲ ਪ੍ਰੈਕਟੀਕਲ ਵੀ ਕਰਵਾਇਆ। ਗੁਰਮੰਤਰ ਦਰੜਾਏ ਹਰ ਰਸ ਕਰਸਾਏ, ਹਰ ਅੰਮ੍ਰਿਤ ਹਰ ਮੁੱਖ ਚੋਈ ਜੀਓ। ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਗੁਰਮੁਖਾਂ ਪਾਸੋਂ ਭਾਈ ਸਾਹਿਬ ਭਾਈ ਮਨਦੀਪ ਸਿੰਘ ਜੀ, ਜੋ ਕੱਲ੍ਹ ਤੋਂ ਲੈ ਕੇ ਬੜੇ ਪਿਆਰ ਦੇ ਨਾਲ ਹਰੇਕ ਪੁਆਇੰਟ 'ਤੇ ਸਾਨੂੰ ਟੀਚਰ ਦੇ ਰੂਪ ਦੇ ਅੰਦਰ ਸਾਰੇ ਸਿਖਿਆਰਥੀਆਂ ਨੂੰ ਸਮਝਾ ਰਹੇ ਆ, ਉਹਨਾਂ ਪਾਸੋਂ ਆਪਾਂ ਗੁਰਬਾਣੀ ਦੀ ਰੋਸ਼ਨੀ 'ਚ ਸਮਝਣ ਦਾ ਯਤਨ ਕਰੀਏ ਬਈ ਸੰਤ ਹਰੀ ਕੇ ਸੰਤ, ਹਰ ਕੇ ਸੰਤ ਨਾਖੀਏ ਬਾਨਾਰਸ ਕੇ ਠੱਗ। ਦੋ ਗੱਲਾਂ ਆਉਂਦੀਆਂ ਗੁਰਬਾਣੀ 'ਚ, ਹਰੀ ਕੇ ਸੰਤਾਂ ਦੀ ਅਤੇ ਬਨਾਰਸ ਕੇ ਠੱਗਾਂ ਦੀ, ਹਰੀ ਦੇ ਸੰਤਾਂ ਦੀ ਅਤੇ ਅਨਾੜੀ ਅਸੰਤਾਂ ਦੀ। ਉਹ ਆਪਾਂ ਹੁਣ ਸਾਰਾ ਗੁਰਬਾਣੀ ਦੁਆਰਾ ਸਮਝਣ ਦੀ ਕੋਸ਼ਿਸ਼ ਕਰੀਏ। ਆਓ ਭਾਈ ਸਾਹਿਬ ਜੀ ਹੋਰਾਂ ਨੂੰ ਬੇਨਤੀ ਆ, ਕਰੀਏ ਜੀ ਕਿਰਪਾ, ਅਤੇ ਆਪਾਂ 7:45 ਤੱਕ ਸਰਵਣ ਕਰਾਂਗੇ ਗੁਰਮੁਖਾਂ ਤੋਂ ਗੁਰੂ ਕੀ ਬਾਣੀ ਦੀ ਸਹਿਜ ਕਥਾ। ਆਓ ਜਿੰਨਾ ਚਿਰ ਗੁਰਮੁਖ ਆ ਰਹੇ ਆਪਾਂ ਗੁਰਮੰਤਰ ਦਾ ਅਭਿਆਸ ਕਰੀਏ। ਕਰੋ ਜੀ ਸ਼ੁਰੂ।
2: ਵਾਹਿਗੁਰੂ, ਵਾਹਿਗੁਰੂ,
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

गुरु वाहे गुरु।

0: गुरु द्वार गुरु
1: वाहे गुरु
2: गुरु जी दी सजी नवजी गुरु रूप साध संग जीओ वाहेगुरु जी का खालसा वाहेगुरु जी की फतेह। आप जी सारे गुरमुखा पासों अमृतमई कीर्तन श्रवण कर रहे सी। जो संतां दा जीवन हुंदा है वो अपने मन दी अवस्था नूं हर वेले हर रस्ते नाम रस्ते लैके चलदे ने, क्योंकि जिहड़ा हरि दा रस है नाम रस ब्रह्म रस इको गल है। ये साडे सारयां दे मनां दी खुराक आ। जिवें दृष्ट मान च तुसीं रोटी पानी खांदे शरीर वास्ते, तुहाडा शरीर चलदा है संसार च, इदां ही संतां नूं पता है भी जिहड़े साडे मन दी खुराक नाम रस हर रस ब्रह्म रस ओ निज घर दे विच है थिर घर दे विच है, क्योंकि उत्थे खूह लग्या होया है साडे अंतरगत, जिन्हों महाराज कहिंदे अंतर खूंटा अमृत भरिया शब्द काढ पीए पनहारी। जिवें एक खूह दे विचों आपां पानी कढ़णा होवे आपां सारे बाल्टी ते लज दा इस्तेमाल करदे हाँ, ते असी मेहनत करके उहदे विचों उह जल नूं कढ़दे हाँ। इसी प्रकार जदों तुसीं गुरमुख गुरमंत्र च इस तरीके नाल अभ्यास करदे हो, रसना द्वारा बोल के करदे हो, ते महाराज करे तुहानूं उह हरी दा रस नाम रस तुहाडी इह रसना ते आना शुरू हो जांदा। की महाराज समझा रहे, कहिंदे नाम निरंजन नीर नीर नारायण रसना सिमरत पाप बलायण। जदों तुहानूं उह नीर आना शुरू हो जांदा है, महाराज सच्चे पातशाह कहिंदे तुहानूं तुहाडे मन दी खुराक मिलनी शुरू हो गई। जदों उह खुराक मिलनी शुरू हुंदी, जिहड़े इस देश दे इस प्रदेश दे पंज दारे आ काम क्रोध लोभ अहंकार, ਇਹ ਵੀ ਤਕੜੇ ਹੋ ਜਾਂਦੇ ਆ ਵੀ ਉੱਧਰੋਂ ਉਹ ਵੀ ਆਪਣੇ ਘਰ 'ਚੋਂ ਖੁਰਾਕ ਲੈ ਕੇ ਆ ਰਿਹਾ, ਇੱਧਰ ਇਹ ਵੀ ਪੂਰਾ ਬੰਦੋਬਸਤ ਕਰਦੇ ਆ ਆਪਣੇ ਇਸ ਇਲਾਕੇ ਦੇ ਵਿੱਚ ਵੀ ਮਨ ਨੂੰ ਘੇਰਨਾ ਕਿਵੇਂ ਸਾਰਿਆਂ ਨੇ। ਇਹ ਵਿਉਂਤਬੰਦੀ ਇਸ ਤਰੀਕੇ ਨਾਲ ਬਣਾਉਂਦੇ ਆ ਵੀ ਜਿਹੜਾ ਉਹ ਅੰਮ੍ਰਿਤ ਰਸ, ਜਿਵੇਂ ਪਹਿਲੇ ਸਮਿਆਂ ਦੇ ਵਿੱਚ ਆਪਾਂ ਪੰਜਵੇਂ ਪਾਤਸ਼ਾਹ ਦੀ ਬਾਣੀ ਦੇ ਜ਼ਿਕਰ ਆਉਂਦਾ ਦੇਵਤਿਆਂ ਦੇ ਰਾਕਸ਼ਸਾਂ ਦਾ ਯੁੱਧ, ਉਹਨਾਂ ਸਮਿਆਂ ਦੇ ਵਿੱਚ ਰਾਕਸ਼ਸ ਬਲਵਾਨ ਹੁੰਦੇ ਸੀ, ਉਹ ਦੇਵਤਿਆਂ ਨੂੰ ਤੰਗ ਕਰਦੇ ਸੀ। ਕਾਰਨ ਕੀ ਸੀ? ਇਹ ਖੇਡ ਆ ਪਰਮਾਤਮਾ ਦਾ, ਜਦੋਂ ਕੋਈ ਜੀਵ ਹੰਕਾਰਿਆ ਜਾਂਦਾ ਉਹਨੂੰ ਥੱਲੇ ਲਿਆਉਣ ਵਾਸਤੇ ਮਾਲਕ ਖੇਡ ਖੇਡਦਾ। ਇੱਦਾਂ ਹੀ ਜੋ ਦੇਵਤਿਆਂ ਦਾ ਰਾਜਾ ਜਿਹਨੂੰ ਇੰਦਰ ਕਿਹਾ ਜਾਂਦਾ ਸੀ ਉਹ ਹੰਕਾਰਿਆ ਗਿਆ ਸੀ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਖੇਡ ਖੇਡੀ ਵੀ ਕਿਵੇਂ ਇਹਨਾਂ ਨੂੰ ਅਹਿਸਾਸ ਕਰਾਇਆ ਜਾਏ ਵੀ ਤੁਹਾਡੇ ਵੱਸ ਨਹੀਂ ਕੋਈ ਵੀ ਚੀਜ਼, ਜੇ ਤੁਹਾਨੂੰ ਕੋਈ ਦੇ ਰਿਹਾ ਉਹ ਵੀ ਪਰਮਾਤਮਾ ਦੀ ਮੌਜ ਆ। ਕਈ ਵਾਰ ਆਪਾਂ ਜੀਵ ਅਭਿਆਸ ਕਰਦੇ ਹਾਂ, ਸਾਨੂੰ ਅੰਦਰੋਂ ਕੁਝ ਪ੍ਰਗਟ ਹੋ ਜੇ, ਅੰਮ੍ਰਿਤ ਰਸ ਆਉਣ ਲੱਗ ਜੇ, ਅਸੀਂ ਹੰਕਾਰੇ ਜਾਂਦੇ ਹਾਂ ਵੀ ਸਾਡੇ ਤਾਂ ਬੜੀ ਕਿਰਪਾ ਕਰਤੀ ਮਾਲਕ ਨੇ। ਮੁੜ ਕੇ ਕੀ ਆ, ਜਿਸ ਅਵਸਥਾ 'ਚੋਂ ਉਹ ਨਾਮ ਰਸ ਆਉਂਦਾ ਹੈ ਆਪਾਂ ਨੂੰ, ਅਸੀਂ ਉੱਥੇ ਬਹਿੰਦੇ ਨਹੀਂ ਹੈਗੇ, ਉਹ ਮੁੜ ਕੇ ਫਿਰ ਤਰਲੋਕੀ ਜਾ ਜਾਂਦੇ, ਆਪਾਂ ਰਾਕਸ਼ਸਾਂ ਦੇ ਵੱਸ ਪੈ ਜਾਂਦੇ ਹਾਂ, ਅਤੇ ਉਹ ਜਦੋਂ ਆਉਣਾ ਬੰਦ ਹੋ ਜਾਂਦਾ ਫਿਰ ਆਪਾਂ ਨੂੰ ਇਹ ਰਾਕਸ਼ਸ ਤੰਗ ਕਰਦੇ ਆ। ਇਸੀ ਪ੍ਰਕਾਰ ਇਹ ਸਭ ਨੇ ਸਮਝਣਾ ਜਿਹੜੇ ਰਾਕਸ਼ਸ ਆ ਪਹਿਲੇ ਸਮੇਂ 'ਚ ਦੱਸਿਆ ਜਾਂਦਾ ਉਹਦੇ ਦੋ ਸਿੰਘ ਹੁੰਦੇ ਆ ਇੱਦਾਂ ਦੀ ਕੋਈ ਗੱਲ ਨਹੀਂ। ਜਿਹੜਾ ਜੀਵ ਦਾ ਧਿਆਨ ਸੱਜੇ ਪਾਸੇ ਹੈ ਸੂਰਜ ਵਾਲੇ ਪਾਸੇ ਹੈ ਤਮੋ ਗੁਣੀ ਰਹੇਗਾ ਉਹ ਜੀਵ ਰਾਕਸ਼ਸ ਬੁੱਧੀ ਵਾਲਾ ਹੈ। ਉਹਦੇ ਅੰਦਰ ਕਾਮ ਕ੍ਰੋਧ ਲੋਭ ਹੰਕਾਰ ਦੇ ਵਿਚਾਰ ਚੱਲਣਗੇ। ਸੱਜੇ ਪਾਸੇ ਚੰਦਰਮਾ ਹੈ ਸਾਡੇ ਖੱਬੇ ਨੇਤਰ ਨੂੰ ਚੰਦਰਮਾ ਕਿਹਾ ਗਿਆ। ਜਿਹਦਾ ਧਿਆਨ ਖੱਬੇ ਪਾਸੇ ਹੁੰਦਾ ਉਹਨੂੰ ਦੇਵਤਾ ਕਿਹਾ ਗਿਆ ਗੁਰਬਾਣੀ ਦੇ ਵਿੱਚ। ਅਤੇ ਮਹਾਰਾਜ ਸਮਝਾਉਣ ਲੱਗੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਹੰਕਾਰੇ ਗਏ ਦੇਵਤੇ ਤਾਂ ਰਾਕਸ਼ਸਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਫਿਰ ਜਦੋਂ ਸਮਾਂ ਪੈਣ ਦੇ ਨਾਲ ਉਹ ਵਿਸ਼ਨੂੰ ਭਗਵਾਨ ਜੀ ਦੇ ਕੋਲ ਆਏ ਵੀ ਸਾਨੂੰ ਤੰਗ ਬਹੁਤ ਕਰਦੇ ਆ, ਕਹਿੰਦੇ ਇਹ ਤੁਹਾਡੀ ਪ੍ਰੀਖਿਆ ਸੀ ਵੀ ਜਦੋਂ ਤੁਹਾਨੂੰ ਸਹਿ ਸੁਭਾਏ ਮਾਲਕ ਨੇ ਤੁਹਾਡੀ ਖੁਰਾਕ ਦੇਣੀ ਸ਼ੁਰੂ ਕੀਤੀ ਪਰ ਤੁਸੀਂ ਹੰਕਾਰੇ ਗਏ, ਹੁਣ ਤੁਹਾਨੂੰ ਆਪ ਮਿਹਨਤ ਕਰਕੇ ਉਹ ਕੱਢਣਾ ਪੈਣਾ ਹੈ। ਉਹ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਹੈ ਜੀ ਕਿਵੇਂ ਰਸ ਕੱਢਣਾ, ਹੁਣ ਆਪਣੇ ਜੀ 'ਚੋਂ ਕਿਸੇ ਨੂੰ ਆਉਣ ਲੱਗ ਜੇ ਅੰਮ੍ਰਿਤ ਰਸ ਅਭਿਆਸ ਕਰਦਿਆਂ, ਅਸੀਂ ਕੀ ਹਾਂ ਥੋੜ੍ਹੇ ਹੰਕਾਰੇ ਜਾਂਦੇ ਹਾਂ ਪਰ ਜੇ ਦੁਬਾਰਾ ਉਹਨੂੰ ਆਉਣਾ ਬੰਦ ਹੋ ਜੇ, ਜੇ ਕਹਿੰਦੇ ਹੁਣ ਗੁਰਮੁਖਾਂ ਹੁਣ ਲੈ ਕੇ ਦਿਖਾ ਤੂੰ ਕਿਵੇਂ ਲੈ ਸਕਦਾ, ਸਿਮਰਨ ਤਾਂ ਪਹਿਲਾਂ ਵੀ ਕਰਦਾ ਸੀ, ਸਿਮਰਨ ਹੁਣ ਵੀ ਕਰ ਰਿਹਾ, ਹੁਣ ਕਿਉਂ ਨਹੀਂ ਆਉਂਦਾ ਪਿਆ ਤੈਨੂੰ? ਕਿਉਂਕਿ ਇਹ ਪਰਮਾਤਮਾ ਦੀ ਬਖਸ਼ਿਸ਼ ਆ, ਇਹ ਤੁਹਾਨੂੰ ਅੰਮ੍ਰਿਤ ਰਸ ਕੌਣ ਦਿੰਦਾ? ਇਹ ਸਤਿਗੁਰ। ਕਹਿੰਦੇ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣੇ ਦੂਆ ਤੀਆ। ਇਹ ਤੁਹਾਡੇ ਮਨ ਦੀ ਖੁਰਾਕ ਇਹ ਪਰਮਾਤਮਾ ਇਸ ਨਾਮ ਦੇ ਵਿੱਚੋਂ ਕੱਢ ਕੇ ਦਿੰਦਾ ਸਾਰਿਆਂ ਨੂੰ ਵੀ ਮੇਰੇ ਪੁੱਤ ਨੂੰ ਖੁਰਾਕ ਦੀ ਲੋੜ ਆ। ਇਸ ਕਰਕੇ ਮਹਾਰਾਜ ਕਹਿੰਦੇ ਮਨ ਕਾ ਤੋਸਾ ਹਰਨਾਮ ਹੈ ਹਿਰਦੇ ਰੱਖੋ ਸੰਭਾਲ, ਇਹ ਖਰਚ ਅਖੁੱਟ ਹੈ ਗੁਰਮੁਖ ਨਿਭੇ ਨਾਲ। ਨਿਭਦੀ ਕਿਹਦੇ ਨਾਲ ਆ? ਗੁਰਮੁਖ ਦੇ ਨਾਲ। ਉਹਨੂੰ ਪਤਾ ਲੱਗ ਗਿਆ ਵੀ ਖਰਚ ਅਖੁੱਟ ਬਾਬਾ ਨਾਨਕਾ ਖਾਏ ਖਰਚ ਧਨ ਮਾਲ। ਜਦੋਂ ਇਹ ਸ਼ਬਦ ਦਾ ਲੰਗਰ ਚੱਲਦਾ ਸਾਡੇ ਸਾਰਿਆਂ ਅੰਦਰ, ਲੰਗਰ ਗੁਰ ਸ਼ਬਦ ਚੱਲੇ ਤੋਟ ਨਾ ਆਵੇ ਹਰ ਖੱਟੀਏ, ਜਿਹਨਾਂ ਨੂੰ ਉਹ ਨਾਮ ਅੰਦਰੋਂ ਸੁਣਦਾ ਇਹ ਸਹਿਤ ਨੂੰ ਸੁਣਦੀ ਆ ਲਗਾਤਾਰ, ਜਦੋਂ ਉਹਨਾਂ ਦਾ ਧਿਆਨ ਉੱਥੇ ਲੱਗਣਾ ਸ਼ੁਰੂ ਹੋ ਜਾਂਦਾ ਉਹਦੇ ਵਿੱਚ ਉਹ ਨੀਰ ਆਉਣਾ ਸ਼ੁਰੂ ਹੋ ਜਾਂਦਾ ਏ, ਉਹ ਰਸ ਆਉਣਾ ਸ਼ੁਰੂ ਹੋ ਜਾਂਦਾ। ਪਰ ਜੇਕਰ ਅਸੀਂ ਜੀਵ ਉਸ ਲੈਵਲ 'ਚ ਨਹੀਂ ਬਹਿੰਦੇ ਮੁੜ ਕੇ ਫਿਰ ਆਪਾਂ ਨੋਰਮਲ ਹੋ ਜਾਂਦੇ। ਕਈ ਜੀਵਾਂ ਨੂੰ ਸਹਿਤ ਹੁਣ ਬਿਲਕੁਲ ਮੱਧਮ ਹੋ ਜਾਂਦੀ, ਸੁਣਦੀ ਨਹੀਂ। ਇਸ ਕਰਕੇ ਜਿਸ ਲੈਵਲ 'ਚ ਤੁਸੀਂ ਜਾ ਕੇ ਬੈਠੇ ਹੋ ਇਹ ਤੁਹਾਡੀ ਮਿਹਨਤ ਨਹੀਂ ਹੈ, ਅਜੇ ਤੁਹਾਨੂੰ ਪਰਮਾਤਮਾ ਤੁਹਾਡਾ ਪ੍ਰੈਕਟੀਕਲ ਕਰਾ ਰਿਹਾ। ਜਿਵੇਂ ਇੱਕ ਪਿਤਾ ਆਪਣੇ ਪੁੱਤ ਨੂੰ ਇਹ ਸਮਝਾਉਂਦਾ, ਪੁੱਤ ਆਪਣੇ ਕੋਲ ਜਾਇਦਾਦ ਬਹੁਤ ਆ ਪਰ ਤੈਨੂੰ ਕੰਮ ਕਾਰ ਕਰਨਾ ਹੀ ਪੈਣਾ, ਬੇਲੀਆਂ ਨੂੰ ਕੋਈ ਖਵਾਉਂਦਾ ਨਹੀਂ। ਇੱਦਾਂ ਹੀ ਆਪਣੇ ਮਨ ਦੀ ਖੁਰਾਕ ਇਸ ਘਰ 'ਚ ਰੱਖੀ ਆ ਚੌਥੇ ਪਦ ਵਿੱਚ ਨਿੱਜ ਮਹਿਲ 'ਚ। ਉਹ ਕਿਉਂ ਮਹਾਰਾਜ ਸੱਚੇ ਪਾਤਸ਼ਾਹ ਸਮਝਾ ਰਹੇ, ਪਰਮਾਤਮਾ ਨੇ ਸਾਡੇ ਵਾਸਤੇ ਨਿੱਜ ਮਹਿਲ ਕਿਉਂ ਬਣਾਇਆ? ਜਦੋਂ ਸਾਡੀ ਸੁਰਤੀ ਇਸ ਤਰਲੋਕੀ 'ਚ ਆਉਂਦੀ ਆ, ਇਸ ਮਾਇਆ ਦੇ ਘਰ 'ਚ ਆਉਂਦੀ ਆ, ਅਸੀਂ ਥੱਕ ਜਾਂਦੇ ਹਾਂ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਦੋਂ ਤੂੰ ਥੱਕ ਜਾਵੇ ਤੈਨੂੰ ਗਿਆਨ ਚਾਹੀਦਾ, ਤੂੰ ਸ਼ਬਦ ਦਾ ਅਭਿਆਸ ਕਰਕੇ ਕਿਵੇਂ ਇੱਕ ਛਣ ਇੱਕ ਪਲ ਦੇ ਵਿੱਚ ਇਸ ਇਲਾਕੇ 'ਚੋਂ ਨਿਕਲ ਕੇ ਆਪਣੇ ਘਰ ਜਾ ਕੇ ਆਪਣੀ ਖੁਰਾਕ ਲੈਣੀ ਆ। ਜਿਹਨੂੰ ਮਹਾਰਾਜ ਕਹਿੰਦੇ ਇੱਕ ਛਿਣ ਜ ਇੱਕ ਪਲ 'ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਉਹ ਫੁਰਨਾ ਆਉਣ ਤੋਂ ਪਹਿਲਾਂ ਤੁਸੀਂ ਆਪਣੇ ਘਰ ਬਹਿ ਜਾਣਾ ਜਾ ਕੇ। ਜਦੋਂ ਘਰ ਜਾ ਕੇ ਬੈਠੋਗੇ ਫਿਰ ਤੁਹਾਨੂੰ ਤੁਹਾਡੇ ਮਨ ਦੀ ਖੁਰਾਕ ਮਿਲਣੀ। ਤਾਂ ਹੀ ਮਹਾਰਾਜ ਕਹਿੰਦੇ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬੋਰ ਨਾ ਹੋਏਗੋ ਫੇਰਾ। ਜਦੋਂ ਤੁਹਾਨੂੰ ਇਹ ਪੂਰਾ ਗਿਆਨ ਹੋ ਜਾਂਦਾ ਵੀ ਕਿਵੇਂ ਸ਼ਬਦ ਦਾ ਅਭਿਆਸ ਕਰਕੇ ਇੱਥੇ ਆਉਣਾ, ਕਿਵੇਂ ਇੱਥੋਂ ਜਦੋਂ ਨਿਕਲਣਾ ਸ਼ਬਦ ਦਾ ਅਭਿਆਸ ਕਰਕੇ ਆਪਣੇ ਇਸ ਘਰ ਵਿੱਚ ਆਪਾਂ ਬਹਿਣਾ ਹੁੰਦਾ। ਪਰ ਰਾਤ ਨੂੰ ਇਹ ਗੁਰਮੁਖ ਕੀ ਕਰਦੇ, ਇਹ ਸੰਤ ਕੀ ਕਰਦੇ ਆ? ਇਹ ਜਿਵੇਂ ਇਸ ਤਰਲੋਕੀ 'ਚੋਂ ਨਿਕਲਦੇ ਆ ਆਪਣੇ ਘਰ ਜਾਂਦੇ ਆ, ਫਿਰ ਉੱਥੋਂ ਸ਼ਬਦ ਦੇ ਵਿੱਚ ਨਾਮ ਦੇ ਵਿੱਚ ਸਮਾ ਕੇ ਇਹ ਸਿੱਧਾ ਦਰਗਾਹ 'ਚ ਚਲੇ ਜਾਂਦੇ ਆ। ਦਰਗਾਹ ਦੇ ਵਿੱਚ ਉਹ ਚਲੇ ਜਾਂਦੇ ਆ, ਉੱਥੇ ਇਹਨਾਂ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਦ੍ਰਿਸ਼ਟਮਾਨ 'ਚ ਆਪਣਾ ਘਰ 'ਚ ਇੱਕ ਵਾਸ਼ਰੂਮ ਹੁੰਦਾ, ਆਪਣੇ ਲੀੜੇ ਕੱਪੜੇ ਹੁੰਦੇ ਆ, ਆਪਣਾ ਭੋਜਨ ਹੁੰਦਾ ਏ, ਆਪਣਾ ਪੂਜਾ ਦਾ ਸਥਾਨ ਹੁੰਦਾ ਏ, ਇਸੇ ਪ੍ਰਕਾਰ ਮਨ ਵਾਸਤੇ ਉਸ ਘਰ 'ਚ ਹਰ ਇੱਕ ਚੀਜ਼ ਰੱਖੀ ਹੋਈ ਆ। ਪਰ ਕਹਿੰਦੇ ਕਿਹਨਾਂ ਨੂੰ ਸੁੱਖ ਮਿਲਦਾ, ਵੀ ਸੰਤੋ ਮਨ ਪਾਉਣੇ ਸੁੱਖ ਬਣਿਆ, ਕਿਛ ਯੋਗ ਪ੍ਰਾਪਤ ਗਣਿਆ। ਜਦੋਂ ਅਸੀਂ ਪਾਉਣ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨਾ ਸਿੱਖ ਜਾਂਦੇ ਹਾਂ, ਹੁਣ ਤੁਹਾਡੇ ਵੱਸ ਆ। ਜਦੋਂ ਆਪਾਂ ਇਸ ਮਾਲਕ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਇਸ ਮਾਇਆ ਦੇ ਘਰ 'ਚ ਆਉਂਦੇ ਹਾਂ, ਅਤੇ ਜਿਹੜੇ ਸੰਤ ਹੁੰਦੇ ਆ ਹਰੀ ਦੇ ਸੰਤ, ਜਿਵੇਂ ਗੁਰਮੁਖਾਂ ਨੇ ਬੇਨਤੀ ਕੀਤੀ ਵੀ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਜਿਹੜੇ ਹਰੀ ਦੇ ਸੰਤ ਹੁੰਦੇ ਆ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਪਤਾ ਵੀ ਪਾਉਣ ਨੂੰ ਇਸ ਮਾਇਆ ਨੂੰ ਕੰਟਰੋਲ ਕਿਵੇਂ ਕਰਨਾ ਹੈ। ਜਿਹੜੀ ਪਾਉਣ ਆ ਸਾਡੇ ਸਰੀਰ ਦੇ ਵਿੱਚ ਉਹ ਚੱਲਦੀ ਆ ਸਾਡੇ ਇਸ ਅਵਸਥਾ ਤੋਂ ਲੈ ਕੇ ਨਾਭਘਾਟ ਤੱਕ। ਇਹ ਦੋ ਸਿਰੇ ਨੇ ਜਿਹਨੂੰ ਗੁਰਬਾਣੀ ਵਿੱਚ ਕਿਹਾ ਗਿਆ, ਦੋਹਾਂ ਸਿਰਿਆਂ ਕਾ ਆਪ ਸਵਾਮੀ ਖੇਲੇ ਵਿਕਸੇ ਅੰਤਰਜਾਮੀ। ਹੁਣ ਮਹਾਰਾਜ ਕਹਿ ਰਹੇ ਗੁਰਬਾਣੀ ਵਿੱਚ ਸੰਤਾਂ ਨੂੰ ਭੇਦ ਹੁੰਦਾ ਵੀ ਦੋਨਾਂ ਸਿਰਿਆਂ 'ਚ ਪਰਮਾਤਮਾ ਆਪੇ ਖੇਡਦਾ ਪਿਆ ਏ, ਦੂਜਾ ਕੋਈ ਹੋ ਨਹੀਂ। ਅਤੇ ਜਦੋਂ ਉਹ ਇਸ ਇਲਾਕੇ 'ਚ ਆਉਂਦੇ ਆ ਉਹਨਾਂ ਨੂੰ ਪਤਾ ਵੀ ਪਾਉਣ ਦੇ ਉੱਤੇ ਕਿਵੇਂ ਆਸਣ ਲਾ ਕੇ ਕਿਵੇਂ ਇੱਥੇ ਬੈਠਿਆਂ ਹੋਇਆ ਵੀ ਉਹ ਅੰਮ੍ਰਿਤ ਰਸ ਨਾਮ ਰਸ ਦੀ ਪ੍ਰਾਪਤੀ ਕਰਨੀ ਆ। ਪਰ ਜਦੋਂ ਇਸ ਇਲਾਕੇ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਇਹ ਵੀ ਗਿਆਨ ਹੁੰਦਾ ਵੀ ਇਸ ਇਲਾਕੇ ਦੇ ਵਿੱਚ ਜਿਹੜੇ ਕਾਮ ਕਰੋ ਲੋਭ ਮੋਹੰਕਾਰ ਬੈਠੇ ਇਹ ਚੋਰ ਨੇ। ਇਹ ਚੋਰ ਕਿਹੜੇ ਹੁੰਦੇ ਨੇ? ਜਦੋਂ ਸਾਡਾ ਮਨ ਇਸ ਸਤੋ ਗੁਣ 'ਤੇ ਹੁੰਦਾ ਇਹ ਚੋਰ ਦੇ ਕੱਪੜੇ ਪਾ ਕੇ ਆ ਜਾਂਦੇ ਆ, ਜਦੋਂ ਮਨ ਤਮੋ ਗੁਣ 'ਤੇ ਹੁੰਦਾ ਇਹ ਠੱਗ ਦੂਤ ਬਣ ਜਾਂਦੇ, ਜਦੋਂ ਰਜੋ ਗੁਣ 'ਤੇ ਹੁੰਦਾ ਸਾਡਾ ਇੱਥੇ ਜਿਹੜਾ ਮਨ ਉਹ ਕਰਮ ਕਰਨਾ ਪਰੇ ਕਿਰਸਾਨ ਦੇ ਕੱਪੜੇ ਪਾ ਕੇ ਬਹਿ ਜਾਂਦੇ ਆ, ਰੂਪ ਬਦਲਦੇ ਆ। ਇਹ ਪਹਿਲਾਂ ਬੇਨਤੀ ਕੀਤੀ ਤੁਸੀਂ ਕੰਮ ਜਾਣਾ ਤੁਹਾਡੇ ਕੱਪੜੇ ਹੋਰ ਪਾਏ ਹੁੰਦੇ ਆ, ਜਦੋਂ ਤੁਸੀਂ ਘਰੇ ਆ ਤੁਹਾਡੇ ਕੱਪੜੇ ਹੋਰ ਹੁੰਦੇ ਆ, ਵਿਆਹ ਸ਼ਾਦੀ ਜਾਣਾ ਤੁਹਾਡੇ ਕੱਪੜੇ ਹੋਰ ਹੁੰਦੇ, ਬੰਦਾ ਉਹੀ ਜੇ ਪਰ ਕੱਪੜੇ ਚੇਂਜ ਕਰਨੇ ਭੁਲੇਖਾ ਪਾਉਣ ਨੂੰ। ਹੁਣ ਜਦੋਂ ਇਸ ਇਲਾਕੇ 'ਚ ਆਪਾਂ ਵਿਚਰਦੇ ਹਾਂ ਸੰਤਾਂ ਨੂੰ ਹੁੰਦਾ ਇਹਨਾਂ ਨੇ ਫੁਰਨਾ ਲੈ ਕੇ ਇਸ ਪੁਆਇੰਟ 'ਤੇ ਬਹਿ ਜਾਣਾ ਹੁੰਦਾ ਏ ਸੁੰਨ ਵਿੱਚ ਸਤੋ ਗੁਣ ਦੇ ਉੱਤੇ, ਪਰ ਇਹਨਾਂ ਨੂੰ ਪਤਾ ਵੀ ਚੋਰ ਇੱਥੇ ਬੈਠੇ ਆ ਸੰਨ ਲਾ ਕੇ। ਆਮ ਜੀਵ ਨੂੰ ਪਤਾ ਨਹੀਂ ਹੁੰਦਾ ਵੀ ਚੋਰ ਇੱਥੇ ਬੈਠੇ ਆ। ਜਿਵੇਂ ਅੱਜ ਬੇਨਤੀ ਕੀਤੀ ਸੀ ਵੀ ਜਦੋਂ ਆਪਾਂ ਸਿਮਰਨ ਕਰਨ ਲੱਗਦੇ ਬਾਣੀ ਪੜ੍ਹਨ ਲੱਗਦੇ ਹਾਂ ਤੁਹਾਡੇ ਮਨ ਨੂੰ ਜੋ ਹੈ ਇਹ ਪਹਿਲਾਂ ਸਤੋ ਗੁਣੀ ਧਰਮੀ ਇਨਸਾਨ ਬਣਾ ਦਿੰਦੇ ਆ ਵੀ ਧਰਮ ਦੇ ਕਰਮ ਕਰ, ਫੁਰਨੇ ਲਈ ਜਾਂ ਸੋਚਾਂ ਧਰਮ ਦੀਆਂ, ਤੂੰ ਕਿਸੇ ਦੀ ਮਦਦ ਕਰਨੀ ਆ, ਤੂੰ ਹੈਲਪ ਕਰਨੀ ਆ, ਤੂੰ ਚੰਗੇ ਕੰਮ ਕਰਨੇ ਆ, ਤੂੰ ਜਾ ਕੇ ਸਮਾਜ ਸੇਵਾ ਕਰਨੀ ਆ, ਪੁੰਨ ਦਾਨ ਕਰਨਾ ਏ। ਯਾਨੀ ਇਹੋ ਜਿਹੇ ਵਿਚਾਰ ਤੁਹਾਨੂੰ ਬੈਠੇ ਬੈਠੇ ਲਿਆਈ ਜਾਣੇ, ਤੁਸੀਂ ਬਾਣੀ ਪੜ੍ਹਦੇ ਹੋਣਾ ਤੁਹਾਡੇ ਵਿਚਾਰ ਕਹਿ ਰੱਖਣੇ ਆ ਸਤੋ ਗੁਣੀ ਸੋਚ ਦੇ, ਜਦੋਂ ਸਿਮਰਨ ਕਰੂੰਗੇ ਤੁਹਾਡੀ ਸੋਚ ਕੇ ਰੱਖਣੀ ਆ ਸਤੋ ਗੁਣ ਦੀ, ਤੁਹਾਨੂੰ ਬਾਣੀ ਨਹੀਂ ਸੁਣਨ ਦੇਣੀ, ਤੁਹਾਨੂੰ ਨਾ ਹੀ ਸਿਮਰਨ ਕਰਨ ਦੇਣਾ, ਕਿਉਂਕਿ ਇਹਨਾਂ ਨੂੰ ਪਤਾ ਜੇ ਇਹ ਬਾਣੀ ਇੱਕ ਚਿੱਤ ਹੋ ਕੇ ਸੁਣਨ ਲੱਗ ਗਏ ਇਹਦੇ ਵਿੱਚ ਤਾਂ ਅੰਮ੍ਰਿਤ ਆ। ਸਾਰੇ ਪੜ੍ਹਦੇ ਹਾਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ, ਵੀ ਇਹਨਾਂ ਦਾ ਭਲਾ ਹੋ ਜਾਣਾ। ਜੇ ਇਹਨਾਂ ਦਾ ਭਲਾ ਹੋ ਗਿਆ ਕਹਿੰਦੇ ਸਾਡੇ ਉੱਤੇ ਰਾਜ ਕਰਨਗੇ। ਇਸ ਕਰਕੇ ਸੰਸਾਰ ਵਿੱਚ ਜਿਹੜੇ ਸ਼ੈਤਾਨ ਜੀਵ ਆ ਕਦੀ ਨਹੀਂ ਚਾਹੁੰਦੇ ਜਿਹੜੇ ਚੰਗੇ ਬੰਦੇ ਉੱਭਰ ਕੇ ਆਉਣ ਸਾਡੇ ਉੱਤੇ ਰਾਜ ਕਰਨ, ਇਹ ਹਮੇਸ਼ਾ ਪਾੜਾ ਪਾ ਕੇ ਰੱਖਦੇ ਆ। ਅਤੇ ਜਦੋਂ ਇਹਨਾਂ ਨੇ ਵੇਖਿਆ ਵੀ ਇਹ ਇਸ ਤਰੀਕੇ ਨਾਲ ਵਿਚਰਨਾ ਚਾਹੁੰਦੇ ਆ, ਇਹਨੇ ਸਾਡੀ ਸੁਰਤੀ ਨੂੰ ਕੰਟਰੋਲ ਕਰ ਲਿਆ। ਜਦੋਂ ਸਾਡੀ ਸੁਰਤੀ ਨੂੰ ਕੰਟਰੋਲ ਕਰ ਲਿਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਨੇ ਲੁੱਟਣਾ ਸ਼ੁਰੂ ਕਰ ਦਿੱਤਾ। ਦ੍ਰਿਸ਼ਟਮਾਨ 'ਚ ਦੇਖਣ ਧਰਮੀ ਲੱਗਦੇ ਆ, ਪਰ ਮਹਾਰਾਜ ਕਹਿੰਦੇ ਕਰਮ ਧਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ, ਲੁੱਟਣਾ ਸ਼ੁਰੂ ਕਰ ਦਿੱਤਾ। ਜਿਹਨਾਂ ਸਵਾਸਾਂ ਰਾਹੀਂ ਇਹਨਾਂ ਨਾਮ ਰਸ ਹਰ ਰਸ ਪੀਣਾ ਸੀ। ਜਿਵੇਂ ਬਾਬਾ ਕਬੀਰ ਜੀ ਸਮਝਾ ਰਹੇ ਆ, ਪਹਿਲੇ ਸਮਿਆਂ ਦੇ ਵਿੱਚ ਜਦੋਂ ਉਹ ਸੰਗੀ ਸਾਥੀ ਸੀ, ਉਹ ਯੋਗੀਆਂ ਵਿੱਚ ਵੀ ਗਏ ਸੀ, ਉਹ ਵਿਦਵਾਨਾਂ ਵਿੱਚ ਵੀ ਗਏ ਸੀ, ਉਹਨਾਂ ਵਿੱਚੋਂ ਉਹਨਾਂ ਦਾ ਕੋਈ ਮਿੱਤਰ ਮਿਲ ਗਿਆ ਉਹਨਾਂ ਨੂੰ। ਜਦੋਂ ਮਿੱਤਰ ਮਿਲ ਗਿਆ, ਗੱਲਬਾਤ ਹੋਈ, ਕਹਿੰਦੇ ਬਾਬਾ ਕਬੀਰ, ਮੈਂ ਸੁਣਿਆ ਹੈ ਵੀ ਤੁਸੀਂ ਬੜੇ ਆਨੰਦ ਵਿੱਚ ਰਹਿੰਦੇ ਹੋ। ਕਹਿੰਦੇ ਵੀ ਉਹ ਜਿਹਾ ਕਿਹੜਾ ਆਨੰਦ ਜਿਹੜਾ ਸਾਡੇ ਕੋਲ ਨਹੀਂ। ਅਤੇ ਬਾਬਾ ਕਬੀਰ ਕਹਿੰਦੇ ਮੈਨੂੰ ਵੀ ਪਤਾ ਲੱਗਿਆ ਤੁਸੀਂ ਬੜੇ ਆਨੰਦ 'ਚ ਰਹਿੰਦੇ ਹੋ, ਅਤੇ ਤੁਸੀਂ ਉਹ ਕਿਹੜਾ ਨਸ਼ਾ ਕਰਦੇ ਹੋ ਜਿਹੜੇ ਨਸ਼ੇ ਨਾਲ ਤੁਸੀਂ ਉਸ ਆਨੰਦ 'ਚ ਰਹਿੰਦੇ ਹੋ। ਕਹਿੰਦੇ ਜਿਹੜਾ ਜਿਹੜਾ ਨਸ਼ਾ ਆਪਾਂ ਕਰਦੇ ਹਾਂ, ਕੋਈ ਭੰਗ, ਕੋਈ ਧਤੂਰਾ, ਕੋਈ ਸ਼ਰਾਬ ਕੱਢ ਕੇ ਪੀਂਦਾ ਹੁੰਦਾ ਪਹਿਲੇ ਸਮੇਂ 'ਚ, ਕਹਿੰਦਾ ਜਿੰਨਾ ਚਿਰ ਦਾ ਨਸ਼ਾ ਰਹਿੰਦਾ ਏ ਉਹ ਕੀ ਸਾਡੀ ਸੁਰਤ ਲੱਗੀ ਰਹਿੰਦੀ ਆ, ਕਿ ਜੋ ਨਸ਼ਾ ਲੈ ਗਿਆ ਅਸੀਂ ਫਿਰ ਨੋਰਮਲ ਹੋ ਜਾਂਦੇ ਹਾਂ। ਕਹਿੰਦਾ ਸਾਡਾ ਤਾਂ ਇਹੋ ਜਿਹਾ ਨਸ਼ਾ, ਅਤੇ ਤੁਹਾਡਾ ਕਿਹੜਾ ਨਸ਼ਾ? ਕਹਿੰਦੇ ਸਾਨੂੰ ਪਰਮਾਤਮਾ ਨੇ ਨਸ਼ਾ ਐਸਾ ਲਾਇਆ ਸਾਡੇ ਮੂੰਹ ਨੂੰ, ਉਹ ਕਹਿੰਦੇ ਸਾਡੇ ਮੂੰਹ ਤੋਂ ਚੁੱਕਦਾ ਨਹੀਂ ਹੈਗਾ ਬਾਟਾ, ਅਤੇ ਅਸੀਂ ਪੀਣੋਂ ਨਹੀਂ ਹਟਦੇ ਹੈਗੇ। ਜਿਹੜੇ ਅੱਜ ਬੇਨਤੀ ਕੀਤੀ ਸੀ ਇਸ ਬ੍ਰਹਮ ਦੇ ਵਿੱਚੋਂ, ਉਹ ਅੰਮ੍ਰਿਤ ਵਰਸਦਾ ਏ, ਜਿਹਨੂੰ ਮਹਾਰਾਜ ਕਹਿੰਦੇ ਗੁਰਬਾਣੀ ਵਿੱਚ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਜਿਹੜੇ ਗੁਰਮੁਖ ਦਾ ਸ਼ਬਦ 'ਚ ਧਿਆਨ ਲੱਗਿਆ ਹੁੰਦਾ, ਉਹਨੂੰ ਲਗਾਤਾਰ ਉੱਥੋਂ ਅੰਮ੍ਰਿਤ ਰਸ, ਨਾਮ ਰਸ ਆਉਂਦਾ ਰਹਿੰਦਾ ਏ। ਕਹਿੰਦੇ ਪਰਮਾਤਮਾ ਸਾਡੇ ਮੂੰਹ ਨੂੰ ਲਾ ਕੇ ਰੱਖਦਾ, ਅਸੀਂ ਆਨੰਦ ਦੇ ਵਿੱਚ ਰਹਿੰਦੇ ਹਾਂ। ਫਿਰ ਮਹਾਰਾਜ ਕਹਿੰਦੇ ਉਹ ਆਉਂਦਾ ਕਿੱਥੋਂ ਆ? ਉਹ ਪੁੱਛਦੇ ਸਵਾਲ, ਕਹਿੰਦੇ ਉਸ ਨਾਦ ਦੇ ਵਿੱਚੋਂ। ਰਾਜਾ ਰਾਮ ਅਨੰਦ ਕਿੰਗਰੀ ਵਾਜੇ, ਜਾ ਕੀ ਨਾਦ ਦਿਸ਼ਟ ਲਿਵ ਲਾਗੇ। ਕਹਿ ਸਾਡੀ ਸੁਰਤੀ ਉਸ ਨਾਦ ਨਾਲ ਜੁੜੀ ਰਹਿੰਦੀ ਆ, ਅਤੇ ਨਾ ਹੀ ਅਸੀਂ ਉਹ ਖੁਰਾਕ ਨੂੰ ਲੈਂਦੇ, ਅਸੀਂ ਆਨੰਦ ਵਿੱਚ ਰਹਿੰਦੇ ਹਾਂ। ਉਹ ਫਿਰ ਗੱਲ ਕਰ ਦਿੱਤੀ, ਜਦੋਂ ਸਾਡਾ ਮਨ ਇਸ ਮਾਇਆ ਦੇ ਘਰ 'ਚ ਇੱਥੇ ਆਉਂਦਾ ਏ, ਇਹ ਸਾਦਾ ਸਭ ਤੋਂ ਸਾਡਾ ਪਾਉਣ ਤੋਂ ਕਨੈਕਸ਼ਨ ਤੋੜਦੇ ਸਾਰਿਆਂ ਦਾ। ਜਦੋਂ ਆਪਾਂ ਫੁਰਨਿਆਂ 'ਚ ਹੁੰਦੇ ਹਾਂ, ਕੀ ਕਿਸੇ ਨੂੰ ਸਾਹਾਂ ਦਾ ਧਿਆਨ ਹੁੰਦਾ ਵੀ ਸਾਹ ਆ ਰਹੇ ਆ ਕਿ ਨਹੀਂ ਆ ਰਹੇ? ਵੀ ਆਪਾਂ ਇੱਥੇ ਬੈਠੇ ਹਾਂ, ਤੁਹਾਡਾ ਪਹਿਲਾ ਕਨੈਕਸ਼ਨ ਹੀ ਤੋੜ ਦਿੱਤਾ ਵੀ ਤੁਸੀਂ ਪਾਉਣ 'ਚ ਮਿਲ ਕੇ ਉਹ ਨਾਮ ਰਸ ਤੱਕ ਪਹੁੰਚ ਨਾ ਸਕੋ, ਤੁਹਾਡੀ ਪੌੜੀ ਪਾਸੇ ਕਰ ਦਿੱਤੀ ਆ। ਫਿਰ ਤੁਹਾਨੂੰ ਲੁੱਟਦੇ ਹੈ ਵਿਚਾਰਾਂ ਦੇ ਵਿੱਚ ਆ ਕੇ। ਅਤੇ ਜਦੋਂ ਮਹਾਰਾਜ ਕਹਿੰਦੇ ਆਪਾਂ ਚੋਰਾਂ 'ਚ ਚੱਲਦੇ ਹਾਂ, ਫਿਰ ਇਹ ਬਗਾਨੇ ਘਰ ਨੂੰ ਦੇਖਦਾ, ਉਹਦੇ ਬਾਰੇ ਚੰਗੇ ਵਿਚਾਰ ਲੈਂਦਾ ਏ, ਮੈਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਸਮਝਾ ਦੇਵਾਂ। ਦੇਖੋ ਸਿਮਰਨ ਕਰ ਰਿਹਾ, ਵਾਹ ਗੁਰੂ ਵਾਹ ਗੁਰੂ, ਜੇ ਬਾਣੀ ਪੜ੍ਹਦਾ ਸੋਚਦਾ ਕੀ ਪਿਆ, ਮੇਰੇ ਪਰਿਵਾਰ ਦੇ ਮੈਂਬਰ ਲੱਗ ਜਾਣਾ ਇਸ ਪਾਸੇ, ਮੇਰੇ ਘਰ ਦੇ, ਮੇਰੀ ਘਰਵਾਲੀ ਲੱਗ ਜਾਵੇ, ਮੇਰੇ ਸੰਗੀ ਸਾਥੀ ਲੱਗ ਜਾਣਾ, ਸੋਚਾਂ 'ਚ ਪਿਆ ਹੋਇਆ ਏ, ਠੀਕ ਆ ਜੀ। ਅਤੇ ਮਹਾਰਾਜ ਕਹਿੰਦੇ ਪੰਚ ਚੋਰ ਚੰਚਲ ਚਿੱਤ ਚੱਲ ਹੈ, ਪਰ ਘਰ ਜੋ ਹੈ ਘਰ ਨਹੀਂ ਭਾਲੇ। ਬਗਾਨੇ ਘਰ ਨੂੰ ਸੋਚਾਂ 'ਚ ਦੇਖਣਾ ਸ਼ੁਰੂ ਕਰ ਦਿੱਤਾ। ਤੁਸੀਂ ਕਹਿੰਦੇ ਵੀ ਮੈਂ ਤਾਂ ਚੰਗੇ ਵਿਚਾਰ ਹੀ ਲੈ ਰਿਹਾ, ਮੈਂ ਕਹਿੰਦਾ ਮਾੜਾ ਸੋਚਦਾ ਕਿਸੇ ਦਾ, ਇੱਦਾਂ ਹੀ ਹੈ ਨਾ ਜੀ। ਪਰ ਤੁਹਾਨੂੰ ਪਤਾ ਲੱਗਣ ਦਿੱਤਾ, ਤੁਹਾਨੂੰ ਪਾਉਣ ਤੋਂ ਕਨੈਕਸ਼ਨ ਤੋੜ ਦਿੱਤਾ, ਅਤੇ ਤੁਹਾਨੂੰ ਕਿੱਥੇ ਲੈ ਗਏ? ਚੋਰਾਂ ਦੇ ਵਿੱਚ ਤਾਂ ਤੁਹਾਡਾ ਕਨੈਕਸ਼ਨ ਤੋੜਤਾ ਸਾਰਿਆਂ ਦਾ। ਹੁਣ ਜੇਕਰ ਤੁਹਾਡਾ ਕਨੈਕਸ਼ਨ ਜੁੜਿਆ ਹੋਵੇ, ਤੁਸੀਂ ਇੱਥੇ ਸਤੋਗੁਣ 'ਤੇ ਵੀ ਨਹੀਂ ਆ ਸਕਦੇ ਫਿਰ ਛੇਤੀ ਕਿਤੇ। ਤੁਹਾਡਾ ਕਨੈਕਸ਼ਨ ਤੋੜਤਾ ਸਾਰਿਆਂ ਦਾ। ਇਹ ਪੌਣ ਜਿਹੜੀ ਦੋ ਸਿਰਾਂ ਨੂੰ ਮਿਲਾਉਂਦੀ ਆ, ਇਹ ਮਹਾਰਾਜ ਕੀ ਤੁਹਾਨੂੰ ਇਹਤੋਂ ਪੌਣ ਤੋਂ ਪਾਸੇ ਕਰ ਦਿੱਤਾ। ਕਿਉਂਕਿ ਜਿੰਨੇ ਵੀ ਆਪਣੇ ਆਕਾਰ ਆ, ਮਹਾਰਾਜ ਨੇ ਪਵਨ ਪਰੋਇਓ ਸਗਲ ਆਕਾਰ ਆ, ਜਿੰਨੇ ਆਕਾਰ 'ਚ ਪੌਣ 'ਚ ਪਰੋਏ ਹੋਏ ਆ, ਪਰ ਪੌਣ ਹੀ ਮਹਾਰਾਜ ਨੇ ਦੋਨੋਂ ਸਿਰਿਆਂ ਨੂੰ ਮਿਲਾਉਂਦੀ ਆ। ਹੁਣ ਜਦੋਂ ਸਾਡਾ ਮਨ ਇਸ ਅਵਸਥਾ 'ਚ ਆ ਜਾਂਦਾ, ਕਹਿੰਦਾ ਤੂੰ ਸਭ ਤੋਂ ਪਹਿਲਾਂ ਨਾਮ ਨੂੰ ਭੁਲਾਉਣਾ ਇਹਨਾਂ ਨੇ। ਹੁਣ ਜਿਵੇਂ ਆਪਾਂ ਫੁਰਨਿਆਂ 'ਚ ਆ ਗਏ ਚੰਗੀਆਂ ਵਿਚਾਰਾਂ 'ਚ, ਕਿਸੇ ਨੂੰ ਨਾਮ ਤਾਂ ਚੇਤਾ ਰਹਿੰਦਾ, ਨਾਮ ਵੀ ਨਹੀਂ ਸੁਣਦਾ ਕਿਸੇ ਨੂੰ ਉਸ ਅਵਸਥਾ ਦੇ ਵਿੱਚ, ਗੁਰਮੰਤਰ ਵੀ ਨਹੀਂ ਸੁਣਦਾ ਕਿਸੇ ਨੂੰ, ਤੁਹਾਨੂੰ ਉਹ ਤੋਂ ਵੀ ਤੋੜਤਾ। ਅਤੇ ਮਹਾਰਾਜ ਕਹਿ ਰਹੇ ਗੁਰਬਾਣੀ ਦੇ ਵਿੱਚ, ਕਹਿੰਦੇ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਜਦੋਂ ਅਸੀਂ ਇਸ ਨਾਮ ਤੋਂ ਟੁੱਟ ਜਾਂਦੇ ਸਾਰੇ ਜਾਣੇ, ਤੁਹਾਡੇ ਜੀਵਨ ਦਾ ਮਨੋਰਥ ਕੀ ਸੀ? ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਮਿਲਣ ਦੀ ਵਾਰੀ ਸੀਗੀ, ਬਾਣੀ ਪੜ੍ਹ ਕੇ ਖੋਜ ਕਰਨ ਦੀ ਵਾਰੀ ਸੀ, ਪਰ ਖੋਜਣਾ ਕਿਹਨੇ ਸੀਗਾ? ਮਨ ਨੇ। ਅਤੇ ਮਨ ਨੂੰ ਪਾਉਣ ਤੋਂ ਕਨੈਕਸ਼ਨ ਤੋੜ ਕਰਕੇ ਇਹ ਵਿਚਾਰਾਂ ਦੇ ਵਿੱਚ ਲਿਆਏ। ਤੇ ਜਦੋਂ ਅਸੀਂ ਇਸ ਅਵਸਥਾ 'ਚ ਵਿਚਰਦੇ ਹਾਂ ਸਾਨੂੰ ਹੌਲੀ ਹੌਲੀ ਫਿਰ ਕੀ ਆ ਇਹੋ ਜਿਹੇ ਗੁਣ 'ਤੇ ਵੀ ਲਿਆਉਂਦੇ ਆ। ਪਰ ਮਹਾਰਾਜ ਕਹਿੰਦੇ ਅਸੀਂ ਇੱਥੇ ਅਵਸਥਾ 'ਚ ਵਿਚਰਦੇ ਹਾਂ ਜਦੋਂ ਫਿਰ ਸਾਡੇ ਮਨ 'ਚ ਵਿਚਾਰ ਆਉਂਦਾ ਵੀ ਅਸੀਂ ਹਰਿਮੰਦਰ ਸਾਹਿਬ ਜਾਈਏ, ਮਹਾਰਾਜ ਦਾ ਤੀਰਥ ਸਥਾਨ ਆ, ਜਾ ਕੇ ਸੇਵਾ ਕਰਾਂਗੇ ਉੱਥੇ। ਪਹਿਲਾਂ ਹੁਰਨਾ ਹੁੰਦਾ ਮੋਸਟਲੀ ਜਦੋਂ ਗੁਰਮੁਖ ਬਾਹਰੋਂ ਜਾਂਦੇ ਕਹਿੰਦੇ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਾਣਾ। ਅਜੇ ਸਾਹਾਂ ਦਾ ਪਤਾ ਨਹੀਂ, ਪੌਣ ਆ ਰਹੀ ਆ ਕਿ ਨਹੀਂ ਆ ਰਹੀ, ਸਾਹ ਆ ਰਹੇ ਕਿ ਨਹੀਂ ਆ ਰਹੇ, ਕੁਝ ਨਹੀਂ ਪਤਾ। ਮਨ ਕਿੱਥੇ ਪਹੁੰਚ ਗਿਆ? ਹਰਿਮੰਦਰ ਸਾਹਿਬ 'ਚ ਪਹੁੰਚ ਗਿਆ, ਸੇਵਾ ਕਰਨਾ ਚਾਹੁੰਦਾ ਏ। ਪਰ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ? ਕਹਿੰਦੇ ਇਹ ਕਈਆਂ ਜੀਵਾਂ ਦੇ ਵਿਚਾਰ ਹੁੰਦੇ, ਕਹਿੰਦੇ ਮਨ ਕਾਮਨਾ ਤੀਰਥ ਦੇਹ ਛੁੱਟੇ, ਗਰਭ ਗੁਮਾਨਾ ਮਨ 'ਤੇ ਹੁੱਟੇ। ਜਦੋਂ ਤੁਸੀਂ ਉਸ ਅਵਸਥਾ ਜਾਓਗੇ ਤੁਹਾਡੇ ਕੋਲ ਬਾਣੀ ਵੀ ਪੜ੍ਹਾਉਣਗੇ, ਇਹ ਤੁਹਾਡੇ ਕੋਲ ਬਾਣੀ ਪੜ੍ਹਾਉਣਗੇ, ਪਰ ਤੁਹਾਡਾ ਮਨ ਆ ਇਹ ਪੰਜਾਂ ਦੇ ਕੰਟਰੋਲ ਤੋਂ ਪਾਸੇ ਨਹੀਂ ਹੋ ਸਕਦਾ। ਅਤੇ ਮਹਾਰਾਜ ਕਹਿੰਦੇ ਵੇਦ ਪੜ੍ਹਿਓ, ਅਰ ਵੇਦ ਵਿਚਾਰਿਓ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੁੰ ਬੁੱਧ ਵਾਧੇ। ਵੀ ਮੈਂ ਉੱਥੇ ਜਾ ਕੇ ਪਾਠ ਕਰਾਂਗਾ, ਕਈ ਸੁੱਖ ਵੀ ਲੈਂਦੇ ਪਾਠ ਆਪਾਂ ਵੇਖਦੇ ਹਾਂ। ਅਤੇ ਵੇਟਿੰਗ ਕਿੰਨੀ ਕੁ ਹੈ ਜੀ ਉੱਥੇ? ਸਾਲ, ਦੋ ਸਾਲ ਵੇਟਿੰਗ ਹੈ ਵੀ ਉੱਥੇ ਜਾ ਕੇ ਪਾਠ ਕਰਾਉਣਾ, ਠੀਕ ਹੈ ਜੀ। ਹੁਣ ਦੇਖੋ ਕਿੰਨੇ ਸਾਲ, ਦੋ ਸਾਲ ਦੀ ਸਾਡੀ ਸੁਰਤੀ ਲੱਗੀ ਉੱਥੇ ਜਾ ਕੇ ਪਾਠ ਕਰਾਉਣਾ ਹੈ, ਪਰ ਸਵਾਸ ਦਾ ਪਤਾ ਨਹੀਂ ਆ ਰਿਹਾ ਕਿ ਨਹੀਂ ਆ ਰਿਹਾ ਕਿਸੇ ਨੂੰ। ਤੁਹਾਨੂੰ ਵੱਖ ਕਰਤਾ ਸਵਾਸਾਂ ਤੋਂ, ਪੰਜਾਂ ਤੋਂ ਤੁਹਾਡਾ ਛੁਟਕਾਰਾ ਨਹੀਂ ਹੋ ਰਿਹਾ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ ਪੰਜ ਜਨਾਸਿਓ ਸੰਗ ਨਾ ਛੁਟਕਿਓ ਅਧਿਕ ਅਹੰਬਦ ਵਾਧੇ। ਪਿਆਰੇ ਇਹਨੇ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਹੁਣ ਉਹ ਕਿਹੜਾ ਦਾਰਾ, ਕਿਹੜਾ ਘਰ ਆ ਜਿੱਥੇ ਜਾ ਕੇ ਤੁਹਾਨੂੰ ਸੋਝੀ ਮਿਲਣੀ ਸਾਰਿਆਂ ਨੂੰ? ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ ਜਿਤਬੈ ਸਰਬ ਸੰਭਾਲੇ। ਉਹ ਦਰ ਦਾ ਕਦੀ ਭੇਦ ਨਹੀਂ ਲਿਆ ਆਪਾਂ ਵੀ ਕਿਹੜਾ ਦਰ ਆ। ਉਸ ਦਰ 'ਤੇ ਜਾ ਕੇ ਸੇਵਾ ਕਿਹਨੇ ਕਰਨੀ ਇਹ ਵੀ ਨਹੀਂ ਪਤਾ, ਅਤੇ ਉਸ ਦਰ 'ਤੇ ਪਰਮਾਤਮਾ ਸਾਨੂੰ ਸਭ ਨੂੰ ਬੈਠਿਆਂ ਦੇਖਦਾ ਪਿਆ, ਸਭ ਨਦਰੀ ਅੰਦਰ ਰੱਖਦਾ ਜੇਤੀ ਸਿਰ ਸਭ ਕੇਤੀ। ਪਰ ਜੋ ਮਨ ਦੇ ਵਿੱਚ ਵਿਚਾਰ ਹੁੰਦਾ ਵੀ ਮੈਂ ਇਹ ਕੰਮ ਕਰਨਾ ਉੱਥੇ ਜਾ ਕੇ, ਪਰ ਗੁਰੂ ਸਾਹਿਬ ਕਹਿ ਰਹੇ ਜਿਵੇਂ ਇੱਕ ਤੀਰਥ ਸਥਾਨ ਆ, ਉਹ ਕਿਉਂ ਬਣਦਾ ਏ? ਜਦੋਂ ਉੱਥੇ ਗੁਰਮੁਖ ਜਾ ਕੇ ਪੈਰ ਧਰਦਾ ਏ, ਜਿਵੇਂ ਚੌਥੇ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਸੁੰਨ ਸਰੋਵਰ ਦੀ ਤਿਆਰੀ ਕਰਾਈ, ਉੱਥੇ ਜਾ ਕੇ ਮਹਾਰਾਜ ਦੋ ਟਾਈਮ ਸ਼ਬਦ ਦੀ ਵਿਚਾਰ ਕਰਦੇ ਹੁੰਦੇ ਸੀਗੇ, ਅਤੇ ਜਦੋਂ ਕੋਈ ਜੀਵ ਆਉਂਦਾ ਉਹਦਾ ਮਨ ਅਤੇ ਤਨ ਧੋਤਾ ਜਾਂਦਾ, ਜਿਹਨੂੰ ਕਹਿੰਦੇ ਮਨ ਤਨ ਧੋਵੈ ਸ਼ਬਦ ਵਿਚਾਰੀ। ਪਰ ਜਦੋਂ ਸਾਡਾ ਮਨ ਹੀ ਮੈਲਾ ਹੋ ਗਿਆ, ਅਤੇ ਮਹਾਰਾਜ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ ਵਿਰਲਾ ਬੁੱਝੇ ਕੋਏ। ਜਿਹੜਾ ਸਾਡੇ ਅੰਦਰ ਅਸਲ ਤੀਰਥ ਹੈ ਨਾਮ, ਜਿਹਨੂੰ ਕਹਿੰਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਅੰਤਰਗਤ ਤੀਰਥ ਮਨ ਲਾਓ। ਉਸ ਤੀਰਥ ਵਿੱਚ ਜਾ ਕੇ ਅਸੀਂ ਇਸ਼ਨਾਨ ਨਹੀਂ ਕਰਨਾ ਚਾਹੁੰਦੇ ਹੈਗੇ, ਤੀਰਥ ਤਾਂ ਪਤਾ ਹੀ ਨਹੀਂ ਵੀ ਤੀਰਥ ਬਣਦਾ ਕਿਵੇਂ ਆ। ਹੁਣ ਜੇਕਰ ਆਪਾਂ ਜੀਵ ਇੱਥੇ ਬੈਠੇ ਹਾਂ, ਜੇ ਕੋਈ ਜੀਵ ਇੱਥੇ ਸੰਸਾਰ ਦੀਆਂ ਗੱਲਾਂ ਕਰੀ ਜਾਵੇ ਕਿ ਉਹ ਤੀਰਥ ਹੋਏਗਾ? ਨਹੀਂ, ਕਿਉਂਕਿ ਉਹਦੀ ਬਿਰਤੀ ਕਿਹੜੀ ਕਾਂ ਵਰਗੀ ਹੋਗੀ, ਉਹ ਸਰੋਵਰ ਨੂੰ ਛੱਪੜ ਬਣਾਉਣ ਦੀ ਕੋਸ਼ਿਸ਼ ਕਰੇਗਾ ਸੰਸਾਰ ਦੀਆਂ ਗੱਲਾਂ ਕਰਕੇ। ਇਸ ਕਰਕੇ ਜਦੋਂ ਆਪਾਂ ਗੁਰੂ ਸਾਹਿਬ ਕੋਲ ਆਉਂਦੇ ਹਾਂ ਉੱਥੇ ਕੇਵਲ ਇੱਕ ਨਾਮ ਦੀ ਗੱਲ ਹੁੰਦੀ ਆ, ਇੱਕ ਪਰਮਾਤਮਾ ਦੀ ਗੱਲ ਹੁੰਦੀ, ਇਸ ਕਰਕੇ ਉਹਨੂੰ ਤੀਰਥ ਕਿਹਾ ਗੁਰਬਾਣੀ ਦੇ ਵਿੱਚ। ਹੁਣ ਸਾਰੇ ਆਪਾਂ ਮਹਾਰਾਜ ਕੋਲ ਆਉਂਦੇ ਹਾਂ, ਗੁਰੂ ਸਾਹਿਬ ਕੋਈ ਤੀਜੀ ਗੱਲ ਕਰਦੇ ਆ ਸੱਚ ਦੇ ਨਾਮ ਨੂੰ ਛੱਡ ਕੇ? ਨਹੀਂ, ਉਹ ਕਿਸੇ ਦੀ ਗੱਲ ਨਹੀਂ ਕਰਦੇ। ਤਾਂ ਮਹਾਰਾਜ ਤੀਰਥ ਪੂਰਾ ਸਤਿਗੁਰੂ ਜੋ ਅੰਦਿਨ ਹਰ ਹਰ ਨਾਮ ਤੇ ਆਏ, ਉਹ ਆਪ ਛੁਟਾ ਰੰਭਸੂ ਸਗਲ ਸਿਸ਼ਟ ਲਏ ਛੁਡਾਏ, ਉਹ ਆਪ ਹੀ ਇਸ ਚੀਜ਼ 'ਚੋਂ ਪਾਸੇ ਹੁੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਛੁਡਾਉਂਦੇ ਪਏ ਆ। ਫਿਰ ਚਾਹੁੰਦੇ ਆ ਵੀ ਜਿਹੜਾ ਮੇਰਾ ਪੁੱਤ ਆ ਉਹ ਅੰਤਰਗਤ ਤੀਰਥ ਵਿੱਚ ਇਸ਼ਨਾਨ ਕਰਕੇ ਅੰਦਰੋਂ ਉਹ ਨਾਮ ਰਸ ਨੂੰ ਬ੍ਰਹਮ ਰਸ ਦੀ ਪ੍ਰਾਪਤੀ ਹੋਵੇ। ਪਰ ਜਿਹੜੇ ਗੁਰਮੁਖਾਂ ਨੇ ਅਭਿਆਸ ਕੀਤਾ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦਾ ਮਨ ਨਿਰਮਲ ਹੋਇਆ ਅਤੇ ਨਿਰਮਲ ਮਨ ਨੇ ਰਸ ਲਿਆ, ਅਤੇ ਉੱਥੋਂ ਫਿਰ ਆਪਣੀ ਬ੍ਰਹਮ ਗਿਆਨ ਦੀ ਪੜ੍ਹਾਈ ਸ਼ੁਰੂ ਹੁੰਦੀ ਸਾਰਿਆਂ ਦੀ, ਜਿਹਨੂੰ ਮਹਾਰਾਜ ਕਹਿੰਦੇ ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਉਸ ਅਵਸਥਾ ਜਾ ਕੇ ਸਾਰਿਆਂ ਨੇ ਆਪਾਂ ਬ੍ਰਹਮ ਦਾ ਗਿਆਨ ਲੈਣਾ ਹੁੰਦਾ ਕਿ ਸਾਰਾ ਸੰਸਾਰ ਹੀ ਮਹਾਰਾਜ ਕਹਿੰਦੇ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ। ਫਿਰ ਉਹਨਾਂ ਗੁਰਮੁਖਾਂ ਦਾ ਨਿਰਮਲ ਮਨ ਜੋ ਹੈ ਉਹ ਨੇਤਰਾਂ ਰਾਹੀਂ ਸਾਰੇ ਸੰਸਾਰ ਨੂੰ ਉਹਦਾ ਰੂਪ ਕਰਕੇ ਜਾਣੇਗਾ, ਕੰਨਾਂ ਰਾਹੀਂ ਉਹਦੀ ਬਾਣੀ ਸੁਣੇਗਾ ਅਤੇ ਰਸਨਾ ਦੁਆਰਾ ਉਹਦੀ ਉਸਤ ਕਰੇਗਾ। ਇਸ ਕਰਕੇ ਮਹਾਰਾਜ ਸਮਝਾ ਰਿਹਾ ਜਦੋਂ ਤੁਹਾਡਾ ਮਨ ਉਸ ਅਵਸਥਾ ਜਾਏਗਾ ਤੁਸੀਂ ਉਸ ਤੀਰਥ ਇਸ਼ਨਾਨ ਕਰਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਦੋਂ ਅਸੀਂ ਦ੍ਰਿਸ਼ਟ ਮਾਂ 'ਚ ਤੀਰਥ ਵੀ ਜਾਂਦੇ ਹਾਂ, ਅਸੀਂ ਸਾਰੇ ਜਾਣੇ ਹਰ ਹਰ ਦੀ ਪੌੜੀ ਤੋਂ ਚੂੜਾ ਲੈਂਦੇ ਹਾਂ, ਅੰਮ੍ਰਿਤ ਦਾ ਸਾਰੇ ਲੈਂਦੇ ਹਾਂ। ਉਹ ਇੱਕ ਨਿਸ਼ਾਨੀ ਸੀ ਵੀ ਪੁੱਤ ਜੋ ਤੇਰੇ ਅੰਤਰਗਤ ਤੂੰ ਆਪਣੇ ਘਰ ਜਾਣਾ, ਤੂੰ ਵੀ ਅੰਦਰ ਹਰ ਹਰ ਦੀ ਪੌੜੀ ਆ, ਉੱਥੋਂ ਅੰਮ੍ਰਿਤ ਦਾ ਚੂੜਾ ਲੈ ਕੇ ਮਨ ਨੂੰ ਨਿਰਮਲ ਕਰਨਾ। ਪਰ ਆਪਾਂ ਉਹ ਦ੍ਰਿਸ਼ਟ ਮਾਂ ਚੂੜਾ ਲੈ ਕੇ ਹੀ ਸੰਤੁਸ਼ਟ ਹੋ ਜਾਂਦੇ ਹਾਂ, ਮਨ ਫਿਰ ਮੈਲੇ ਦਾ ਮੈਲਾ। ਜਿਹੜਾ ਸਰੋਵਰ ਵੇਖਦੇ ਹਾਂ ਆਪਾਂ ਸਾਰੇ ਜਾਣੇ, ਆਪਾਂ ਸਾਰੇ ਵਿਚਰਦੇ ਹਾਂ, ਉਹ 'ਚ ਡੱਡੀਆਂ ਮੱਛੀਆਂ ਵੀ ਹੁੰਦੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਤੇਰਾ ਸਰੋਵਰ 'ਚ ਨਹਾਉਂਦਿਆਂ ਤੇਰਾ ਮਨ ਮੈਲਾ ਏ ਤਾਂ ਕਹਿੰਦੇ ਸੋਚ ਜੋ ਡੱਡੀਆਂ ਮੱਛੀਆਂ ਉਹਦੇ ਪਾਰ ਉਤਾਰਾਂ ਨਹੀਂ ਹੋਈਆਂ, ਤੇਰਾ ਕਿੱਥੋਂ ਹੋ ਜਾਏਗਾ। ਅਤੇ ਕਹਿੰਦੇ ਅੰਤਰ ਤੀਰਥ, ਕਹਿੰਦੇ ਅੰਤਰ ਮੈਲ ਜੇ ਤੀਰਥ ਨਾ ਆਵੇ ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕੁਛ ਨਾ ਹੋਈ ਨਾਹੀਂ ਰਾਮ ਆਣਾ। ਉਹ ਕਹਿੰਦੇ ਰਾਮ ਇੰਨਾ ਭੋਲਾ ਨਹੀਂ ਜੇ, ਕਹਿੰਦੇ ਜਲ ਕੇ ਮਜਨ ਜੇ ਗਤ ਹੋਵੇ ਨਿਤ ਨਿਤ ਮੇਂਢਕ ਨਾਵੈ, ਜੈਸੇ ਮੇਂਢਕ ਤੈਸੇ ਓਏ ਨਰ ਫਿਰ ਫਿਰ ਜੁਨੀ ਆਵੇ। ਕਿਉਂਕਿ ਅਸੀਂ ਜਦੋਂ ਗੁਰੂ ਘਰ ਜਾਂਦੇ ਹਾਂ ਕਿਤੇ ਤੀਰਥ ਸਥਾਨ 'ਤੇ ਜਾਂਦੇ ਹਾਂ, ਤੁਸੀਂ ਉੱਥੇ ਜਾ ਕੇ ਉਸ ਪਹਿਲਾਂ ਤੀਰਥ ਸਥਾਨ ਦਾ ਇਤਿਹਾਸ ਪੜ੍ਹਿਆ ਕਰੋ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪੰਜੇ ਪਾਤਸ਼ਾਹ ਨੇ ਆਪਣਾ ਤਰਨ ਤਾਰਨ ਸਾਹਿਬ ਜਿਹੜਾ ਸ਼ਹਿਰ ਵਸਾਇਆ, ਚੌਥੇ ਪਾਤਸ਼ਾਹ ਨੇ ਅੰਮ੍ਰਿਤਸਰ ਸਾਹਿਬ ਆਪਣਾ ਸ਼ਹਿਰ ਵਸਾਇਆ, ਉਹਦਾ ਇਤਿਹਾਸ ਆ ਕੋਈ ਨਾ ਕੋਈ। ਪਰ ਕੀ ਆ, ਸਿਰਫ ਆਪਾਂ ਜਾਣ ਤੱਕ ਸੀਮਤ ਰਹਿ ਗਏ ਸਾਰੇ, ਕਦੀ ਇਤਿਹਾਸ ਨੂੰ ਬਚਿਆ ਨਹੀਂ ਵੀ ਜਦੋਂ ਉੱਥੇ ਜਾਂਦੇ ਸੀ ਮਹਾਰਾਜ ਸੱਚੇ ਪਾਤਸ਼ਾਹ, ਕਹਿੰਦੇ ਉੱਥੇ ਉਹ ਆਨੰਦ ਦੀ ਅਵਸਥਾ ਦੇ ਵਿੱਚ ਆਪ ਵੀ ਹੁੰਦੇ ਸੀ ਅਤੇ ਜਿਹੜੇ ਆਪਣੇ ਸੇਵਕਾਂ ਨੂੰ ਉਹਨਾਂ ਨੂੰ ਵੀ ਆਨੰਦ ਦੀ ਅਵਸਥਾ 'ਚ ਲੈ ਜਾਂਦੇ ਸੀਗੇ। ਪਰ ਜਿਹੜੇ ਨਿੰਦਾ ਚੁਗਲੀ ਕਰਦੇ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਉੱਥੇ ਆ ਕੇ ਬਹਿੰਦੇ ਨਹੀਂ ਹੁੰਦੇ ਸੀਗੇ। ਕਹਿੰਦੇ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ, ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ, ਜੀ ਕਰਨ ਜੈਕਾਰ ਨਿੰਦਕ ਮੂਹੇ ਪਛ, ਸੱਜਣ ਮਨ ਆਨੰਦ ਨਾਨਕ ਨਾਮ ਜਪ। ਜਿਹੜੇ ਉੱਥੇ ਬੈਠ ਕੇ ਨਾਮ ਜਪਦੇ ਸੀਗੇ ਉਹ ਆਨੰਦੀ ਅਵਸਥਾ ਜਾਂਦੇ ਸੀ, ਕਿਉਂਕਿ ਉੱਥੇ ਜਾ ਕੇ ਉਹਦੇ ਮਨ ਅਤੇ ਤਨ ਦੀ ਮੈਲ ਲੈ ਜਾਂਦੀ ਸੀਗੀ। ਤਨ ਦੀ ਮੈਲ ਕਿਹੜੀ, ਜਿਹੜਾ ਤੁਹਾਡਾ ਸੂਖਮ ਸਰੀਰ ਆ ਅਤੇ ਤੁਹਾਡੇ ਮਨ ਦੋਨਾਂ ਦੀ ਮੈਲ ਲੈ ਗਈ। ਦ੍ਰਿਸ਼ਟ ਮਾਨ ਤਾਂ ਆਪਾਂ ਸਰੋਵਰ 'ਚ ਇਸ਼ਨਾਨ ਕਰ ਲਿਆ, ਪਰ ਜਿਹੜਾ ਤੁਹਾਡਾ ਅੰਦਰਲੀਆਂ ਕਰਮ ਇੰਦਰੀਆਂ ਜਿਹੜੀਆਂ ਮਾੜਾ ਦੇਖਦੀਆਂ, ਮਾੜਾ ਸੁਣਦੀਆਂ, ਮਾੜਾ ਬੋਲਦੀਆਂ, ਉਹਨਾਂ ਨੂੰ ਕਿਵੇਂ ਧੋਣਾ ਹੈ? ਠੀਕ ਹੈ ਜੀ, ਜਿਹੜਾ ਮਨ ਮੈਲਾ ਹੈ ਉਹਨੂੰ ਕਿਵੇਂ ਧੋਣਾ ਹੈ? ਜੇ ਸਾਰਾ ਕੁਝ ਇਹ ਮੈਲਾ ਹੈ, ਮਹਾਰਾਜ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਸਾਰਾ ਕੁਝ ਇਹ ਮੈਲਾ ਕਹਿੰਦੇ ਤੁਹਾਡਾ ਤਨ ਧੋਤੇ ਮਨ ਅੱਛਾ ਨਾ ਹੋਏ। ਹੁਣ ਸਾਰਾ ਸੰਸਾਰ ਇਸ ਭਰਮ ਦੇ ਵਿੱਚ ਆ, ਕਿਉਂ ਕਦੀ ਮਨ ਵੇਖਿਆ ਹੀ ਨਹੀਂ, ਕਦੀ ਮਨ ਦਾ ਤਨ ਵੀ ਨਹੀਂ ਵੇਖਿਆ ਕਿਸੇ ਨੇ। ਨਾ ਦੇਖਣ ਕਰਕੇ ਜਿਹੜੀ ਮਾਇਆ ਨੇ ਸਾਡਾ ਦ੍ਰਿਸ਼ਟਮਾਨ ਸਰੀਰ ਤਿਆਰ ਕੀਤਾ, ਸਾਡਾ ਸੂਖਮ ਦੇਖ ਦੇਖ ਕੇ ਅਸੀਂ ਇਹ ਸਰੀਰ ਨਾਲ ਜੁੜ ਗਏ ਸਾਰੇ ਜਾਣੇ। ਅਤੇ ਜਦੋਂ ਆਪਾਂ ਇਹ ਸਰੀਰ ਨਾਲ ਜੁੜਦੇ ਹਾਂ ਅਸੀਂ ਆਪਣਾ ਸਰੀਰ ਸਾਰੇ ਭੁੱਲ ਜਾਂਦੇ ਹਾਂ, ਅਸੀਂ ਇਹਨਾਂ ਨੇਤਰਾਂ ਨੂੰ ਆਪਣਾ ਮੰਨਦੇ ਹਾਂ, ਅਸੀਂ ਇਹਨਾਂ ਕੰਨਾਂ ਨੂੰ ਆਪਣਾ ਮੰਨਦੇ ਹਾਂ ਅਤੇ ਰਸਨਾਂ ਨੂੰ ਆਪਣਾ ਸਾਰੇ ਮੰਨਦੇ ਹਾਂ। ਅਤੇ ਮੰਨਣ ਕਰਕੇ ਅਸੀਂ ਦ੍ਰਿਸ਼ਟ ਮਾਨ 'ਚ ਇਹਨੂੰ ਧੋ ਲੈਂਦੇ ਹਾਂ। ਸੁੱਚਮ ਬਹੁਤ ਰੱਖਦੇ ਆਪਾਂ ਸਾਰੇ ਜਾਣੇ, ਰੱਖਣੀ ਬਹੁਤ ਜ਼ਰੂਰੀ ਆ। ਠੀਕ ਹੈ ਜੀ, ਪਰ ਮਹਾਰਾਜ ਕਹਿ ਰਹੇ ਮਨ ਦੀ ਸੁੱਚਮ ਕਿਹਨੇ ਰੱਖਣੀ ਆ, ਮਨ ਤਾਂ ਮੈਲਾ ਏ। ਅਤੇ ਮਹਾਰਾਜ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ, ਇਹ ਤਿਸਨਾ ਵੱਡਾ ਰੋ ਲਗਾ ਮਰਨ ਮਨੋ ਵਿਸਾਰਿਆ। ਆਪਾਂ ਸਾਰੇ ਮਰਨਾ ਹੀ ਭੁੱਲ ਗਏ ਹਾਂ, ਜਿਹਨੂੰ ਗੁਰੂ ਸਾਹਿਬ ਕਹਿ ਰਹੇ ਗੁਰਬਾਣੀ ਦੇ ਵਿੱਚ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਜੇ ਤੁਸੀਂ ਜਿਉਣ ਦੀਆਂ ਆਸਾਂ ਛੱਡੋਗੇ ਤਾਂ ਹੀ ਮਰਨਾ ਕਬੂਲ ਕਰੂੰਗੇ। ਇੱਕ ਬੰਦਾ ਏ, ਉਹਨੇ ਛੱਤ ਤੋਂ ਛਾਲ ਮਾਰਨੀ ਆ, ਕਿਤੇ ਮਤਲਬ ਸੂਸਾਈਡ ਉਹਦਾ ਮਨ ਕਰਿਆ ਕਰਨ ਦਾ, ਪਰ ਜੇ ਉਹਦਾ ਧਿਆਨ ਹੀ ਲੀੜਿਆਂ ਦੇ ਵਿੱਚ ਆ ਗਿਆ, ਉਹਦਾ ਧਿਆਨ ਹੀ ਗੱਲਾਂ ਬਾਤਾਂ 'ਚ ਆ ਗਿਆ, ਦੂਜਿਆਂ ਨੂੰ ਦੇਖਣ ਲੱਗ ਗਿਆ, ਉਹ ਮਰ ਸਕਦਾ? ਨਹੀਂ, ਧਿਆਨ ਬਦਲ ਗਿਆ। ਇਸੇ ਪ੍ਰਕਾਰ ਜੋ ਤੁਸੀਂ ਸਾਰੇ ਸਿਮਰਨ ਕਰਦੇ ਹੋ, ਵਾਹ ਗੁਰੂ ਵਾਹ ਗੁਰੂ, ਤੁਸੀਂ ਇਹ ਮਰਨਾ ਸਿੱਖ ਰਹੇ ਹੋ ਸ਼ਬਦ ਦੇ ਵਿੱਚ, ਸ਼ਬਦ ਮਰੋ ਅਤੇ ਸਦਾ ਆਨੰਦ ਸਤਿਗੁਰ ਭੇਟੇ ਗੁਰ ਗੋਬਿੰਦ, ਨਾ ਉਹ ਮਰੇ ਨਾ ਆਵੇ ਜਾਏ ਪੂਰੇ ਗੁਰ ਤੇ ਸੱਚ ਸਮਾਏ। ਹੁਣ ਆਪਣੇ ਕੋਲ ਸ਼ਬਦ 'ਚ ਨਹੀਂ ਮਰਿਆ ਜਾ ਰਿਹਾ, ਮਰਨ ਦੀ ਕੋਸ਼ਿਸ਼ ਕਰਦੇ ਹਾਂ, ਤੁਹਾਡਾ ਧਿਆਨ ਬਦਲ ਦਿੰਦੇ ਰਾਈਟ ਵੇ, ਵੀ ਤੇਰੇ ਇਹ ਕੰਮ ਰਹਿ ਗਏ, ਤੁਸੀਂ ਮਰੇ ਨਹੀਂ ਹੈਗੇ। ਅਤੇ ਜਿਹੜਾ ਜੀ ਮਰਦਾ ਨਹੀਂ, ਇਹ ਪਹਿਲੀ ਨਿਸ਼ਾਨੀ ਆ ਗੁਰੂ ਨਾਨਕ ਦੇ ਘਰ ਦੀ, ਜੇ ਤੈਨੂੰ ਮੇਰੇ ਨਾਲ ਪ੍ਰੇਮ ਆ, ਜੇ ਇਸ ਗਲੀ ਵਿੱਚ ਪੈਰ ਧਰਨਾ ਹੈ ਨਾ ਤੂੰ, ਪਹਿਲਾਂ ਕਹਿੰਦੇ ਆਪਣਾ ਸੀਸ ਤਲੀ 'ਤੇ ਧਰ ਕੇ ਲੈ ਕੇ ਆ। ਗੁਰੂ ਸਾਹਿਬਾਂ ਨੇ ਕੋਈ ਯੁੱਧ ਨਹੀਂ ਲੜਿਆ, ਪਰ ਇਹ ਅੰਦਰਲੇ ਯੁੱਧ ਦੀ ਗੱਲ ਕਰਤੀ ਗੁਰਬਾਣੀ ਦੇ ਵਿੱਚ, ਜਦੋਂ ਅਸੀਂ ਆਪਾ ਸਮਰਪਣ ਕਰਨਾ ਅਤੇ ਕਹਿੰਦੇ ਆਪਣਾ ਸੀਸ ਤਲੀ 'ਤੇ ਧਰ ਕੇ ਲੈ ਕੇ ਆ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੇ ਸਿਰ ਦੀਜੇ ਕਾਣ ਨਾ ਕੀਜੇ। ਅਤੇ ਜਿਨ੍ਹਾਂ ਨੇ ਆਪਾ ਸਮਰਪਣ ਕੀਤਾ, ਬਾਬਾ ਦੀਪ ਸਿੰਘ ਜੀ, ਬਾਬਾ ਗੁਰਬਖਸ਼ ਸਿੰਘ ਜੀ, ਜਦੋਂ ਸੀਸ ਕੱਟੇ ਗਏ ਗੁਰਮੁਖ ਬ੍ਰਹਮ ਦੇ ਵਿੱਚੋਂ ਅੰਮ੍ਰਿਤ ਲਗਾਤਾਰ ਪੀਂਦੇ ਪਏ ਸੀਗੇ, ਅਤੇ ਸੂਖਮ ਦੇ ਨਾਲ ਸਰੀਰ ਚੁੱਕ ਕੇ ਲੈ ਗਏ, ਉਹ ਮਿਹਨਤਾਂ ਸੀ, ਪ੍ਰੈਕਟੀਕਲ ਸੀਗੇ। ਇਸ ਕਰਕੇ ਮਹਾਰਾਜ ਸਮਝਾ ਰਹੇ ਆਪਾਂ ਨੂੰ ਗੁਰਬਾਣੀ ਦੇ ਵਿੱਚ, ਵੀ ਤੁਸੀਂ ਸਾਰਿਆਂ ਨੇ ਆਪਾ ਸਮਰਪਣ ਕਰਨਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ ਪਾਈਏ। ਫਿਰ ਕਹਿੰਦੇ ਹੁਕਮ ਮੰਨ ਲਿਆ, ਹੁਕਮ ਮੰਨਿਆ, ਗੁਰੂ ਕੇਰਾ ਗਾਵੋ ਸੱਚੀ ਬਾਣੀ। ਫਿਰ ਆਪਾਂ ਉਹ ਸੱਚੀ ਬਾਣੀ ਦੀ ਉਸਤਤ ਕਰਨੀ ਆ, ਜਿਹੜੀ ਬਾਣੀ ਪਰਮਾਤਮਾ ਦੇ ਮੁੱਖ ਦੀ ਆਵਾਜ਼, ਉਹ ਅਨੰਦ ਕਥਾ ਕਰਦੇ ਪਏ ਨੇ ਮਹਾਰਾਜ ਸੱਚੇ ਪਾਤਸ਼ਾਹ, ਜਿਹਨੂੰ ਕਹਿੰਦੇ ਹਰ ਕੀ ਕਥਾ ਅਨਾਹਦ ਬਾਣੀ। ਪਰ ਪਛਾਣ ਕਿਹਨੂੰ ਆ? ਹੰਸ ਹੋਏ ਲੈ ਹੀਰਾ ਪਛਾਣੀ। ਜਿਵੇਂ ਹੰਸਾਂ ਨੂੰ ਪਛਾਣ ਹੁੰਦੀ, ਉਹ ਸਰੋਵਰ ਵਿੱਚ ਅਕਸਰ ਮੋਤੀ ਚੁਗੀ ਜਾਂਦੇ ਆ, ਉਹਨਾਂ ਨੇ ਡੱਡੀਆਂ ਮੱਛਾਂ ਕੋਈ ਲੈਣ ਦੇਣ ਨਹੀਂ ਉਹਨਾਂ ਦਾ, ਉਹਨਾਂ ਦੀ ਖਾਣਾ ਕੀ ਆ? ਮੋਤੀ ਮਨ ਖੁਰਾਕ ਆ। ਇਸੇ ਪ੍ਰਕਾਰ ਜਿਹੜੇ ਗੁਰਮੁਖ ਗੁਰੂ ਸਾਹਿਬ ਦੀ ਸੰਗਤ 'ਚ ਆਉਂਦੇ ਆ, ਉਹ ਹੰਸ ਰੂਹਾ ਬਣਨ ਵਾਸਤੇ ਆਉਂਦੇ ਆ, ਨਾ ਹੀ ਬਗਲਾ ਬਣਨਾ ਚਾਹੁੰਦੇ ਆ, ਨਾ ਹੀ ਉਹ ਕਾਂ ਬਣਨਾ ਚਾਹੁੰਦੇ ਆ। ਇਸ ਕਰਕੇ ਮਹਾਰਾਜ ਕਹਿ ਰਹੇ ਗੁਰਬਾਣੀ ਦੇ ਵਿੱਚ, ਅਤੇ ਜਿਨ੍ਹਾਂ ਨੇ ਹੰਸ ਰੂਹਾਂ ਬਣਨਾ, ਉਹ ਅਨੰਦ ਕਥਾ, ਉਹ ਅਨੰਦ ਬਾਣੀ ਦੀ ਕਥਾ ਨੂੰ ਲਗਾਤਾਰ ਆਪਣੇ ਅੰਦਰੋਂ ਸੁਣਦੇ ਆ, ਅਤੇ ਉਹਨੂੰ ਹੀ ਗੁਰਬਾਣੀ 'ਚ ਅੱਗੇ ਚੱਲ ਕੇ ਨਾਮ ਕਹਿ ਦਿੱਤਾ ਗਿਆ, ਜਿਹਨੂੰ ਮਹਾਰਾਜ ਕਹਿ ਰਹੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ। ਹੁਣ ਜਦੋਂ ਆਪਾਂ ਵੇਖਦੇ ਸਾਰੇ ਜਾਣੇ ਸਿਮਰਨ ਕੀਤਾ, ਜਿਵੇਂ ਦ੍ਰਿਸ਼ਟਮਾਨ 'ਚ ਆਪਾਂ ਸਾਰੇ ਕੰਮ ਕਰਕੇ ਘਰੇ ਆਉਂਦੇ ਨਾ, ਅਸੀਂ ਇਸ਼ਨਾਨ ਕਰਦੇ ਹਾਂ, ਲੀੜੇ ਚੇਂਜ ਕਰਦੇ ਹਾਂ, ਸਾਡੇ ਮਾਂ ਪਿਓ ਨੇ ਆਪਣੇ ਵਾਸਤੇ ਥਾਲ ਪਰੋਸ ਕੇ ਰੱਖਿਆ, ਮੇਰਾ ਪੁੱਤ ਬਾਹਰੋਂ ਕੰਮ ਕਰਕੇ ਆਇਆ, ਆਲਾ ਪੁੱਤ ਭੋਜਨ ਖਾ ਲਾ। ਗੁਰਬਾਣੀ 'ਚ ਆਪਾਂ ਨਿੱਤ ਪੜ੍ਹਦੇ ਹਾਂ ਸਾਰੇ ਜਾਣੇ ਵੀ ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰੋ। ਇਹ ਜਿਹੜਾ ਜੋ ਤੁਸੀਂ ਅਭਿਆਸ ਕਰਦੇ ਹੋ, ਤੁਹਾਡੀ ਸੁਰਤੀ ਅਭਿਆਸ ਕਰਕੇ ਇਸ ਖਾਲੀ ਖਲਾਸ ਸੁੰਨ ਦੇ ਵਿੱਚ ਆ ਗਈ ਆ, ਅਤੇ ਇਸ ਸੁੰਨ ਦੇ ਵਿੱਚ ਹੀ ਤੁਹਾਡੇ ਮਨ ਦੀ ਖੁਰਾਕ ਆ, ਨਾਮ ਵੀ ਇੱਥੇ ਅਤੇ ਸੱਚ ਵੀ ਇੱਥੇ ਆ। ਅਤੇ ਮਹਾਰਾਜ ਕਹਿੰਦੇ ਕਿਹਨੂੰ ਸੋਝੀ ਮਿਲਦੀ ਆ? ਜਿਹੜਾ ਮਨ ਅਤੇ ਤਨ ਦਾ ਇਸ਼ਨਾਨ ਕਰਕੇ ਇਸ ਬ੍ਰਹਮ ਦੇ ਵਿੱਚ ਆਉਂਦਾ ਏ, ਇੱਥੇ ਆ ਕੇ ਬੈਠਦਾ ਏ, ਅਤੇ ਜਿਹੜਾ ਬੈਠਦਾ ਏ ਫਿਰ ਅਰਦਾਸ ਵੀ ਕਰਦਾ ਏ। ਅਰਦਾਸ ਕਿਵੇਂ ਕਰਦਾ? ਆਪਾਂ ਸਾਰੇ ਜਾਣੇ ਉਹ ਸ਼ਬਦ ਬੋਲਦੇ ਹਾਂ। ਗੁਰਮੁਖ ਜਦੋਂ ਭੋਗ ਲਾਉਂਦੇ ਮਹਾਰਾਜ ਦੀ ਬਾਣੀ ਦੇ ਆਪਾਂ ਆਪਣੇ ਲੰਗਰ ਨੂੰ, ਉਹ ਸ਼ਬਦ ਬੋਲਦੇ, ਇੱਕ ਕਿਹੜਾ ਬੋਲਦੇ ਆ? ਉਹ ਤੋਂ ਪਹਿਲਾਂ ਕੀ ਆ ਜੀ? ਥਾਲ ਦੇ ਵਿੱਚ ਸਜਾ ਕੇ ਰੱਖੀਆਂ ਹਰ ਚੀਜ਼ਾਂ, ਨਹੀਂ ਪਤਾ ਕਿਸੇ ਨੂੰ ਵੀ ਥਾਲ 'ਚ ਪਰੋਸ ਕੇ ਰੱਖੀ ਆ, ਉਦੋਂ ਪਹਿਲੀ ਪੰਕਤੀ ਕਿਹੜੀ ਆ? ਚਲੋ ਸੋਚ ਕੇ ਦੱਸਿਓ, ਜੋ ਗੁਰਮੁਖਾਂ ਨੇ ਭੋਗ ਲੈਣਾ ਹੋਇਆ ਨਾ। ਇੱਕ ਹੋਰ ਸਵਾਲ ਆ ਗਿਆ ਤੁਹਾਨੂੰ, ਸੋ ਸਵਾਲ ਕਿੰਨੇ ਹੋ ਗਏ? 6 ਸਵਾਲ ਹੋ ਗਏ ਹੁਣ, ਕਿਉਂਕਿ ਤੁਸੀਂ ਅਰਦਾਸ ਰੋਜ਼ ਕਰਦੇ ਹੋ, ਭੋਗ ਵੀ ਲਵਾਉਂਦੇ ਮਹਾਰਾਜ ਜਦੋਂ ਆਪਾਂ ਲੰਗਰ ਕਰਾਉਂਦੇ, ਪਰ ਕਦੀ ਨਹੀਂ ਸੋਚਿਆ ਵੀ ਬੇਨਤੀ ਕਿਹੜੀ ਕਰਦੇ ਪਏ ਮਹਾਰਾਜ ਨੂੰ, ਵੀ ਜਿੰਨੀ ਗੁਰੂ ਮਨਾਇਆ ਆਪਣਾ, ਇਹ ਵੀ ਤੁਹਾਨੂੰ ਦੱਸਤਾ ਰਜ ਰਜ ਸਹੀ ਖਾਏ। ਉਹ ਜਿਹੜਾ ਥਾਲ ਪਰੋਸ ਕੇ ਰੱਖਿਆ ਉਹ ਦ੍ਰਿਸ਼ਟ ਮੰਜ, ਭਾਵੇਂ ਆਪਾਂ ਬੇਨਤੀਆਂ ਕਰਦੇ ਹਾਂ ਪਰ ਤੁਹਾਡੇ ਵਾਸਤੇ ਤੁਹਾਡੇ ਪਿਤਾ ਨੇ ਇੱਥੇ ਥਾਲ ਪਰੋਸ ਕੇ ਰੱਖਿਆ ਸੁੰਨ। ਇਹ ਸੁੰਨ ਵਿੱਚ ਜਿਹੜਾ ਜੀਵ ਜਾ ਕੇ ਬਹਿੰਦਾ ਏ ਅਤੇ ਮਰ ਗਏ, ਥਾਲ ਵੀ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ। ਜਦੋਂ ਭੋਜਨ ਪਿਆ ਹੁੰਦਾ ਨਾ ਥਾਲ 'ਚ ਸਬਜ਼ੀਆਂ, ਵੱਖੋ ਵੱਖ ਦੇ ਭੋਜਨ ਪਏ ਹੁੰਦੇ, ਦੇਖਦੇ ਸਾਰੇ ਉਹਦੇ ਵੱਲ, ਦੇਖਦੇ ਪਹਿਲਾਂ ਕਿਹੜਾ ਖਾਈਏ ਆਪਾਂ, ਠੀਕ ਹੈ ਜੀ। ਇੱਦਾਂ ਹੀ ਮਹਾਰਾਜ ਸਮਝਾ ਰਹੇ ਆ ਵੀ ਥਾਲ ਵੀ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਬਸ ਧਾਰੋ, ਜੇ ਕੋ ਖਾਵੇ ਜੇ ਕੋ ਪੁੰਚੇ ਤਿਸ ਕਾ ਹੋਏ ਧਾਰੋ, ਇਹ ਵਸਤ ਜੀ ਨਹਿ ਜਾਈ ਨਿਤ ਨਿਤ ਰੱਖ ਉਰ ਧਾਰੋ, ਤਮ ਸੰਸਾਰ ਚਰਨ ਲੱਗ ਤਰੀਏ ਸਭ ਨਾਨਕ ਬ੍ਰਹਮ। ਉਸ ਅਵਸਥਾ ਜੇਕਰ ਤੁਸੀਂ ਉਹ ਰਸ ਲੈਣ ਲੱਗ ਗਏ, ਤੁਹਾਨੂੰ ਭੇਤ ਭਲਾ ਸਾਰਾ ਸਹਿ ਪਰਮਾਤਮਾ ਤੋਂ ਹੀ ਪੈਦਾ ਹੋ ਰਿਹਾ। ਫਿਰ ਬਾਅਦ 'ਚ ਕੀ ਕਹਿੰਦੇ, ਕਿਹਦੀ ਕਿਰਪਾ ਹੋਈ ਆ? ਉਹਦੀ ਕਿਰਪਾ ਤੋਂ ਬਗੈਰ ਨਹੀਂ ਕੁਛ ਹੋਇਆ ਇਹ। ਅਤੇ ਕੀ ਕਹਿੰਦਾ, ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕੀਤਾ ਹੋਈ। ਮੈਨੂੰ ਇਹ ਵੀ ਨਹੀਂ ਪਤਾ ਸੀ ਜੇ ਮੇਰੀ ਸੁਰਤੀ ਆਪਣੇ ਗੁਰਮੰਤਰ 'ਚ ਲੱਗ ਗਈ ਵੀ ਮੈਨੂੰ ਥਾਲ ਪਰੋਸਾ ਮਿਲ ਜਾਣਾ ਅੱਗੇ ਜਾ ਕੇ, ਮੈਨੂੰ ਮੇਰੇ ਮਨ ਦੀ ਖੁਰਾਕ ਮਿਲ ਜਾਣੀ ਆ, ਵੀ ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋਗ ਕੀ ਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ। ਤੁਹਾਡਾ ਤਨ ਵੀ ਅਤੇ ਤੁਹਾਡਾ ਮਨ ਵੀ ਥਿਰ ਹੋ ਗਿਆ ਉਸ ਅਵਸਥਾ ਜਾ ਕੇ, ਜਿਵੇਂ ਸੱਚੇ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ, ਨਾਮ ਮਨ ਚੱਲੇ ਨਾ ਪਾਉਣ ਲਾਵੇ, ਜੋਗੀ ਸ਼ਬਦ ਅਨਾਹ ਦਵਾਵੇ। ਤੁਹਾਡੀ ਸੁਰਤ ਨਾਮ ਨਾਲ ਜਾ ਕੇ ਜੁੜ ਗਈ ਸਾਰਿਆਂ ਦੀ, ਬਹਿ ਗਏ ਆਨੰਦ ਦੇ ਵਿੱਚ। ਇਹ ਆਨੰਦ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਗੁਰਬਾਣੀ ਵਿੱਚ, ਕਹਿੰਦੇ ਇਹਨੂੰ ਇਸ ਅਵਸਥਾ 'ਚ ਸੁਣਿਆ ਕਰੋ, ਆਨੰਦ ਸੁਣੋ, ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ ਬਿਨਵੰਤ, ਨਾਨਕ ਗੁਰ ਚੜ੍ਹਨ ਲਾਗੇ ਵਾਜੇ ਅਨਦ ਪੂਰੇ। ਤੂਰ 'ਚ ਸਮਾ ਕੇ ਸਿੱਧਾ ਆਪਣੇ ਪਿਤਾ ਦੀ ਗੋਦ ਵਿੱਚ ਜਾ ਕੇ ਚਲੇ ਗਏ। ਪ੍ਰਗਟ ਕੀਮਾ ਹੈ ਤੂਰ, ਜਿਹਨੇ ਸਤਿਗੁਰ ਨੂੰ ਪੂਰਾ ਮੰਨ ਕੇ ਚੱਲੇ, ਕਹੋ ਨਾਨਕ ਜੇ ਸਤਿਗੁਰ ਪੂਰਾ ਵਾਜੇ ਤਾਂ ਕਹਿ ਅਨਦ ਤੂਰਾ। ਆਨੰਦ ਦੀ ਅਵਸਥਾ 'ਚ ਪਹੁੰਚ ਗਏ ਆਪਾਂ। ਇਹ ਆਨੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਬਾਣੀ ਦੇ ਵਿੱਚ, ਕਹਿੰਦੇ ਵੀ ਜਿਹਨੇ ਆਨੰਦ ਦੀ ਪ੍ਰਾਪਤੀ ਹੋ ਗਈ ਨਾ, ਉਹਨੂੰ ਮਹਿਸੂਸ ਹੁੰਦਾ ਏ ਵੀ ਹਰ ਵੇਲੇ ਪਰਮਾਤਮਾ ਵੀ ਮੇਰੇ ਨਾਲ ਆ, ਮੇਰਾ ਗੁਰੂ ਵੀ ਮੇਰੇ ਨਾਲ ਆ। ਇਸ ਕਰਕੇ ਆਪਾਂ ਸਾਰਿਆਂ ਨੇ ਪ੍ਰੈਕਟੀਕਲ ਕਰਨਾ, ਇਹ ਨਾਮ ਰਸ, ਇਹ ਬ੍ਰਹਮ ਰਸ ਜਿਹਨੂੰ ਆਉਣ ਲੱਗ ਜਾਂਦਾ ਸੰਸਾਰ ਦੇ ਸਾਰੇ ਰਸ, ਉਹਨੂੰ ਹੋਸ਼ੇ ਲੱਗਦੇ ਵੀ ਮੈਨੂੰ ਲੋੜ ਨਹੀਂ ਹੈਗੀ, ਉਹਨੂੰ ਭੇਤ ਪਤਾ ਲੱਗ ਜਾਂਦਾ ਵੀ ਪਹਿਲਾ ਜੀਵਨ ਕਿਹੜਾ ਸੀ, ਸਵਾਦ ਬਾਦ ਈਰਖ ਮੱਧ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ, ਵੀ ਸਾਰਾ ਸੰਸਾਰ ਤਾਂ ਜਨਮ ਹੀ ਗਵਾਈ ਜਾ ਰਿਹਾ ਹੈ ਇਹ ਸਵਾਦਾਂ ਦੇ ਆਖੇ ਲੱਗ ਕੇ। ਹੁਣ ਇਹ ਵੀ ਸਵਾਦ ਨੇ ਸਾਰੇ, ਇੱਕ ਨਾਮ ਰਸ ਉਹ ਪਾਸੇ ਰੱਖ ਦਿਉ ਗੁਰਮੁਖਾਂ ਦਾ, ਹੁਣ ਮਨਮੁਖਾਂ ਦਾ ਜਿਹੜਾ ਰਸ ਆ, ਜਿਹੜੇ ਉਹ ਰਸ ਨੂੰ ਛੱਡਦੇ ਹੀ ਨਹੀਂ ਹੈਗੇ, ਸਵਾਦ ਬਾਦ ਈਰਖ ਮੱਧ ਮਾਇਆ, ਜਿਹੜੇ ਜੀਵਾਂ ਦਾ ਸਵਾਦ ਬਾਦ ਬਾਦ ਵਿੱਚ ਆ, ਈਰਖਾ ਦੇ ਵਿੱਚ ਆ, ਇਹਨਾਂ ਰਸਾਂ ਦੇ ਵਿੱਚ ਆ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਛੱਡਣਗੇ ਨਹੀਂ ਇਹਨਾਂ ਨੂੰ। ਜਿੰਨਾ ਮਰਜ਼ੀ ਬੇਨਤੀ ਕਰ ਲਓ ਵੀ ਗੁਰਮੁਖੋ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਨਾ, ਬੈਠੇ ਬੈਠੇ ਸੱਤ ਵਚਨ ਜੀ ਤਾਂ ਕਹਿ ਦੇਣਗੇ, ਮੁੜ ਕੇ ਫਿਰ ਬਾਹਰ ਜਾ ਕੇ ਉਹੀ ਕੰਮ। ਗੁਰੂ ਮੂਹਰੇ ਬਚਨ ਕਰਤਾ ਫਿਰ ਮਰ ਗਿਆ, ਜਿਹੜਾ ਗੁਰੂ ਦੇ ਬਚਨ ਤੋਂ ਖਿਸਕਦਾ ਕਹਿੰਦੇ ਉਹੀ ਨਰ ਕੱਚਾ ਹੁੰਦਾ ਏ, ਠੀਕ ਆ ਜੀ। ਕੱਚੇ ਕਿਉਂ ਆ? ਕਿਉਂਕਿ ਮਹਾਰਾਜ ਕਹਿੰਦੇ ਕੱਚਿਆਂ ਨਾਲ ਯਾਰੀਆਂ ਪਾਈਆਂ ਹੋਈਆਂ। ਮਹਾਰਾਜ ਕੱਚੜ ਆਂਸੂ ਤੋੜ ਢੂੰਡ ਸੱਜਣ ਸੰਤ ਪੱਕਿਆਂ, ਉਹ ਸੰਤਾਂ ਨੂੰ ਪੱਕਿਆਂ ਨੂੰ ਲੱਭ ਜਿਹੜੇ ਇਸ ਨਾਮ ਰਸ ਹਰ ਵੇਲੇ ਰੰਗੇ ਹੁੰਦੇ ਆ, ਦੂਜਿਆਂ ਨੂੰ ਨਹੀਂ ਆਪਾਂ ਲੱਭਣਾ ਹੈਗਾ। ਅਤੇ ਜਿਹੜਾ ਕੱਚਾ ਏ ਉਹ ਕਿਉਂ? ਉਹ ਸਤਿਗੁਰ ਦੀ ਬਾਣੀ ਨੂੰ ਛੱਡ ਕੇ ਇਹ ਕੱਚੀ ਬਾਣੀ ਨਾਲ ਜੁੜ ਗਿਆ ਉਹ। ਵਿਚਾਰਾਂ ਨਾਲ ਜੁੜ ਗਿਆ। ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ

ਪਾਣੀ ਵਗਦਾ ਹੈ ਉਹ ਕੰਡੇ ਨੂੰ ਖੋਰੀ ਜਾ ਰਿਹਾ। ਐਸਾ ਸਮਾਂ ਆਉਣਾ ਵੀ ਉਹ ਵਿੱਚ ਡਿੱਗ ਜਾਣਾ ਦਰਖਤ ਨੇ, ਜਦੋਂ ਵਿੱਚ ਡਿੱਗ ਗਿਆ ਉਹ ਦਰਖਤ ਆਪਾਂ ਹੀ ਮਰ ਜਾਵਾਂਗੇ। ਇਸੇ ਪ੍ਰਕਾਰ ਜਦੋਂ ਤੁਸੀਂ ਯਾਰੀ ਇਹ ਪੰਜਾਂ ਨਾਲ ਅਤੇ ਸਰੀਰ ਨਾਲ ਮੋਹ ਪਾ ਲਿਆ, ਇਹ ਦਰਖਤ ਐਸਾ ਹੈ ਇਹ ਕਿਸੇ ਵੇਲੇ ਵੀ ਡਿੱਗ ਸਕਦਾ ਹੈ। ਅਤੇ ਮਹਾਰਾਜ ਕਹਿੰਦੇ ਮਾਇਆ ਖੋਟੀ ਰਾਸ ਹੈ ਏਕ ਚਸੇਵੇਂ ਪਾਸ ਲੈ ਜਾਏ, ਹੱਥੋਂ ਛੁੜਕੀ ਤਨ ਸਵਾਹ ਹੈ ਬਦਲਣ ਜਾਏ ਕੁਮਲਾਏ। ਜਦੋਂ ਆਪਾਂ ਇਸ ਦਰਖਤ 'ਤੇ ਬਹਿ ਗਏ ਹਾਂ ਇਹਨੇ ਟੁੱਟ ਜਾਣਾ ਕਿਸੇ ਨੂੰ ਗੁਰਮੁਖ ਪਿਆਰਿਓ। ਕਹਿੰਦੇ ਕੰਧੀ ਉੱਤੇ ਰੁੱਖੜਾ ਕਿਚੜਕ ਬੰਨੇ ਧੀਰ, ਕਿੰਨਾ ਚਿਰ ਧੀਰ ਬੰਨੇਗਾ ਜਦੋਂ ਕੰਡਾ ਖੁਰਦਾ ਪਿਆ ਏ। ਇਸੀ ਪ੍ਰਕਾਰ ਛਿਣ ਛਿਣ ਔਦ ਬਿਹਾਤ ਹੈ ਫੁੱਟੇ ਘੱਟ ਜਿਉਂ, ਪਾਣੀ ਜਿਹੜਾ ਤੁਹਾਡੇ ਸਰੀਰ 'ਚ ਸਵਾਸਾ ਜਿਵੇਂ ਘੜਾ ਤਿੜਕ ਜਾਂਦਾ ਉਹਦਾ ਪਾਣੀ ਨਿਕਲਦਾ ਰਹਿੰਦਾ, ਉਹਨੇ ਵੇਟ ਨਹੀਂ ਕਰਨੀ ਕਿਸੇ ਦੀ ਵੀ। ਇਸੀ ਪ੍ਰਕਾਰ ਤੁਹਾਡੇ ਅੰਦਰ ਸਵਾਸ ਚੱਲਦੇ ਆ, ਮਹਾਰਾਜ ਕਹਿ ਰਹੇ ਇਹ ਨਿਕਲੀ ਜਾ ਰਹੇ ਆ, ਇਹ ਘੜਾ ਤਿੜਕ ਚੁੱਕਿਆ ਔਲਰੇਡੀ। ਪਰ ਮਹਾਰਾਜ ਕਹਿੰਦੇ ਗੁਰੂ ਨੂੰ ਮਿਲ ਕੇ ਆਪਣਾ ਕਾਜ ਸਵਾਰ ਲਾ। ਕਹਿੰਦੇ ਗੁਰਬਾਣੀ ਵਿੱਚ ਔਧ ਘਟੇ ਦਿਨ ਸ ਰਹਿਣ ਆ ਰਹੇ, ਮਨ ਗੁਰਮਿਲ ਕਾਜ ਸਵਾਰੇ। ਅਤੇ ਆਪਣਾ ਕਾਜ ਕੀ ਆ, ਰਾਮ ਸਿਮਰ ਰਾਮ ਸਿਮਰ ਇਹ ਤੇਰੇ ਕਾਜ ਹੈ, ਇਹ ਆਪਣਾ ਕੰਮ ਸੀ ਸਾਰਿਆਂ ਦਾ, ਇਹ ਕੰਮ ਕੀਤਾ ਹੀ ਨਹੀਂ ਹੈਗਾ। ਅਤੇ ਜਦੋਂ ਅਸੀਂ ਇਹ ਕੱਚੀ ਬਾਣੀ ਨਾਲ ਜੁੜ ਕੇ ਤੁਹਾਡਾ ਟਕਰਾਅ ਵੀ ਸਾਰਿਆਂ ਦਾ ਇੱਥੇ ਆ, ਚੇਤਾ ਰੱਖਿਓ। ਜਿਹੜਾ ਗੁਰੂ ਦੀ ਬਾਣੀ ਨਾਲ ਜੁੜਦਾ ਉਹ ਕਦੀ ਵੀ ਲੜਦਾ ਨਹੀਂ ਕਿਸੇ ਨਾਲ, ਉਹ ਝਗੜਾ ਨਹੀਂ ਕਦੀ ਕਰਦਾ ਕਿਸੇ ਨਾਲ ਵੀ, ਉਹਨੂੰ ਪਤਾ ਅਸੀਂ ਤਾਂ ਪ੍ਰਾਹੁਣੇ ਹਾਂ। ਜਿਵੇਂ ਆਪਾਂ ਇੱਥੇ ਆਸਟ੍ਰੇਲੀਆ 'ਚ ਪ੍ਰਾਹੁਣੇ ਹਾਂ, ਠੀਕ ਆ ਜੀ, ਜਿੰਨੇ ਵੀ ਗੁਰਮ ਬਾਹਰੋਂ ਆਏ ਦੋ ਦਿਨਾਂ ਨੂੰ ਚਲੇ ਜਾਣਾ ਸਾਰਿਆਂ ਨੇ। ਜੇ ਅਸੀਂ ਲੜਾਈ ਝਗੜਾ ਕਰਾਂਗੇ ਕਿਸੇ ਨਾਲ ਫਿਰ ਤਾਂ ਮੂਰਖ ਅਸੀਂ ਹੋਏ ਨਾ, ਬੇਗਾਨੇ ਦੇਸ਼ ਦੇ ਹੱਕ ਜਮਾਉਣ ਲੱਗ ਗਏ। ਪਰ ਜੇ ਮੁਲਕ ਦੇ ਮੁਤਾਬਕ ਚੱਲਾਂਗੇ ਫਿਰ ਆਪਾਂ ਠੀਕ ਹਾਂ। ਇਸੀ ਪ੍ਰਕਾਰ ਜਿਹੜੇ ਗੁਰਮੁਖ ਸੰਤ ਸਾਧੂ ਆਉਂਦੇ ਨੇ ਇਸ ਇਲਾਕੇ 'ਚੋਂ ਇੱਥੇ ਆਉਂਦੇ ਆ, ਉਹ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਆ, ਕਹਿੰਦੇ ਘੜੀ ਮੋਹਤਕਾ ਪਾਹੁਣਾ ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ ਬੁੱਝੇ ਨਹੀਂ ਗਵਾਰ। ਕਹਿ ਜਿਹੜਾ ਤਾਂ ਪ੍ਰਾਹੁਣਾ ਬਣ ਕੇ ਚੱਲਦਾ ਏ ਇਸ ਸੰਸਾਰ 'ਚ, ਉਹਨੂੰ ਦਰਗਾਹ 'ਚ ਕੁਝ ਮਾਣ ਮਿਲ ਸਕਦਾ ਏ। ਗੁਰ ਪ੍ਰਸਾਦੀ ਜਾਣੇ ਮਹਿਮਾਨ ਤਾਂ ਕਿਸ ਦਰਗਾਹ ਪਾਵੇ ਮਾਣ। ਜਿਹੜਾ ਇੱਥੇ ਪ੍ਰਾਹੁਣਾ ਬਣ ਕੇ ਆਇਆ ਪਰ ਇੱਥੇ ਆ ਕੇ ਮਾਲਕ ਬਣ ਗਿਆ, ਉਹ ਇਹਦੇ ਉੱਤੇ ਹੱਕ ਜਮਾਏਗਾ ਵੀ ਮੇਰਾ ਸਰੀਰ ਆ, ਆਪਣਾ ਤਾਂ ਛੱਡੋ, ਆਪਣੇ ਭਾਈ ਭੈਣ ਬੱਚਿਆਂ ਦਾ ਘਰ ਵਾਲੀ ਦਾ ਘਰ ਸਭ ਦੇ ਸਰੀਰ ਨੂੰ ਆਪਣਾ ਕਹਿਣ ਲੱਗ ਗਿਆ। ਕਹਿੰਦੇ ਹੋ ਸਾਧੂ ਹੋ ਵਾਧੂ ਬੈਰ ਹਮਰੀ ਭੂਮ ਕੌਣ ਘਾਲੇ ਪੈਰ, ਕਹਿੰਦੇ ਮੇਰੀ ਜ਼ਮੀਨ 'ਤੇ ਕੋਈ ਪੈਰ ਰੱਖ ਕੇ ਦਿਖਾਏ, ਮੇਰੇ ਬੱਚੇ ਨੇ ਕੋਈ ਕੁਝ ਕਹਿ ਕੇ ਦਿਖਾਏ, ਹੁਣ ਸਰੀਰ ਤਾਂ ਸਾਡਾ ਹੈ ਹੀ ਨਹੀਂ, ਜਿਹੜਾ ਰਹਿਣੇ ਵਾਲਾ ਏ ਮਨ ਉਹਦਾ ਕਦੀ ਭੇਤ ਨਹੀਂ ਲਿਆ ਆਪਾਂ ਕਿਸੇ ਨੇ, ਮਨ ਆਉਂਦਾ ਤੇ ਮਨ ਚਲੇ ਜਾਂਦਾ ਏ। ਇਸ ਕਰਕੇ ਮਨ ਸਾਡਾ ਸਾਥੀ ਆ ਸਾਰਿਆਂ ਦਾ, ਇਹ ਸਰੀਰ ਸਾਥੀ ਨਹੀਂ ਹੈਗਾ, ਇਹ ਤਾਂ ਮਿੱਟੀ ਆ, ਪੌਣ ਬੋਲਦੀ ਆ, ਦੇਹੀ ਮਾਟੀ ਬੋਲੇ ਪੌਣ ਬੂਝਰੇ ਗਿਆਨੀ ਮੂਹਾਂ ਹੈ ਕੌਣ। ਇਸ ਕਰਕੇ ਜਿਹੜਾ ਇਹਦੇ ਵਿੱਚ ਰਹਿੰਦਾ ਹੈ ਨਾ ਉਹਦੀ ਸਾਰ ਲਓ, ਤਾਂ ਕਿ ਇਹ ਮੰਦਰ ਤੋਂ ਇਹ ਸਰੀਰ ਤੁਹਾਡਾ ਧਿਆਨ ਪਾਸੇ ਹੋ ਜਾਵੇ। ਅਤੇ ਇਹ ਤੋਂ ਧਿਆਨ ਤੋੜਨ ਦਾ ਤਰੀਕਾ ਕੀ ਆ, ਜਿਹੜਾ ਤੁਹਾਡਾ ਮਨ ਆ ਉਹਨੂੰ ਗੁਰੂ ਦੇ ਗਿਆਨ ਦੁਆਰਾ, ਦੋ ਤਰੀਕੇ ਆ ਮਨ ਨੂੰ ਸਮਝਾਉਣ ਦੇ, ਇੱਕ ਗੁਰੂ ਦਾ ਗਿਆਨ ਇੱਕ ਗੁਰੂ ਦਾ ਸ਼ਬਦ। ਜਦੋਂ ਆਪਾਂ ਸਾਰੇ ਸਿਮਰਨ ਕਰਦੇ ਹਾਂ ਸਾਨੂੰ ਫੁਰਨਾ ਆ ਜਾਂਦਾ, ਫਿਰ ਇਹਨੂੰ ਗੁਰੂ ਦੇ ਗਿਆਨ ਦੁਆਰਾ ਸਮਝਾਓ ਵੀ ਫੁਰਨਾ ਕਿਹੜੀ ਗੱਲ ਦਾ ਆਇਆ ਤੈਨੂੰ। ਫਿਰ ਆਪਾਂ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹ ਕੇ ਪਤਾ ਲੱਗਦਾ ਵੀ ਇਹ ਸਰੀਰ ਤਾਂ ਆਪਣਾ ਨਹੀਂ ਹੈਗਾ, ਫਿਰ ਕਹਿੰਦੇ ਨਾਲ ਫਿਰ ਸਿਮਰਨ ਕਰ, ਆਪਾਂ ਫਿਰ ਸਿਮਰਨ ਸ਼ੁਰੂ ਕਰ ਦਿੰਦੇ ਹਾਂ। ਸੋ ਗੁਰਬਾਣੀ ਪੜ੍ਹਨੀ ਵੀ ਆ ਸਾਰਿਆਂ ਨੇ ਅਤੇ ਸਿਮਰਨ ਵੀ ਕਰਨਾ ਸਾਰਿਆਂ ਨੇ, ਇਹ ਨਹੀਂ ਹੈ ਵੀ ਆਪਾਂ ਬਾਣੀ ਪੜ੍ਹਨੀ ਛੱਡ ਦੇਣੀ ਵੀ ਇਕੱਲਾ ਸਿਮਰਨ ਹੀ ਕਰਨਾ ਜਾਂ ਇਕੱਲੀ ਬਾਣੀ ਪੜ੍ਹੀ ਜਾਣੀ ਸਿਮਰਨ ਨਹੀਂ ਕਰਨਾ, ਦੋਨਾਂ ਦਾ ਸੁਮੇਲ ਆਪਸ ਦੇ ਵਿੱਚ। ਜਿਵੇਂ ਆਪਣੇ ਕੋਲ ਗੱਡੀ ਹੋਵੇ ਅਸੀਂ ਗੁਰੂ ਘਰ ਆਉਣਾ ਹੋਵੇ ਪਰ ਸਾਡੇ ਕੋਲ ਜੇ ਡਾਇਰੈਕਸ਼ਨਾਂ ਨਹੀਂ ਹੈਗੀਆਂ, ਗੱਡੀ ਤਾਂ ਚੱਲੇਗੀ ਪਰ ਜਿਹੜਾ ਤੇਲ ਆ ਉਹਨੇ ਹੌਲੀ ਹੌਲੀ ਮੁੱਕ ਜਾਣਾ। ਪਰ ਜੇ ਤੁਹਾਡੇ ਕੋਲ ਡਾਇਰੈਕਸ਼ਨਾਂ ਹੈਗੀਆਂ, ਗੱਡੀ ਨਹੀਂ ਹੈਗੀ ਤਾਂ ਵੀ ਤੁਸੀਂ ਪਹੁੰਚ ਸਕਦੇ। ਇਸ ਕਰਕੇ ਗੁਰਬਾਣੀ ਗੁਰੂ ਅਤੇ ਗੁਰਮੰਤਰ, ਮਹਾਰਾਜ ਕਹਿੰਦੇ ਇਹ ਮਨੂਆਂ ਕਿਉਂ ਘਰ ਵਸ ਆਵੇ ਗੁਰਪ੍ਰਸਾਦੀ ਠਾਕੀਏ। ਜਿਵੇਂ ਕਿ ਬੱਚਾ ਕੋਈ ਇਲਤੀ ਹੋਵੇ ਚੰਚਲ ਹੋਵੇ ਤੁਸੀਂ ਆਵਾਜ਼ ਮਾਰੋ ਉਹ ਰੁਕੇਗਾ ਨਹੀਂ, ਉਹਨੂੰ ਝਿੜਕ ਕੇ ਬਿਠਾਉਂਗੇ ਕਾਕਾ ਮੇਰੀ ਗੱਲ ਸੁਣ ਫਿਰ ਤੁਹਾਡੀ ਗੱਲ ਸੁਣੇਗਾ। ਇੱਦਾਂ ਹੀ ਮਹਾਰਾਜ ਕਹਿੰਦੇ ਭੂਲਾ ਮਨ ਸਮਝੇ ਗੁਰਸ਼ਬਦ।

ਦੀ ਜਦੋਂ ਤੁਸੀਂ ਝਿੜਕੇ ਨੂੰ ਬਿਠਾਓਗੇ ਇਹ ਤੁਹਾਡੇ ਕੋਲ ਬਹਿ ਜਾਏਗਾ, ਫਿਰ ਗੁਰਬਾਣੀ ਦੀ ਗੱਲ ਸਮਝ ਪਏਗੀ ਵੀ ਗੁਰਬਾਣੀ ਇੰਨਾ ਵਧੀਆ ਭੇਜ ਦੇ ਰਹੀ ਆ, ਇੰਨਾ ਡੂੰਘਾ ਭੇਜ ਦੇ ਰਹੀ ਆ, ਫਿਰ ਇਹ ਸਮਝੇਗਾ। ਮਹਾਰਾਜ ਕਹਿ ਰਹੇ ਭੁੱਲਾ ਮਨ ਸਮਝੇ ਗੁਰਸ਼ਬਦੀ, ਇਹ ਮਨੁਆ ਕਿਉਂ ਘਰ ਵਸ ਆਵੇ, ਗੁਰਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਇਹਨੂੰ ਗਿਆਨ ਦੀ ਮਤ ਵੀ ਦੇਣੀ ਪੈਂਦੀ ਆਪਾਂ ਨੂੰ, ਇਹ ਨਹੀਂ ਵੀ ਆਪਾਂ ਗਿਆਨ ਨਹੀਂ ਦੇਣਾ। ਸੋ ਸਾਰਿਆਂ ਨੇ ਬਾਣੀ ਪੜ੍ਹਨੀ, ਭਾਵੇਂ ਘਰ ਸਹਿਜ ਪਾਠ ਆਰੰਭ ਕਰ ਲਓ ਮਹਾਰਾਜ ਦੀ ਪੋਥੀਆਂ ਤੋਂ। ਇੱਕ ਵਾਰ ਜੀਵਨ 'ਚ ਘੱਟੋ ਘੱਟ ਸਾਰੇ ਜਾਣੇ ਮਹਾਰਾਜ ਦੀ ਬਾਣੀ ਦਾ ਵਿਚਾਰ ਕਰਕੇ ਉਹਨੂੰ ਪੜ੍ਹੋ ਜ਼ਰੂਰ। ਇੰਨਾ ਵੱਡਾ ਖਜ਼ਾਨਾ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤਾ, ਪਰ ਦੁੱਖ ਦੀ ਗੱਲ ਆ ਅਸੀਂ ਬਾਣੀ ਨੂੰ ਵਿਚਾਰ ਨਹੀਂ ਪਾ ਰਹੇ। ਮਹਾਰਾਜ ਕਹਿੰਦੇ ਜਾਗ ਸਲੋਨੜੀਏ ਗੁਰਬਾਣੀ ਬੋਲੇ ਰਾਮ, ਕਹਿੰਦੀ ਬੋਲਦੀ ਪਈ ਆ। ਕਹਿੰਦੇ ਕੀ ਸਮਝਾਇਆ, ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨੇੜੀ, ਜਿਨ੍ਹਾਂ ਨੇ ਸੁਣੀ ਅਤੇ ਮੰਨ ਲਈ ਉਹਨਾਂ ਦੇ ਇਕੱਥ ਕਹਾਣੀ ਸਮਝ ਲੱਗਦੀ ਸਾਰਿਆਂ ਦੇ, ਦੂਜੇ ਦੀ ਨਹੀਂ। ਪਰ ਮਹਾਰਾਜ ਕਹਿੰਦੇ ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਵਿਚਾਰੇਗਾ ਕੌਣ, ਜਿਹੜਾ ਗੁਰਮੁਖ ਹੋਏਗਾ। ਅਤੇ ਗੁਰਮੁਖ ਕੌਣ ਬਣਦਾ ਏ, ਕਹਿੰਦੇ ਗੁਰਮੁਖ ਹੋਵੇ ਸੋ ਕਾਇਆ ਖੋਜੇ ਹੋਰ ਸਭ ਭਰਮ ਭੁਲਾਈ। ਜਿਹੜਾ ਕਾਇਆ ਦੀ ਖੋਜ ਨਹੀਂ ਕਰਦਾ, ਕਿਉਂਕਿ ਉਹਨੂੰ ਪਤਾ ਲੱਗ ਗਿਆ ਸਭ ਕਿਸੇ ਘਰ ਮੈਂ ਬਾਹਰ ਨਹੀਂ, ਬਾਹਰ ਜੋ ਢੋਲੇ ਸੋ ਭਰਮ ਭੁਲਾਈ। ਹੁਣ ਜਿਹਨੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਉਹ ਬਾਹਰ ਨਹੀਂ ਜਾਏਗਾ, ਉਹਨੂੰ ਪਤਾ ਮਹਾਰਾਜ ਦੀਵਾਨ ਹਾਲ ਦੇ ਵਿੱਚ ਨੇ, ਇੱਥੇ ਆ ਕੇ ਮੱਥਾ ਟੇਕੇਗਾ। ਅਤੇ ਜਿਹਦੇ ਕੋਲ ਟਾਈਮ ਨਹੀਂ ਹੈ ਉਹ ਬਾਹਰੇ ਗੁਰਦੁਆਰੇ ਮੱਥਾ ਟੇਕ ਕੇ ਚਲ ਜਾਏਗਾ। ਸਾਡਾ ਸੁਭਾਅ ਬਣ ਗਿਆ ਜੀਆਂ ਦਾ, ਅਸੀਂ ਇੰਨੇ ਜ਼ਿਆਦਾ ਕੰਮ 'ਚ ਬਿਜ਼ੀ ਹੋ ਗਏ ਹਾਂ ਕਿਸੇ ਕੋਲ ਅੰਦਰ ਆਉਣ ਦਾ ਸਮਾਂ ਨਹੀਂ ਹੁੰਦਾ। ਕੋਈ ਦੂਰੋਂ ਮੱਥਾ ਟੇਕ ਲੈਂਦਾ, ਕੋਈ ਚੌਖੜ ਤੋਂ ਮੱਥਾ ਟੇਕ ਕੇ ਚਲੇ ਜਾਂਦਾ, ਕੋਈ ਕੰਧ ਨੂੰ ਮੱਥਾ ਟੇਕ ਕੇ ਚਲੇ ਜਾਂਦਾ, ਪਰ ਅੰਦਰ ਆਉਣ ਦਾ ਟਾਈਮ ਨਹੀਂ ਹੈਗਾ। ਫਿਰ ਦੇਖੋ ਜਿੰਨਾ ਕੁ ਬੱਚਾ ਸਕੂਲ 'ਚ ਆਉਂਦਾ ਸਿੱਖਿਆ ਵੀ ਉੱਨੀ ਕੁ ਮਿਲਣੀ ਆ ਉਹਨੂੰ। ਜਿਹੜਾ ਗੁਰੂ ਘਰ ਆ ਕੇ ਪੜ੍ਹਾਈ ਨਹੀਂ ਪੜ੍ਹਦਾ ਪਿਆ ਬ੍ਰਹਮ ਦੀ, ਉਹਨੇ ਸਿੱਖਿਆ ਕੀ ਲੈਣੀ ਆ। ਤਾਂ ਹੀ ਤਾਂ ਸਾਡੇ ਘਰਾਂ 'ਚ ਕਲੇਸ਼ ਨਹੀਂ ਮੁੱਕਦੇ ਪਏ ਹੈਗੇ, ਸਾਡੀਆਂ ਟੈਨਸ਼ਨਾਂ ਆਪਾਂ ਮੁਕਤ ਨਹੀਂ ਹੋ ਰਹੇ, ਕਿਉਂਕਿ ਗੁਰਬਾਣੀ ਨੂੰ ਅਸੀਂ ਪੜ੍ਹ ਰਹੇ ਹਾਂ, ਵਿਚਾਰਦੇ ਨਹੀਂ ਪਏ। ਅਤੇ ਜਿਨ੍ਹਾਂ ਨੇ ਕਿਹਾ ਵੀ ਸਭ ਕਿਸ ਘਰ ਮੈਂ ਬਾਹਰ ਨਹੀਂ, ਬਾਹਰ ਜੋ ਢੋਲੇ ਸੋ ਭਰਮ ਭਲਾਈ, ਗੁਰਪ੍ਰਸਾਦੀ ਜਿਨ ਅੰਤਰ ਪਾਇਆ ਅੰਤਰ ਬਾਹਰ ਸੁਹੇਲਾ ਜੀਓ। ਕਿਹਦਾ ਅੰਦਰ ਬਾਹਰ ਸੁਹੇਲਾ ਹੋਇਆ, ਜਿਹਨੇ ਗੁਰਬਾਣੀ ਗੁਰੂ ਦਾ ਕਿਹਾ ਮੰਨ ਕੇ ਇਸ ਘਰ ਦੀ ਖੋਜ ਕਰ ਲਈ। ਇੱਕ ਹਿਰਨ ਦੇਖਿਆ ਆਪਾਂ, ਉਹ ਸਪੈਸ਼ਲ ਹਿਰਨ ਹੁੰਦਾ, ਉਹਨੂੰ ਡਰੈਗਨ ਹਿਰਨ ਵੀ ਕਹਿ ਦਿੰਦੇ, ਉਹਦੇ ਸਿਰ 'ਤੇ ਸਿੰਘ ਹੁੰਦੇ ਆ, ਕੇਵਲ ਕਸਤੂਰੀ ਉਹਦੇ ਅੰਦਰ ਹੁੰਦੀ ਆ, ਸਾਰੇ ਹਿਰਨਾਂ ਅੰਦਰ ਕਸਤੂਰੀ ਨਹੀਂ ਹੁੰਦੀ। ਅਤੇ ਉਹ ਫਿਰ ਬਾਹਰ ਲੱਭਦਾ ਫਿਰਦਾ ਏ, ਉਹਨੂੰ ਖੁਸ਼ਬੂ ਆਉਂਦੀ ਆ ਵੀ ਕਿਤੋਂ ਖੁਸ਼ਬੂ ਆ ਰਹੀ ਆ, ਪਰ ਕੀ ਆ, ਉਹ ਭੱਜਿਆ ਜਾਂਦਾ ਬਾਹਰ ਕਿਤੇ, ਕਿਉਂਕਿ ਜਿਹੜਾ ਦੂਜੇ ਹੁੰਦੇ ਸ਼ਿਕਾਰੀ ਉਹਨਾਂ ਨੂੰ ਪਤਾ ਹੁੰਦਾ ਇਹਦੇ ਅੰਦਰ ਨਾਮ ਕਸਤੂਰੀ ਹੈਗੀ ਆ। ਉਹ ਕੀ ਇੱਕ ਇੰਸਟਰੂਮੈਂਟ ਮਿਲਦਾ ਏ ਜਿਹਦੇ ਨਾਲ ਕੀ ਆ, ਉਹ ਹਿਰਨ ਮੋਹਿਆ ਜਾਂਦਾ। ਜਦੋਂ ਹਿਰਨ ਮੋਹਿਆ ਜਾਂਦਾ ਆ ਕੇ ਉਹਨੂੰ ਫੜ ਲੈਂਦੇ ਆ, ਉਹ ਕਸਤੂਰੀ ਨੂੰ ਕੱਢ ਲੈਂਦੇ ਉਹਦੇ ਵਿੱਚੋਂ। ਇਸੇ ਪ੍ਰਕਾਰ ਜਿਹੜੇ ਆਪਾਂ ਜੀਵ ਨਾਮ ਅਭਿਆਸੀ ਆ, ਮਾਲਕ ਨੂੰ ਮਿਲਣਾ ਚਾਹੁੰਦੇ ਹਾਂ, ਪਰ ਕਈਆਂ ਨੂੰ ਭੇਤ ਹੀ ਨਹੀਂ ਹੈ ਵੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਉਹਨਾਂ ਨੂੰ ਪੰਜੇ ਜਾਣੇ ਆਪਣੇ ਇਸ ਦੇਸ਼ ਦੀ ਉਹ ਬੈਂਸਰੀ ਉਹ ਇੰਸਟਰੂਮੈਂਟ ਵਜਾ ਕੇ ਆਪਣੇ ਅੰਦਰ ਕੰਟਰੋਲ ਕਰ ਲੈਂਦੇ ਆ। ਫਿਰ ਕੀ ਆ, ਨਾਮ ਦਾ ਭੇਤ ਨਾ ਹੋਣ ਕਰਕੇ ਉਹ ਰਸ ਵੀ ਚਰਾ ਲੈਂਦੇ ਸਾਰੀ ਉਮਰ, ਕੀ ਜਿੰਨਾ ਚਿਰ ਸ੍ਰਿਸ਼ਟੀ ਆ 84 ਲੱਖ 'ਚ ਉਹਨੂੰ ਕਮਾਈ ਰੱਖਦੇ ਆ ਫਿਰ ਉਹ। ਇਸ ਕਰਕੇ ਅਸੀਂ ਉਹ ਹਿਰਨ ਬਣਨਾ ਜਿਹੜੇ ਆਪਣੇ ਆਪ ਦੀ ਖੋਜ ਕਰਨ, ਜਿਹੜੇ ਪੰਜਾਂ ਦੇ ਇੰਸਟਰੂਮੈਂਟ ਦੇ ਵਿੱਚ ਨਾ ਉਲਝਣ, ਪੰਜਾਂ ਦੀਆਂ ਆਵਾਜ਼ਾਂ 'ਚ ਕਿਹੜੀਆਂ, ਈਰਖਾ ਨਿੰਦਿਆ ਚੁਗਲੀ ਦੁਵਿਧਾ ਨਫ਼ਰਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਚਿੰਤਾਵਾਂ ਤ੍ਰਿਸ਼ਾਂ 'ਚ ਨਾ ਉਲਝਣ, ਆਪਾਂ ਇਹੋ ਜਿਹੇ ਸਿੱਖ ਬਣਨਾ ਸਾਰਿਆਂ ਨੇ, ਤਾਂ ਕਿ ਅਸੀਂ ਪੰਜਾਂ ਨੂੰ ਕੰਟਰੋਲ ਕਰਕੇ ਚੱਲੀਏ। ਅਤੇ ਕਿਵੇਂ ਕੰਟਰੋਲ ਹੋਣਗੇ, ਗੁਰਮੰਤਰ ਦਾ ਅਭਿਆਸ ਕਰਕੇ। ਜਦੋਂ ਤੁਹਾਡੇ ਅੰਦਰ ਆਪਾਂ ਇਸ ਪੁਆਇੰਟ 'ਤੇ ਪਹੁੰਚਾਂਗੇ, ਤੁਹਾਡੇ ਅੰਦਰ 5 ਸ਼ਬਦ ਪ੍ਰਗਟ ਹੋਣਗੇ, ਜਿਹਨੂੰ ਮਹਾਰਾਜ ਸਮਝਾ ਰਿਹਾ 5 ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿੱਤ ਕਰ ਧਾਰੀਆ, 5 ਦੁੱਧ ਦਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕੋ ਸੇ ਨਾਮ ਹਰ ਕੇ ਲਾਗੇ,
ਕਹੇ ਨਾਨਕ ਤੈ ਸੁੱਖ ਹੋਆ ਤਿਤ ਕਰ ਅਨਹਦ ਵਾਜੇ। ਉਸ ਅਵਸਥਾ 'ਚ ਆਪਾਂ ਸਾਰਿਆਂ ਨੇ ਜਾਣਾ, ਉਹ ਪੰਜੇ ਸ਼ਬਦਾਂ ਨੂੰ ਵੀ ਸੁਣਨਾ ਹੈ। ਤੁਹਾਡੀ ਅਸਲ 'ਚ ਗੁਰਮਤਿ ਹੀ ਉੱਥੋਂ ਸ਼ੁਰੂ ਹੁੰਦੀ। ਮਹਾਰਾਜ ਕਹਿੰਦੇ ਕਿ ਜਦੋਂ ਉਹ ਗੁਰਮਤ ਨੂੰ ਆਪਾਂ ਅਪਣਾਇਆ, ਤੁਹਾਡੇ ਅੰਦਰ ਜਿਹੜਾ ਨਾਮ ਆ ਜਿਹਨੂੰ ਕਹਿੰਦੇ ਗੁਰਸ਼ਬਦੀ ਗੋਬਿੰਦ ਗੱਜਿਆ, ਉਹ ਵੀ ਤੁਹਾਡੇ ਅੰਦਰ ਗੱਜੇਗਾ। ਅਤੇ ਗੁਰੂ ਸਾਹਿਬ ਕੀ ਸਮਝਾ ਰਹੇ ਆ, ਕਹਿੰਦੇ ਪੰਚੇ ਸ਼ਬਦ ਅਨਾਹਦ ਵਾਜੇ, ਲਗਾਤਾਰ ਵੱਜਦੇ ਪਏ। ਕਹਿੰਦੇ ਪੰਚੇ ਸ਼ਬਦ ਵਜੇ ਮਤ ਗੁਰਮਤ ਵਡਭਾਗੀ ਅਨਹਦ ਵੱਜਿਆ, ਆਨੰਦ ਮੂਲ ਰਾਮ ਸਭ ਦੇਖਿਆ ਗੁਰਸ਼ਬਦੀ ਗੋਬਿੰਦ ਗੱਜਿਆ। ਉਹ ਗੱਜਦਾ ਸਾਡੇ ਸਾਰਿਆਂ ਅੰਦਰ, ਪਰ ਕਿਹਨਾਂ ਅੰਦਰ? ਜੇ ਉੱਥੇ ਜਾ ਕੇ ਪੰਜੇ ਸ਼ਬਦ ਜਿਹੜੀ ਆਪਣੀ ਗੁਰੂ ਦੀ ਮੱਤ ਲੈ ਕੇ ਉੱਥੇ ਆਸਣ ਲਾ ਕੇ ਬਹਿ ਗਏ ਆ, ਕਿਉਂਕਿ ਇਹ ਪੰਜੇ ਸ਼ਬਦ ਦਰਗਾਹ 'ਚ ਵੀ ਚੱਲਦੇ ਆ, ਜਿਹਨੂੰ ਮੈਂ ਪੰਜ ਸ਼ਬਦ ਦਰਗੇ ਬਾਜ ਹਰ ਮਿਲਿਓ ਮੰਗਲ ਗਾਇਓ। ਇਹਨਾਂ ਪੰਜਾਂ ਸ਼ਬਦਾਂ ਨੂੰ ਹੀ ਜਿਹੜੇ ਸੰਗੀਤਕ ਰੂਪ 'ਚ ਨੇ ਆਪਾਂ ਨਿੱਤ ਪੜ੍ਹਦੇ ਹਾਂ, ਇਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਗੁਰਬਾਣੀ ਵਿੱਚ। ਕਹਿੰਦੇ ਪੰਚ ਪ੍ਰਵਾਨ ਕੀ ਹੈ ਜੀ? ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ, ਪੰਚੇ ਸੋਹੇ ਦਰਰਾ ਜਾਨ, ਪੰਚਾਂ ਕਾ ਗੁਰ ਏਕ ਧਿਆਨ। ਜਦੋਂ ਇਹ ਇੱਕ ਰੂਪ ਹੋ ਜਾਂਦੇ ਆ, ਪੰਚ ਸ਼ਬਦ ਹੈ ਪੂਰਨ ਨਾਦ, ਉਹ ਨਾਦ ਦੀ ਅਵਸਥਾ 'ਚ ਆ ਜਾਂਦੇ ਆ। ਇਸ ਕਰਕੇ ਇਹਨਾਂ ਵਿੱਚੋਂ ਕਿਸੇ ਵੀ ਇੱਕ ਸ਼ਬਦ ਨੂੰ ਫੜ ਲੂੰਗੇ, ਫਿਰ ਵੀ ਤੁਸੀਂ ਉਹ ਦਰਗਾਹ 'ਚ ਪਹੁੰਚ ਸਕਦੇ ਹੋ। ਇਹਨਾਂ ਬਾਰੇ ਦੱਸਤਾ ਗੁਰਬਾਣੀ ਕਿਹੜੇ ਕਿਹੜੇ ਪੰਜ ਸ਼ਬਦ ਹੁੰਦੇ ਨੇ। ਮਹਾਰਾਜ ਕਹਿੰਦੇ ਕਰਕਲ ਤਾਲ ਪਖਾਵਚ ਨੈਨੋ ਮਾਥੇ ਵਜੇ ਰਬਾਬਾ, ਕਰਨੋ ਮਧ ਬਾਂਸਰੀ ਬਾਜੇ ਜਿਹਵਾ ਧੁਨ ਅਗਾਜਾ, ਨਿਰਤ ਕਰੇ ਕਰ ਮਨੁਆ ਨਾਚੇ ਆਣੇ ਘੁੰਗਰ ਸਾਜਾ ਮੇਰੇ ਰਾਮ ਕੋ ਨਿਰਤਕਾਰੀ। ਇਹ ਪੰਜੇ ਸ਼ਬਦ ਤੁਹਾਡੇ ਅੰਦਰ ਚੱਲਦੇ ਆ, ਪਰ ਸੁਣਦੇ ਕਿਹਨੂੰ ਆ? ਜਿਹੜਾ ਇਸ ਰੌਲੇ ਵਿੱਚੋਂ ਬਾਹਰ ਨਿਕਲਦਾ, ਹੋਰ ਕਿਸੇ ਨੂੰ ਨਹੀਂ ਸੁਣਦੇ ਹੈਗੇ। ਉਹ ਚੱਲਦੇ ਦਰਗਾਹ ਦੇ ਵਿੱਚ ਆ, ਜਿਹੜੀ ਦਰਗਾਹ ਚੀਜ਼ ਚੱਲਦੀ ਆ ਤੁਹਾਨੂੰ ਤਰਲੋਕੀ ਨਹੀਂ ਸੁਣ ਸਕਦੀ ਕਿਸੇ ਨੂੰ ਵੀ। ਇਸ ਕਰਕੇ ਆਪਾਂ ਤਾਂ ਹੀ ਬੇਨਤੀਆਂ ਕਰਦੇ ਹਾਂ ਵੀ ਜਦੋਂ ਆਪਾਂ ਨਾਮ ਨੂੰ ਵੀ ਸੁਣਨਾ, ਤੁਹਾਨੂੰ ਫੁਰਨਾ ਨਹੀਂ ਆਉਣਾ ਚਾਹੀਦਾ ਕਿਸੇ ਨੂੰ ਵੀ। ਤੁਸੀਂ ਦਰਗਾਹ 'ਚ ਜਾ ਰਹੇ ਹੋ, ਜੋ ਦਰਗਾਹ 'ਚ ਜਾਣਾ, ਉੱਥੇ ਪੰਜਾਂ ਦਾ ਕੀ ਕੰਮ? ਉੱਥੇ ਸੋਚਣ ਦਾ, ਫਿਕਰਾਂ ਸੈਂਸਿਆਂ ਦਾ ਕੀ ਕੰਮ? ਪਰ ਆਪਾਂ ਵਿਚਾਰ ਛੱਡਦੇ ਨਹੀਂ ਹੈਗੇ, ਆਪਾਂ ਸੋਚਾਂ ਛੱਡਦੇ ਨਹੀਂ ਹੈਗੇ। ਅਸੀਂ ਚਾਹੁੰਦੇ ਹਾਂ ਅਸੀਂ ਕੱਚੀ ਬਾਣੀ ਨਾਲ ਵੀ ਜੁੜੀਏ ਅਤੇ ਅਸੀਂ ਸੱਚੀ ਬਾਣੀ ਨਾਲ ਵੀ ਜੁੜੀਏ। ਮਹਾਰਾਜ ਕਹਿੰਦੇ ਹਾਉ ਕਮ ਦੈਟ ਪਾਸਿਬਲ? ਤੁਸੀਂ ਦੋ ਰਸਤੇ ਕਿਵੇਂ ਚੂਜ਼ ਕਰ ਸਕਦੇ ਹੋ? ਇਸ ਕਰਕੇ ਮਹਾਰਾਜ ਲਿਵੇ ਧਾਤ ਜੋੜਨਾ ਹੋਵੇ ਜੇ ਲੋਚੇ ਸਭ ਕੋਏ। ਜੇ ਦੋਨੇ ਕੰਮ ਤੁਸੀਂ ਲੋਚਦੇ ਹੋ, ਤੁਸੀਂ ਨਾ ਇੱਧਰ ਜੋਗੇ ਨਾ ਉੱਧਰ ਜੋਗੇ, ਵਿੱਚ ਹੀ ਡਿੱਗ ਜਾਂਗੇ ਭੌਜਲ, ਜਿਹਨੂੰ ਕਹਿੰਦੇ ਮਨ ਮੁੱਖਾਂ ਉਰਵਾਰ ਨਾ ਪਾਰ ਹੈ ਅੱਧ ਵਿੱਚ ਲਪਟਾਏ, ਅਤੇ ਆਪਾਂ ਡਿੱਗ ਜਾਂਗੇ ਖੂਹ ਦੇ ਵਿੱਚ। ਇਸ ਕਰਕੇ ਸਾਰਿਆਂ ਨੇ ਇਹ ਪ੍ਰੈਕਟੀਕਲ ਜੀਵਨ ਲੈ ਕੇ ਚੱਲਣਾ, ਪਰ ਜਿਹੜੇ ਗੁਰਬਾਣੀ ਦੀ ਖੋਜ ਕਰਨਗੇ, ਉਹ ਵੱਡੇ ਭਾਗਾਂ ਵਾਲੇ ਜਿਹੜੇ ਖੋਜ ਕਰਦੇ, ਉਹਨਾਂ ਦਾ ਪਹਿਲਾ ਸਟੈਪ ਕੀ ਆ? ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ। ਅਤੇ ਜਿਨ੍ਹਾਂ ਨੇ ਖੋਜਿਆ ਏ, ਕਹਿੰਦੇ ਖੱਖਾ ਖੋਜ ਪਰੇ ਜੇ ਕੋਈ, ਜੋ ਖੋਜੇ ਸੋ ਬਹੁਰ ਨਾ ਹੋਈ, ਖੋਜ ਬੂਝ ਜੋ ਕਰੇ ਵਿਚਾਰਾ ਭਵਜਲ ਤਰਤ ਨਾ ਲਾਵੇ ਬਾਰਾ। ਜਿਨ੍ਹਾਂ ਨੇ ਖੋਜ ਲਿਆ, ਬੁੱਝ ਲਿਆ ਵੀ ਸ਼ਬਦ ਸੁਣ ਕੇ ਗੁਰਮੰਤਰ ਨੂੰ ਸੁਣ ਕੇ ਭੌਜਲ ਪਾਰ ਹੋਣਾ ਏ, ਉਹਨਾਂ ਅੰਦਰ ਮਹਾਰਾਜ ਕਹਿ ਰਹੇ ਨਿਸ਼ਾਨੀ ਆ। ਤੁਸੀਂ ਨੇਤਰ ਬੰਦ ਕੀਤੇ, ਉਹ ਸ਼ਬਦ ਦੇ ਨਾਲ ਤੁਹਾਡੇ ਨੌ ਦਰਵਾਜ਼ੇ ਬੰਦ ਹੋ ਗਏ। ਜਿਵੇਂ ਰੋਜ਼ ਰਾਤ ਨੂੰ ਸਾਰੇ ਸੌਂਦੇ ਹਾਂ, ਸੌਂਦੇ ਸਾਰੇ ਹੀ ਹਾਂ, ਕਹਿੰਦੇ ਗੁਰਮੰਤਰ ਦਾ ਆਸਰਾ ਲੈ ਕੇ ਸੌਂ ਜਾਓ, ਤੁਸੀਂ ਸਿੱਧੇ ਆਪਣੇ ਘਰ ਚਲ ਜੂੰਗੇ। ਕਿੰਨਾ ਸੌਖਾ ਤਰੀਕਾ! ਭਾਈ ਗੁਰਦਾਸ ਜੀ ਕਹਿੰਦੇ, ਕਹਿੰਦੇ ਹਰ ਵਾਹਿਗੁਰੂ ਮੰਤਰ ਅਗੰਮ ਹੈ। ਅਗੰਮ ਕਹਿੰਦੇ ਜਿਹੜਾ ਤੁਹਾਡੀਆਂ ਇਹਨਾਂ ਕਰਮ ਇੰਦਰੀਆਂ ਤੋਂ, ਤੁਹਾਡੀ ਗਿਆਨ ਇੰਦਰੀ ਦੀ ਪਹੁੰਚ ਤੋਂ ਪਾਸੇ ਆ। ਕਹਿੰਦੇ ਹਰ ਵਾਹਿਗੁਰੂ ਮੰਤਰ ਅਗੰਮ ਹੈ, ਜਗ ਤਾਰਨ ਹਾਰਾ, ਜੋ ਸਿਮਰੇ ਨਰ ਪ੍ਰੇਮ ਸਿਉ, ਸੋ ਪਹੁੰਚੇ ਦਰਬਾਰਾ। ਸਿੱਧਾ ਕਹਿੰਦੇ ਦਰਬਾਰ 'ਚ ਪਹੁੰਚੇਗਾ। ਇਸ ਕਰਕੇ ਜਦੋਂ ਆਪਾਂ ਸਾਰਿਆਂ ਨੇ ਜਪਣਾ, ਇਹ ਤੁਹਾਡੇ ਜਿਹੜੇ ਨੌ ਦਰਵਾਜ਼ੇ ਇਹ ਗੁਰਮੰਤਰ ਦੁਆਰਾ ਬੰਦ ਹੋ ਜਾਣ, ਭਾਵ ਤੁਹਾਡੀ ਸੁਰਤੀ ਜਿਹੜੀ ਉਹ ਨੌ ਦਰਵਾਜ਼ਿਆਂ 'ਚੋਂ ਖਿੱਚ ਕੇ ਤੁਸੀਂ ਗੁਰਮੰਤਰ 'ਚ ਲਾ ਲਓ। ਪਰ ਜਿਹਦੀ ਸੁਰਤੀ ਨੌ ਦਰਵਾਜ਼ਿਆਂ ਵਿੱਚ, ਬਾਬਾ ਕਬੀਰ ਜੀ ਕਹਿੰਦੇ ਉਹਨੂੰ ਨਾਮ ਦੀ ਪ੍ਰਾਪਤੀ ਨਹੀਂ ਹੋਣੀ। ਕਹਿੰਦੇ ਨੌ ਘਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਕਹਿੰਦੇ ਕਿਹੜੀ ਗੱਲ? ਕਿਉਂ? ਕਹਿੰਦੇ ਕਹੋ ਕਬੀਰ ਨਾਵੇ ਕਰ ਮੂਸੇ ਦਸਵੇਂ ਤੱਤ ਸਮਾਈ। ਕਹਿੰਦੇ ਨੌਆਂ ਘਰਾਂ ਚੋਰਾਂ ਦਾ ਵਾਸਾ ਏ, ਅਤੇ ਜਿੱਥੇ ਚੋਰ ਰਹਿੰਦੇ ਗੁਰਮੁਖ ਪਿਆਰੇ ਹੋ, ਉੱਥੇ ਚੋਰੀ ਸੰਭਵ ਆ। ਚੇਤਾ ਰੱਖਿਓ, ਤੁਹਾਨੂੰ ਜੇ ਪਤਾ ਲੱਗ ਨਾ ਤੁਹਾਡੇ ਘਰ ਕੋਈ ਕੀਮਤੀ ਵਸਤੂ ਪਈ ਆ, ਵੀ ਉੱਧਰ ਚੋਰ ਘੁੰਮਦੇ ਆ,
ਤੁਸੀਂ ਸੌ ਨਹੀਂ ਸਕਦੇ ਰਾਤ ਨੂੰ। ਕਹਿੰਦੇ ਇਸ ਗ੍ਰਹਿ ਮੈਂ ਕੋਈ ਜਾਗਤ ਰਹੇ ਸਾਬਤ ਵਸਤ ਉਹ ਆਪਣੀ ਲਹੇ, ਉਹ ਸੌਂ ਨਹੀਂ ਸਕਦਾ। ਪਰ ਜਿਹਨੂੰ ਨਾਮ ਦਾ ਭੇਦ ਆ ਗਿਆ ਉਹ ਵਿਚਾਰ ਨਹੀਂ ਲੈਂਦਾ, ਅਤੇ ਜਿਹਨੂੰ ਪਤਾ ਨਹੀਂ ਨਾਮ ਦਾ ਜੇ ਉਹ ਫਿਰ ਸੋਚਾਂ ਵਿੱਚ ਚਲੇ ਜਾਏਗਾ, ਫਿਰ ਸੌਂ ਜਾਏਗਾ। ਉਹਨੂੰ ਲੁੱਟ ਕੇ ਲੈ ਜਾਂਦੇ ਆ। ਚੋਰ ਚੋਰੀ ਕਦੋਂ ਕਰਦੇ ਆ? ਪੂਰੀ ਪਲੈਨਿੰਗ ਬਣਾ ਕੇ ਉਹ ਬੰਦੇ ਸਾਰੇ ਸੁੱਤੇ ਹੁੰਦੇ ਆ, ਫਿਰ ਕਹਿੰਦੇ ਉਹ ਚੋਰੀ ਕਰਦੇ ਆ। ਚੋਰ ਫੜਿਆ ਜਾਏ ਤਾਂ ਨਹੀਂ ਕਹਿੰਦੇ ਵੀ ਚੋਰ ਆ, ਜਿਹੜਾ ਫੜਿਆ ਨਹੀਂ ਗਿਆ ਆਪਾਂ ਕਿਵੇਂ ਕਹਿ ਦਈਏ ਚੋਰ ਆ? ਹੁਣ ਪੰਜੇ ਦੂਤ ਚੋਰ ਆ ਜੀ, ਇਹ ਪੰਜੇ ਦੂਤ ਚੋਰ ਆ, ਤੁਸੀਂ ਫੜ ਲਿਆ ਇਹਨਾਂ ਨੂੰ, ਫਿਰ ਤੁਸੀਂ ਕਿਵੇਂ ਕਹਿੰਦੇ ਚੋਰ ਆ? ਗੁਰਬਾਣੀ ਕਹਿ ਰਹੀ ਆ, ਇਹ ਕਹੋ ਵੀ ਗੁਰਬਾਣੀ ਕਹਿ ਰਹੀ ਚੋਰ ਆ, ਅਸੀਂ ਤਾਂ ਫੜੇ ਹੀ ਨਹੀਂ, ਤੁਸੀਂ ਤਾਂ ਆਪ ਚੋਰਾਂ ਦੇ ਸਾਥੀ ਹੋ, ਰਲ ਕੇ ਜਿਹੜਾ ਪਰਮਾਤਮਾ ਨੇ ਸਵਾਸਥ ਰੂਪੀ ਧਨ ਦਿੱਤਾ ਉਹਦੀ ਚੋਰੀ ਕਰਾ ਰਹੇ ਹੋ, ਵੀ ਲੁੱਟ ਲਾ ਕੋਈ ਗੱਲ ਨਹੀਂ। ਦ੍ਰਿਸ਼ਟਮਾਨ ਦੀ ਭਾਸ਼ਾ ਇਹ ਵੀ ਕਹਿੰਦੀ ਜੇ ਕੁੱਤੀ ਚੋਣਾਂ ਰਲ ਗਈ ਤਾਂ ਚੋਰੀ ਹੋਣੀ ਹੋਣੀ ਆ। ਇਹ ਮਨ ਇੱਦਾਂ ਦਾ ਏ, ਇਹ ਨਾਲ ਰਲ ਗਿਆ ਪੰਜਾਂ ਦੇ, ਠੀਕ ਆ ਜੀ। ਇਹ ਲਟਾ ਤਾਂ ਸਾਰਾ ਧਨ ਆਪਣੇ ਪਿਤਾ ਦਾ, ਅਤੇ ਛਿੱਤਰ ਕਿਤੇ ਪੈਂਦੇ ਅੰਤ ਵੇਲੇ? ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਅੰਤ ਨਿਬੇੜਾ ਤੇਰੇ ਨਿਬੇੜਾ ਤੁਹਾਤੋਂ ਹੀ ਲਿਆ ਜਾਣਾ। ਚੇਤਾ ਰੱਖਿਓ, ਸਾਥ ਛੱਡ ਦਿਓ ਚੋਰਾਂ ਦਾ, ਕਢਾਈ ਤੁਹਾਡੇ ਹੀ ਪੈਣੀ ਆ। ਇਹ ਹਿਸਾਬ ਲਾ ਲਿਓ ਸਾਰੇ ਜਾਣੇ ਆਪਣੇ ਹੱਥ ਵਾਸਤਾ, ਆਪਣ ਅਤੀ ਆਪਣ ਆਪੇ ਹੀ ਕਾਜ। ਆਓ, ਪੰਜ ਮਿੰਟ ਰਹਿ ਗਏ, ਦੋ ਦਿਨ ਹੋਰ ਨੇ, ਠੀਕ ਹੈ ਜੀ। ਇੰਨਾ ਕੁ ਬਹੁਤ ਆ ਅੱਜ ਵਾਸਤੇ, ਫਿਰ ਹਿਸਾਬ ਰੱਖਿਓ, ਰਾਤ ਪੈਣੀ ਅੱਜ। ਚੋਰਾਂ ਨੇ ਪੂਰਾ ਸੰਨ ਲਾ ਕੇ ਖੜਿਆ ਹੋਣਾ ਵੀ ਇਹਨੂੰ ਘਰ ਨਹੀਂ ਜਾਣ ਦੇਣਾ ਅੱਜ। ਜੇ ਸਿਮਰਨ ਦੀ ਵਿਧੀ ਸਿੱਖ ਲਈ ਘਰ ਸਾਰੇ ਜਾ ਸਕਦੇ ਹੋ, ਡਸਾਂ ਮੈਟਰ ਹੁਣ ਤਾਂ ਕਿੰਨਾ ਕੁ ਧਨ ਲਟਾ ਤਾ, ਕੋਈ ਗੱਲ ਨਹੀਂ, ਘੱਟ ਘੱਟ ਘਰੇ ਤਾਂ ਪਹੁੰਚ ਜਾਈਏ। ਬਾਬਾ ਕਬੀਰ ਜੀ ਕਹਿੰਦੇ ਮੈਨੂੰ ਮਰਨ ਦਾ ਬਹੁਤ ਚਾਅ, ਕਹਿੰਦੇ ਪਰ ਮਰਨਾ ਤੇਰੇ ਦਰਵਾਜ਼ੇ 'ਤੇ ਆ ਕੇ ਆ। ਦ੍ਰਿਸ਼ਟਮਾਨ ਦੀ ਭਾਸ਼ਾ ਨਾ ਕਹਿੰਦੇ ਆਪਣਾ ਮਾਰੇ ਛਾਵੇਂ ਤਾਂ ਪਾਉਂਦਾ ਘੱਟੋ ਘੱਟ, ਦੂਜੇ ਦਾ ਕੀ ਪਤਾ ਕਿੱਥੇ ਸੁੱਟ ਦੇ ਵੇਲੇ ਆ ਕੇ। ਜੇ ਤੁਸੀਂ ਪੰਜਾਂ ਦੇ ਦਰਵਾਜ਼ੇ 'ਤੇ ਮਰ ਗਏ ਨਾ, ਕਿੱਥੇ ਸੁੱਟਣਗੇ ਇਹ? ਆਪਾਂ ਕੱਲ੍ਹ ਵਿਚਾਰ ਕਰਾਂਗੇ ਇਹਦੀ, ਠੀਕ ਹੈ ਜੀ। ਅੱਜ ਆਪਾਂ ਮਰ ਕੇ ਦਰ 'ਤੇ ਜਾਈਏ ਪਰਮਾਤਮਾ ਦੇ, ਨੇਤਰ ਬੰਦ ਕਰਕੇ ਆਓ ਸਾਰੇ ਜਾਣੇ, ਆਪਣੀ ਆਵਾਜ਼ ਨੂੰ ਬੜੀ ਗਹਿਰਾਈ 'ਚ ਸੁਣਨਾ, ਆਉਂਦੇ ਸਵਾਸ 'ਚ ਵਾਹੇ, ਜਾਂਦੇ ਵਿੱਚ ਗੁਰੂ, ਕਰੋ ਜੀ ਸ਼ੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਨੇਤਰ ਬੰਦ ਰੱਖੋ ਜੀ। ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ ਵਾਹ ਗ੍ਰਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ, ਜਿੰਨੇ ਕੁ ਹਿਸਾਬ ਨਾਲ ਆਪਾਂ ਉੱਚੀ ਬੋਲੇ ਹਾਂ, ਤੁਸੀਂ ਵੀ ਅਲਰਟ ਹੋ ਗਏ, ਚੋਰ ਵੀ ਅਲਰਟ ਹੋ ਗਏ, ਬੰਦੇ ਜਾਗ ਗਏ ਆ। ਹੁਣ ਸੌਣਾ ਨਹੀਂ ਹੈਗਾ, ਆਪਾਂ ਸੌਂਗੇ ਤਾਂ ਲੁੱਟ ਕੇ ਲੈ ਜਾਣਗੇ ਤੁਹਾਡੇ ਸਵਾਸਾ ਰੂਪੀ ਧਨ ਨੂੰ। ਸੋ ਇੰਨੀ ਬੇਨਤੀ ਪ੍ਰਵਾਨ ਕਰਨੀ ਜੀ, ਵਿਚਾਰ ਕਰਦਿਆਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਗੁਰੂ ਸਾਹਿਬ ਬਖਸ਼ਣ ਯੋਗ ਹਨ ਜੀ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਬੜੇ ਪਿਆਰ ਦੇ ਨਾਲ ਭਾਈ ਮਨਦੀਪ ਸਿੰਘ ਜੀ ਹੋਰਾਂ ਪਾਸੋਂ ਸੁਣ ਰਹੇ ਸੀ ਜੋ ਗੁਰਬਾਣੀ ਦੇ ਅੰਦਰ ਸਾਨੂੰ ਬ੍ਰਹਮ ਦਾ ਗਿਆਨ ਦਿੱਤਾ ਗਿਆ, ਜੋ ਸਾਨੂੰ ਸਾਰਿਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਟੀਚਰ ਮਹਾਂਪੁਰਖ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਬਾਨੀ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਰੌਲੀ ਰੋਡ ਮੋਗਾ, ਬ੍ਰਹਮ ਗਿਆਨ ਕੇਂਦਰ, ਬੜਾ ਕੁਝ ਬੋਲਿਆ ਗਿਆ ਜਦੋਂ ਸ਼ੁਰੂ ਕੀਤਾ ਸੰਸਾਰ 'ਚ। ਸਾਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਆਇਆ ਵੀ ਉਹ ਬ੍ਰਹਮ ਗਿਆਨ 'ਚ ਟੀਚਰ ਕੌਣ ਹੋਣਗੇ ਜੀ, ਉੱਥੇ ਸਿਲੇਬਸ ਕੀ ਹੋਊਗਾ ਜੀ, ਉਹ ਡਿਗਰੀਆਂ ਦੇ ਤੀਆਂ ਜੀ, ਬਹੁਤ ਕੁਛ ਅਗਿਆਨਤਾ ਦੇ ਹਨੇਰੇ 'ਚ। ਹੁਣ ਗੁਰਮੁਖੋ, ਤੁਸੀਂ ਆਪਦੇ ਮਨ ਦੇ ਅੰਦਰ ਇੱਕ ਝਾਤੀ ਮਾਰ ਕੇ ਦੱਸਿਓ ਵੀ ਜਿਹੜੇ ਟੀਚਰ ਨੇ ਸਾਨੂੰ ਆ ਗਿਆਨ ਸਿਖਾਇਆ ਗੁਰਬਾਣੀ ਦਾ, ਉਹਨਾਂ ਨੇ ਆਪ ਕਿੰਨੀ ਮਿਹਨਤ ਕੀਤੀ ਹੋ, ਕਿੰਨੀ ਮਿਹਨਤ ਕੀਤੀ ਹੋ, ਇੱਕ ਇੱਕ ਪੁਆਇੰਟ 'ਤੇ ਬਹੁਤ ਬਹੁਤ ਸਮਾਂ ਲੰਬਾ ਰੁਕ ਕੇ ਸਮਝਾਇਆ, ਅਤੇ ਸਾਰਿਆਂ ਨੂੰ ਕਹਿੰਦੇ ਹੁੰਦੇ ਪੁੱਤ ਜੇ ਨਾ ਪਤਾ ਲੱਗਿਆ ਤਾਂ ਦੁਬਾਰੇ ਪੁੱਛੀ ਚੱਲਿਓ ਉੱਠ ਉੱਠ ਕੇ, ਕਿਉਂ ਕਥਨੀ ਅਤੇ ਕਰਨੀ 'ਚ ਬਹੁਤ ਫਰਕ, ਕਥਨੀ ਅਤੇ ਕਰਨੀ 'ਚ। ਕਥਨੀ ਤਾਂ ਬਹੁਤ ਹੋ ਰਹੀ ਹੈ ਸੰਸਾਰ 'ਤੇ, ਆਪਾਂ ਵੀ ਕਰੀ ਜਾਂਦੇ ਹਾਂ, ਪਰ ਕਰਨੀ ਜਿਨ੍ਹਾਂ ਨੇ ਫਿਰ ਗੁਰੂ ਦੀ ਗੱਲ ਪਹਿਲਾਂ ਮੰਨੀ। ਇੱਕ ਵਾਰ ਭਾਈ ਸਾਹਿਬ ਨੂੰ ਕਿਸੇ ਨੇ ਖੜ੍ਹੇ ਹੋ ਕੇ ਸੰਗਤ 'ਚ ਪੁੱਛੀ ਵਿਚਾਰ, ਕਹਿੰਦੇ ਜੀ ਤੁਸੀਂ ਕਿੱਥੋਂ ਸਿੱਖਿਆ? ਆਪਣਾ ਸੁਭਾਅ ਸਾਰਿਆਂ ਦਾ ਜਿਵੇਂ ਅਸੀਂ ਕਹਿੰਦੇ ਅਸੀਂ ਭਾਈ ਸੇਵਾ ਸਿੰਘ ਜੀ ਤੋਂ ਗੁਰਬਾਣੀ ਦਾ ਲਿਆ ਗਿਆਨ, ਪਤਾ ਕੀ ਜਵਾਬ ਆਇਆ? ਕਹਿੰਦੇ ਜੀ ਅਸੀਂ ਤਾਂ ਗੁਰੂ ਤੋਂ ਸਿੱਖਿਆ, ਅਸੀਂ ਗੁਰਬਾਣੀ ਪੜ੍ਹੀ, ਖੋਜ ਖੋਜ ਕੇ ਪੜ੍ਹੀ, ਜੋ ਕਹੀ ਗਈ ਅਸੀਂ ਕਰੀ ਗਏ, ਜੋ ਅਸੀਂ ਕਰੀ ਗਏ ਪ੍ਰਤੱਖ ਰੂਪ 'ਚ ਵੇਖੀ ਗਏ, ਅਤੇ ਫਿਰ ਅੱਗੇ ਸਾਰੀ ਕਹਾਣੀ ਖੁੱਲ੍ਹੀ। ਨਹੀਂ ਸੌਖੀ ਨਹੀਂ ਹੈ ਗੱਲ, ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਅੱਜ ਸੰਸਾਰ 'ਚ ਸੋਚਿਓ ਕਿੰਨੀ ਕੁ ਨਾਮ ਦੀ ਗੱਲ ਹੁੰਦੀ ਹੈ, ਕਿੰਨੀ ਕੁ ਪਰਮਾਤਮਾ ਦੀ ਗੱਲ ਹੁੰਦੀ ਹੈ। ਜੋ ਗੁਰਬਾਣੀ ਸਾਨੂੰ ਹੁਕਮ ਕਰਦੀ ਆ, ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਿਖਾਣੀਏ। ਜੋ ਸੰਗਤ ਦਾ ਨਿਸ਼ਾਨੀ ਦੱਸੀ ਗਈ ਤਾਂ ਜਾਏ ਬਹੁ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬਲੋਈਏ। ਆਪਾਂ ਇਹ ਪਾਤਸ਼ਾਹ ਦੇ ਬਚਨ ਮੰਨੀਏ, ਜਿੱਥੇ ਨਾਮ ਦੀ ਗੱਲ ਹੁੰਦੀ ਆ, ਨਾਮ ਜਪਿਆ ਜਾਂਦਾ, ਬੈਠੀਏ ਸੰਗਤ 'ਚ ਬੈਠਣ ਦੀ ਆਦਤ ਪਾਈਏ। ਜੋ ਰੋਜ਼ ਪੜ੍ਹਦੇ ਹਾਂ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ, ਫੇਰ ਸਾਡਾ ਮਨ ਸੁੱਕਿਆ ਪਿਆ। ਹੁਣ ਜਿਵੇਂ ਦਰਖਤ ਮੂਲ ਨਾਲੋਂ ਟੁੱਟ ਕੇ ਸੁੱਕਦਾ, ਅਸੀਂ ਵੀ ਸੁੱਕੇ ਪਏ ਹਾਂ ਸਾਰੇ। ਜੇ ਦੁਬਾਰੇ ਆਪਾਂ ਹਰੇ ਹੋਣਾ ਚਾਹੁੰਦੇ ਹਾਂ, ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕੋਸ਼ਿਸ਼ ਕਰੀਏ ਆਪਾਂ ਵੱਧ ਤੋਂ ਵੱਧ। ਗੁਰਮੁਖਾਂ ਨੇ ਇਕੱਠ ਨਹੀਂ ਸੀ ਵੇਖੇ, ਨਾਰੰਗਵਾਲ ਦੀ ਗੱਲ ਆ, 13 ਸੀ ਸੰਗਤ ਦੇ ਜੀਵ, 13 ਗਿਣਤੀ 'ਚ ਗੁਰਮੁਖ ਅਤੇ ਬੀਬੀਆਂ, 2.5-3 ਘੰਟੇ ਭਾਈ ਸਾਹਿਬ 13 'ਤੇ ਹੀ ਕਥਾ ਕਰੀ ਗਏ, 13 'ਤੇ। ਜਿੰਨੇ ਉੱਥੇ ਸਿਖਿਆਰਥੀ ਬਹੁਤ ਸਾਰੇ ਬੈਠੇ ਆ ਸਾਡੇ ਸਤਿੰਗੀ ਸਾਥੀ, ਇੱਕੋ ਹੀ ਹੁਕਮ ਸੁਣਨ ਵਾਲਾ, ਚਾਹੇ 1, ਚਾਹੇ 2, ਚਾਹੇ 500, ਚਾਹੇ 1000, ਤੁਸੀਂ ਸੁਣਾਈ ਜਾਣਾ, ਬਸ ਸੁਣਾਈ ਜਾਣਾ। ਜਿਹਦੀ ਅੱਜ ਰੰਗ ਭਾਗ ਲੱਗ ਰਹੇ ਆ, ਪੂਰੇ ਵਰਲਡ 'ਚ ਚੱਲ ਰਹੀ ਆ ਗੁਰੂ ਦੀ ਗੱਲ, ਪੂਰੀ ਦੁਨੀਆ 'ਚ। ਬਹੁਤ ਥੋੜ੍ਹੇ ਸਮੇਂ 'ਚ 2007 ਤੋਂ ਮੋਗੇ ਸ਼ੁਰੂ ਕੀਤਾ, ਅੱਜ 26 ਚੱਲਦਾ, 18-19 ਸਾਲ ਹੀ ਹੋਇਆ ਹਲੇ। ਇਸ ਕਰਕੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ। ਉਹ ਕਹਿੰਦੇ ਹੁੰਦੇ, ਜੋ ਸਿੱਖ ਕੇ ਜਾਂਦੇ ਹੋ ਅੱਗੇ ਦੱਸਿਓ, ਸਾਰੇ ਹੀ ਦੱਸਿਓ, ਅਤੇ ਆਪਾਂ ਸਾਰਿਆਂ ਨੇ ਦੱਸਣਾ। ਇਹ ਵੱਡਾ ਪੁੰਨਾ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਇਹ ਬੇਨਤੀਆਂ ਨੇ, ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਅਤੇ ਬੇਨਤੀ 2 ਦਿਨ ਆਪਣੇ ਕੋਲ ਹੋਰ ਆ, ਕੱਢੀਏ ਸਮਾਂ ਜਿੰਨਾ ਕੁ ਨਿਕਲਦਾ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ। ਬਹੁਤ ਕੁਝ ਸਿੱਖਣ ਨੂੰ ਮਿਲ ਜੂਗਾ, ਨਾ ਸਮਝ ਆਵੇ ਤਾਂ ਪੁੱਛ ਸਕਦੇ ਹੋ। ਬਹਿੰਦੇ ਹੁੰਦੇ ਆ ਗੁਰਮੁਖ, ਬੜੇ ਪਿਆਰ ਨਾਲ ਸਮਝਾਉਣਗੇ, ਪਰ ਗੁਰੂ ਦੀ ਅਤੇ ਪਰਮਾਤਮਾ ਦੀ ਗੱਲ ਪੁੱਛਣੀ ਆ, ਹੋਰ ਨਹੀਂ ਕੁਝ ਚੱਲਦਾ ਇੱਥੇ ਜਿਵੇਂ ਆਮ ਚੱਲਦਾ, ਉਹ ਤੋਂ ਥੋੜ੍ਹੀ ਜਿਹੀ ਦੂਰੀ ਹੈ। ਇੱਕੋ ਹੀ ਗੱਲ, ਨਾਨਕ ਕੇ ਘਰ ਕੇਵਲ ਨਾਮ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਮੂਹ ਰਾਗੀ ਸਿੰਘਾਂ ਦਾ, ਗ੍ਰੰਥੀ ਸਿੰਘਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਕਰੋੜਾਂ ਵਾਰ ਧੰਨਵਾਦ। ਤੁਹਾਡੀ ਸਾਰੀ ਸੰਗਤ ਦਾ ਧੰਨਵਾਦ, ਤੁਸੀਂ ਅਸੀਸ ਦਿਓ ਸਾਰੇ ਆਪ ਇੱਕ ਦੂਜੇ ਨੂੰ। ਦੇਹੋ ਸੱਜਣ ਅਸੀਸੜੀਆਂ, ਜਾਂ ਹੋਵੇ ਸਾਹਿਬ ਸਿਉਂ ਮੇਲ। ਆਹ ਹੁਣ ਆਪਾਂ 6 ਪੌੜੀਆਂ ਆਨੰਦ ਸਾਹਿਬ ਦਾ ਪਾਠ, ਫਿਰ ਸਤਿਗੁਰ ਦੇ ਚਰਨਾਂ 'ਚ ਅਰਦਾਸ, ਸਤਿਗੁਰ ਦਾ ਪਾਵਨ ਹੁਕਮ, ਅਤੇ ਸਾਰਿਆਂ ਨੂੰ ਬੇਨਤੀ ਅਤੇ ਸੌਖਾ ਆਸਣ ਕਰਾ ਕੇ ਆਪਾਂ ਜਾਣਾ ਸਾਰਿਆਂ ਨੇ। ਸਤਿਕਾਰ ਜਿੰਨਾ ਵੱਧ ਕਰੀ ਚੱਲਾਂਗੇ, ਉਨਾ ਹੀ ਸੰਸਾਰ 'ਚ ਵਧੀ ਜਾਊਗਾ ਆਪਣਾ ਸਤਿਕਾਰ। ਗੁਰੂ ਏਡਾ ਸਮਰੱਥ ਆ ਇਹ, ਜਾਂ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾਂ, ਰਾਮ ਰਾਜੇ ਆਪਾਂ ਰੋਜ਼ ਸੁਣਦੇ ਹਾਂ। ਆਓ ਸੰਗਤੀ ਰੂਪ 6 ਪੌੜੀਆਂ ਆਨੰਦ ਸਾਹਿਬ ਦਾ ਆਪਾਂ ਪਾਠ ਕਰੀਏ ਜੀ। ਵਾਹਿਗੁਰੂ ਸਾਹਿਬ ਜੀਓ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਬਾਦ, ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸ, ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਏ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾਂ ਤੇਰੇ ਸਭ ਕੁਛ ਹੈ ਜਿਹ ਦੇ ਸੋ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦਕ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਸਦਾ ਕੁਰਬਾਨ ਕੀਤਾ, ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ, ਸੱਚਾ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ, ਪੰਚ ਦੋਤ ਤੁਦ ਵਸ ਕੀਤੇ ਕਾਲ ਕੰਟਕ, ਤੁਰ ਕਰਮ ਪਾਇਆ ਤੁਦ ਜਿਨ ਕੌਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ, ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ।

ਪੰਡਿਤ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਤੁਸੀਂ ਇਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਅਤੇ ਚੜਿਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾ ਹੀ ਤਿਨਾਂ ਦੀ ਕਮਾਈ ਦਾ ਧਿਆਨਤਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ।

ਸ੍ਰੀ ਆਸਾ ਜੀ ਦੇ ਵਾਰ ਦੇ ਭੋਗ ਦੀ ਕੀ ਅਰਦਾਸ, ਗੁਰ ਸ਼ਬਦ ਵਿਚਾਰਾਂ, ਗੁਰਬਾਣੀ ਕੀਰਤਨ ਸਵੇਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ

ਧਰਮ ਸਿਮਰਨ ਅਭਿਆਸ ਕਰਦਿਆਂ, ਗੁਰਬਾਣੀ ਪੜ੍ਹਦਿਆਂ, ਕੀਰਤਨ ਜਸ ਕਰਦਿਆਂ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਅੱਗੇ ਤੋਂ ਸ਼ੁੱਧ ਅਤੇ ਸਪੱਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਆਪ ਜੀ ਦੇ ਹਜ਼ੂਰ ਸਰਦਾਰ ਦਮਨਜੀਤ ਸਿੰਘ PR ਮਿਲਣ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਉਹ ਸੁਖਮਨੀ ਸਾਹਿਬ ਦੇ ਪਾਠ ਅਤੇ ਲੰਗਰ ਸੇਵਾ ਕੀਤੀ। ਸਤਿਗੁਰੂ ਜੀ ਬੇਟੀ ਜੈਸਮੀਨ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਹਾਜ਼ਰੀਆਂ ਭਰੀਆਂ, ਸਤਿਗੁਰੂ ਕਿਰਪਾ ਕਰਨੀ, ਸੇਵਾਵਾਂ ਥਾਏ ਪਾਉਣੀਆਂ, ਬੱਚੀ ਨੂੰ ਚੜ੍ਹਦੀ ਕਲਾ ਬਖਸ਼ਣੀ, ਪਰਿਵਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇ ਦਰੋਂ ਘਰੋਂ ਤਰੱਕੀਆਂ ਬਖਸ਼ਣੀਆਂ, ਗੁਰਸਿੱਖੀ

ਚੜ੍ਹਦੀ ਕਲਾ ਵਾਸਤੇ ਅਰਦਾਸ। ਕਿਰਪਾ ਕਰਨੀ ਸਤਿਗੁਰੂ ਜੀ, ਉਹ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ। ਹਰਜੋਤ ਕੌਰ ਨੂੰ ਦੇਹ ਅਰੋਗਤਾ ਦੀ ਦਾਤ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਸਤਿਗੁਰੂ ਜੀ, ਆਪ ਜੀ ਦੇ ਦਰਕਰ ਦੇ ਸੇਵਕ ਮਨਮੋਹਨ ਸਿੰਘ, ਜਨਮਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ, ਸਤਿਗੁਰੂ ਸਿਮਰਨ ਅਭਿਆਸ ਨਾਮਦਾਨ ਇਸ਼ਨਾਨ ਬਖਸ਼ਣਾ। ਬੇਟਾ ਹਰਵੀਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਪ੍ਰਵਾਨ ਕਰਨੀ ਸਤਿਗੁਰੂ ਜੀ। ਬੀਬੀ ਅਸ਼ਵਿੰਦਰ ਕੌਰ, ਬੀਬੀ ਗੁਰਪ੍ਰੀਤ ਕੌਰ, ਬੱਚੀ ਪ੍ਰਭਨੀਰ ਕੌਰ ਨੂੰ ਤੰਦਰੁਸਤੀ ਬਖਸ਼ਣੀ। ਕਰੋ ਕਿਰਪਾ ਸਤਿਗੁਰੂ ਜੀ, ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ। ਕਰੋ ਕਿਰਪਾ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ।

বলে সনেহান, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੀ ਸਭ ਚੰਦਾ ਉਗਵੈ ਹੈ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ ਖੇਤ ਖੇਤੈ ਅੰਦਰ ਛੁੱਟਿਆ ਕਹੁ ਨਾਨਕ ਸਿਉ ਨਾਹ ਫਲੀਐ ਫਲ ਫੁਲੀਐ।

0: ਜੁਗ ਜੁਗ ਅਟਲ ਚਬਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੂਪ ਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੀ ਹੋ ਜੋ ਸੰਧਿਆ ਵੇਲੇ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਸਰਵਣ ਕਰਕੇ ਆਪਣੇ ਜੀਵਨ ਨੂੰ ਆਪਣੇ ਸਵਾਸਾਂ ਨੂੰ ਆਪ ਜੀ ਸਫਲਾਂ ਕਰ ਰਹੇ ਹੋ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਰਬਾ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸਮੂਹ ਸੰਗਤਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਆਪ ਸੰਗਤਾਂ ਨੇ ਬਹੁਤ ਹੀ ਸਤਿਕਾਰਯੋਗ ਗੁਰਮੁਖ ਪਿਆਰਿਆਂ ਪਾਸੋਂ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਗੁਰੂ ਸਾਹਿਬ ਜੀ ਅਪਾਰ ਕਿਰਪਾ ਰਹਿਮਤ ਸਦਕਾ ਇੰਟਰਨੈਸ਼ਨਲ ਐਨੂਅਲ ਗੁਰਮਤਿ ਪ੍ਰਚਾਰ ਦੀ ਆਰੰਭਤਾ ਜੋ ਕਿ ਗੁਰੂ ਘਰ ਵਿਖੇ ਹੋਈ ਹੈ, ਅੰਮ੍ਰਿਤ ਵੇਲੇ ਤੋਂ ਗੁਰਮੁਖ ਪਿਆਰਿਆਂ ਵੱਲੋਂ ਲਗਾਤਾਰ ਨਾਮ ਸਿਮਰਨ ਅਭਿਆਸ, ਅਕਥ ਕਥਾ, ਗੁਰਬਾਣੀ ਕੀਰਤਨ, ਗੁਰਮਤਿ ਵਿਚਾਰਾਂ ਰਾਹੀਂ ਆਪ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਹੈ। ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਕੱਲ੍ਹ ਵੀ ਇਸੇ ਤਰ੍ਹਾਂ ਸਵੇਰੇ 9 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਲਗਾਤਾਰ ਇਹ ਪ੍ਰੋਗਰਾਮ ਚੱਲਣਗੇ। ਪਰਸੋਂ ਵੀ ਇਸੇ ਤਰ੍ਹਾਂ, ਮੰਗਲਵਾਰ ਸ਼ਾਮ ਨੂੰ ਸਮਾਪਤੀ ਹੋਵੇਗੀ 8 ਵਜੇ। ਸੋ ਸਾਰੀਆਂ ਸੰਗਤਾਂ, ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕੀਆਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ। ਸੋ ਅੱਜ ਦੇ ਸ਼ਾਮ ਦੇ ਗੁਰੂ ਕਲੰਗਰਾਂ ਦੀਆਂ ਸੇਵਾਵਾਂ ਗੁਰਮੁਖ ਪਿਆਰਿਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ। ਗੁਰੂ ਸਾਹਿਬ ਕਿਰਪਾ ਕਰਨ, ਜਿਸ ਭਾਵਨਾ ਕਰਕੇ ਪਰਿਵਾਰ ਵੱਲੋਂ ਸੇਵਾਵਾਂ ਕੀਤੀਆਂ, ਸਤਿਗੁਰੂ ਕਿਰਪਾ ਕਰਨ ਪਰਿਵਾਰ ਦੀਆਂ ਸੇਵਾਵਾਂ ਭੇਟਾਵਾਂਦਾਰ ਪ੍ਰਵਾਨ ਕਰਨ। ਨੌਜਵਾਨ ਵੀਰਾਂ ਵੱਲੋਂ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਪਰਿਵਾਰ ਵੱਲੋਂ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਬੇਨਤੀ ਹੈ ਸੰਗਤਾਂ ਦੇ ਚਰਨਾਂ ਵਿੱਚ ਕਿ ਗੁਰੂ ਘਰ ਵਿਖੇ 24 ਤਰੀਕ ਨੂੰ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦਾ ਗੁਰਗੱਦੀ ਦਿਵਸ ਮਨਾਇਆ ਜਾਵੇਗਾ। 26 ਸਤੰਬਰ ਨੂੰ ਦਿਨ ਸ਼ਨੀਵਾਰ ਨੂੰ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। 25-26 ਸਤੰਬਰ ਨੂੰ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ ਐਤਵਾਰ 27 ਤਰੀਕ ਨੂੰ ਐਤਵਾਰ ਦੁਪਹਿਰ ਦੇ ਦੀਵਾਨ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਿੱਖ ਪੰਥ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਗਗਨਦੀਪ ਸਿੰਘ ਜੀ ਗੰਗਾਨਗਰ ਵਾਲੇ, ਉਹ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਨੇ। ਉਹ ਆਪ ਸੰਗਤਾਂ ਨੂੰ ਲਗਾਤਾਰ 3 ਦਿਨ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਕਰਨਗੇ ਅਤੇ ਸਾਲਾਨਾ ਅਖੰਡ ਕੀਰਤਨੀ ਸਮਾਗਮ ਜੋ ਗੁਰੂ ਘਰ ਵਿਖੇ 28 ਤਰੀਕ ਤੋਂ ਲੈ ਕੇ 4 ਅਕਤੂਬਰ ਤੱਕ ਚੱਲਣਗੇ। ਇਹ ਪ੍ਰੋਗਰਾਮ 3 ਅਕਤੂਬਰ ਨੂੰ ਰੈਂਡ ਸਭਾਈ ਕੀਰਤਨ ਹੋਵੇਗਾ। ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ। ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀ ਸੇਵਾ ਹੋਵੇਗੀ, ਨਾਲ 16 ਸਾਹਿਬ ਜੀ ਦੇ ਪਾਠ, ਉਪਰੰਤ ਸਤਿਗੁਰੂ ਜੀ ਆਪਣੇ ਨੇ ਜਸ ਨਾਲ ਜਾਣਗੇ, ਫਿਰ ਆਪ ਜੀ ਨੇ ਗੁਰੂ ਘਰ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈਕਾਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅੰਦੇ ਖੈਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਿਆ ਸੀਸੜੀਆਂ ਜਿਉਂ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗਾਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ ਅਨੇਕ, ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵੇ ਸੋਏ ਚਸਿਆ ਘੜੀਆਂ ਪਹਿਰਾਂ, ਤਿੱਤੀ ਵਾਰੀ ਮਾਹੋ ਹੋਆ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆ ਲੜੋ ਪਵਣ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਸ ਤਵ ਗੰਧਿਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਤਿਸ ਭਾਵੇਂ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰ ਕਉ ਹੋਏ ਜਾਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਾਰ ਸਾਧੂ ਅੰਜਲੀ ਪੁਨ ਵੱਡਾ ਹੇ ਕਾਰ ਡੰਡੌਤ ਪੁਨ ਵੱਡਾ ਹੇ ਰਹਾਉ ਸਾਕਤ ਹਾਰ ਸਾਧਨਾ ਜਾਣਿਆ ਤਿਨੇ ਅੰਤਰ ਹਉ ਮੈਂ ਕੰਡਾ ਹੇ ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ ਹੈ ਜਮ ਕਾਲ ਸਹਿ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਾਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ

ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਈ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ ਅਰਜਨ ਹਰ ਗੋਬਿੰਦ ਨਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਕ੍ਰਿਸ਼ਨ ਜੀ ਧਿਆਈਐ ਜਿਸ ਜਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆਵੈ ਧਾਏ ਸਭ ਥਾਈਂ ਹੁਣਾ ਜੀ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੁਣਾ ਜੀ ਸਹਾਇ ਦਸਾਂ ਪਾਤਸ਼ਾਹੀਆਂ ਕੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਧਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸਤਿਗੁਰੂ ਜੀ ਆਪ ਜੀਓ ਨੇ ਅਪਾਰ ਕਿਰਪਾ ਬਖਸ਼ਿਸ਼ ਮਹਿਰਾਮਤ ਕੀਤੀ ਅੰਮ੍ਰਿਤ ਵੇਲੇ ਤੋਂ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕੀਤਾ ਇਸ ਵੇਲੇ ਸੰਧਿਆ ਦੀਵਾਨਾਂ ਦੀ ਸਮਾਪਤੀ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਵਰੂਪਾਂ ਦੀ ਟਹਿਲ ਸੇਵਾ ਹੋਈ ਹੈ ਨਾਲ ਨਾਲ ਸ੍ਰੀ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ ਹਨ ਸਤਿਗੁਰੂ ਜੀ ਸਮੁੱਚੀ ਬਾਣੀ ਪੜ੍ਹਦਿਆਂ ਟਹਿਲ ਸੇਵਾ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ ਜੀ ਅਣਜਾਣ ਬੱਚੇ ਜਾਣ ਕੇ ਮੁਆਫ਼ ਕਰਨਾ ਗਾਂ ਤੋਂ ਸਮਤ ਬਖਸ਼ਣੀ ਇਸ ਵੇਲੇ ਆਪ ਜੀ ਕੇ ਚਰਨਾ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਕਿਰਪਾ ਕਰੋ ਆਪਣੇ ਨਿੱਜ ਸਥਾਨਾਂ ਵੱਲ ਜਾਣ ਦੀ ਕਿਰਪਾਲਤਾ ਕਰੋ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਨਿਹਾਲ ਕਰਨਾ ਅੱਖਰ ਵਾਧਾ ਘਾਟਾ ਭੁਲਚੁੱਕ ਮੁਆਫ਼ ਕਰਨੀ ਸਰਬੱਧੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਪਾਈ ਦਾਉ। ਸਤਿਗੁਰੂ ਸੀ ਵੈ ਸਹਿਜ ਆਨੰਦਾਉ, ਹਿਰਦੈ ਆਏ ਬਿਠਾ ਗੋਬਿੰਦਾਉ। ਇਹ ਜੀ ਫਤ ਕਰੀ ਦਿਨ ਰਾਤੀ, ਆਪੇ ਫਤ ਕਰਾਏ ਦਾਉ। ਸਤਿਗੁਰੂ ਦੀ ਵਿਛੜੀ ਤਿੰਨੀ ਦੁੱਖ ਪਾਇਆ, ਅੰਦਨ ਵਾਰੀ ਦੁੱਖ ਸਵਾਇਆ। ਮੱਥੀ ਕਾਲੀ ਮੈਲ ਨਾ ਪਾਵਹੀ, ਦੁੱਖ ਹੀ ਵਿੱਚ ਦੁੱਖ ਪਾਏ ਦਾਉ। ਸਤਿਗੁਰ ਸੀ ਵੀ ਸੀ ਬੜ ਫਾਗੀ, ਸਹਿਜ ਫਾਏ ਸੱਜੀ ਲਿਬ ਲਾਗੀ। ਸੱਚੋ ਸੱਚ ਕਮਾਵਹੀ ਸਰਹੀ, ਸੱਚਾ ਮੇਲ ਮਿਲਾਏ ਦਾਉ। ਜਿਸਨੂੰ ਸੱਚਾ ਦੇ ਸੁਪਾਏ, ਅੰਤਰ ਸਾਚ ਫਰਮ ਚੁਕਾਏ। ਸੱਚ

ਅਗਿਆਨੀ ਅੰਧੇ ਦੂਜੈ ਲਾਗੇ, ਬਿਣ ਬਾਣੀ ਡੁੱਬ ਮੋਏ ਆ ਭਾਗੇ। ਚੱਲਦੇ ਆਉ ਖਰ ਦਰ ਨਦਰ ਨਾ ਆਵੈ, ਜਮਦਰ ਫਾਦਾ ਦੁੱਖ ਪਾਏਂਦਾ। ਬਿਨ ਸਤਿਗੁਰ ਸੀ ਵੀ ਮੁਕਤ ਨਾ ਹੋਈ, ਗਿਆਨੀ ਧਿਆਨੀ ਪੁੱਛੋ ਕੋਈ। ਸਤਿਗੁਰ ਸੀ ਵੀ ਤਿਸ ਮਿਲੈ ਬੜਿਆਈ, ਦਰ ਸੱਚੈ ਸੁਭਾ ਪਾਏਂਦਾ।

ਜਿਸਨੂੰ ਨਾਮ ਦੇ ਸੋ ਪਾਏ, ਗੁਰ ਕੈ ਸਬਦ ਹਰ ਮਨ ਵਸਾਏ, ਗੁਰ ਕਿਰਪਾ ਤੇ ਨਾਮ ਵਸਿਆ ਘੜੇ ਅੰਤਰ, ਨਾਮੋ ਨਾਮ ਧਿਆਏ ਨਾਮ।

ਕਾਇਆ ਕੂਟ ਅਤਿ ਅਪਾਰਾ ਤਿਸ ਵਿੱਚ ਪੈਵਰਾ ਕਰੇ ਵਿਚਾਰਾ ਸੱਚਾ ਨਿਆਉ ਸਚੂ ਵਾਪਾਰਾ ਨਹਿ ਚਲੋ ਆਸਾ ਪਾਏਂਦਾ।

ਪਤੀ ਜਾਉ। ਆਇਆ ਕੰਚਨ ਸੌਦਿ ਵਿਚਾਰਾਉ, ਤਿੱਥੇ ਹਰ ਵਸੈ ਜਿਦਾ ਅੰਤਨ ਪਾਰਾ ਵਾਰਾਉ। ਅਨ

ਗੁਰ ਕੈ ਸ਼ਬਦ ਪਵਿੱਤਰ ਸਰੀਰਾ, ਤਿਸ ਵਿੱਚ ਵਸੈ ਸਚਗੁਣੀ ਗਹੀਰਾ, ਸੱਚੂ ਸੱਚ ਵੇਖੈ ਸਭ ਥਾਈ, ਸੱਚ ਸੁਣੋ ਮਨ ਵਸਾਏਂਦਾ। ਹਉ ਮੈਂ ਗਣਤ ਗੁਰ ਸਭ ਦਿਨ ਵਾਰੇ, ਹਰ ਜੀਓ ਹਿਰਦੈ ਰਖੋ ਗੁਰ ਥਾਰੇ, ਗੁਰ ਕੈ ਸਾਬਦ ਸਦਾ ਸਲਾਹੀ, ਮੇਰੇ ਸਾਚੇ ਸੁਖ ਪਾਏਂਦਾ।

ਚਾ ਮਹਿਰ ਸੱਚੀ ਬੰਧਾਰਾ ਆਪੀ ਦੀ ਗੈਰੀ ਬਨਹਾਰਾ ਗੁਰਮੁਖ ਸਲਾਹੀ ਸੁਣਦਾ ਤੇ ਮਨ ਮਹਿਲੀ ਕੀਮਤ ਪਾ।

ਨਵੀਂ ਸਦੀ ਦੇ ਆਗਮਨ ਦੀ ਪੂਰਵ ਸੰਧਿਆ ਤੇ ਸੁਪਰ ਕੈਸਟਸ ਇੰਡਸਟਰੀਜ਼ ਵੱਲੋਂ ਰੂਹਾਨੀਅਤ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਿਆਂ ਦੁਆਰਾ ਗਾਇਨ ਸ਼ਬਦਾਂ ਦੀ ਇਹ ਕੈਸਟ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਦੇ ਸ਼ਬਦਾਂ ਦਾ ਆਨੰਦ ਪ੍ਰਾਪਤ ਕਰੋਗੇ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਸ਼ਬਦਾਂ ਦਾ ਇਹ ਪ੍ਰਕਾਸ਼ ਸਾਡੇ ਹਿਰਦਿਆਂ ਨੂੰ ਆਨੰਦਿਤ ਕਰੇ ਅਤੇ ਨਵਾਂ ਸਾਲ ਸਾਡੇ ਜੀਵਨ ਵਿੱਚ ਖੁਸ਼ੀਆਂ ਅਤੇ ਖੇੜਿਆਂ ਭਰਾ ਹੋਵੇ ਅਤੇ ਅਸੀਂ ਉਸ ਅਕਾਲ ਪੁਰਖ ਦਾ ਹਰ ਪਲ ਸ਼ੁਕਰਾਨਾ ਕਰਦਿਆਂ ਆਪਣੇ ਜੀਵਨ ਨੂੰ ਸਫਲ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ। ਨਾਇਨ ਬੈਣ ਮੋਹ ਇੱਕ ਇੱਕ ਦੋਹ ਠਾਏ ਨਾ ਜਾਣਿਓ। ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮਹਿ ਲੀਣੋ। ਤੀਸ ਇੱਕ ਔਰ ਪੰਜ ਸਿੱਧ ਪੈਂਤੀਸ ਨਾ ਖੀਣੋ। ਇੱਕੋ ਜੇ ਲਾਖ ਲੱਖ ਹੋ ਅਲੱਖ ਹੈ ਇੱਕ ਇੱਕ ਕਰ ਵਰਣਿਓ। ਗੁਰ ਅਮਰਦਾਸ ਜਲ ਭਣੈ ਤੂੰ ਇੱਕ ਲੋੜੈ ਹੈ ਇੱਕ ਮੰਨਿਓ। ਇੱਕੋ ਜੇ ਲਾਖ ਲੱਖ ਹੋ ਅਲੱਖ ਹੈ ਇੱਕ ਇੱਕ ਕਰ ਵਰਣਿਓ। ਗੁਰ ਅਮਰਦਾਸ ਜਲ ਭਣੈ ਤੂੰ ਇੱਕ ਲੋੜੈ ਹੈ ਇੱਕ ਮੰਨਿਓ।
1: ਜੇ ਮਤ ਗਹੀ ਜੈ ਦੇਵ ਜੇ ਮਤ

ਵਾਹਿਗੁਰੂ ਜੀ ਜਪ ਤਪ ਸਤ ਸੰਤੋਖ ਪਿਕ ਦਰਸ਼ਨ ਗੁਰ ਸਿੱਖੈ ਸਨ ਪਰਨ ਤੈ ਉਭਰੈ।

चित चित वो अरदास कहो पर कह पे ना सको सर्व चिंत तुझ पास साध संगत।

0: ਗੁਰ ਅਮਰਦਾਸ ਸੱਚ ਸਲਪਣ ਤੈ ਦਲ ਜਿੱਤੋ ਇਵ ਜੁਦ ਕਰ।
1: ਕਨ ਹਰ ਬੂੰਦ ਬਸੋਰੋਂ ਮਾਵਲ ਕੁਸਮ ਬਸੰਤ ਕਨਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ ਉਨੈ ਜੋ ਗਾਵੈ ਪਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਲ

ਦਰਸ਼ਨ ਪਰਸਿਆਇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਖਸਮ ਦੀ ਮੂਰ ਅਰਸੋਂ ਕੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਤ ਸਾਹੋ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਤ ਸਾਹੋ ਸਿਰ ਸਾਹਾਂਦੇ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪੰਜਵਾਂ ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ ਸਿਮ੍ਰਿਤ ਵੇਦ ਪੁਰਾਣ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ। ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਚੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਦਾ ਜੋ ਪਾਵਨ ਉਪਦੇਸ਼ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸੂਹੀ ਰਾਗ ਵਿੱਚ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਤਿਗੁਰੂ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 761 ਪਰ ਸੁਸ਼ੋਭਿਤ, ਜਿਸ ਵਿੱਚ ਸਤਿਗੁਰੂ ਸਾਹਿਬ ਜੀ ਨਾਮ ਦੀ ਮਹਿਮਾ ਨੂੰ ਪ੍ਰਗਟ ਕਰਦਿਆਂ ਬਾਕੀਆਂ ਦੀਆਂ ਗੱਲਾਂ ਨੂੰ ਝੂਠੀਆਂ ਕਰਾਰ ਦਿੰਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਗੁਣ ਵਡਿਆਈ ਆਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜਾਪੈ ਦਿਸੈ ਦੂਰ ਕਥਨਾ ਕਥੀ ਨਾ ਆਵੈ ਤੋਟ ਦੇਂਦਾ ਦੇ ਲੈਂਦੇ ਥਕ ਪਾਹੇ ਹੁਕਮੀ ਹੁਕਮ ਚਲਾਏ ਰਾਹੋ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਨਾਨਕ ਇਹ ਵਹਿ ਜਾਣੀਐ ਸਭ ਆਪੇ ਸਚਿਆਰ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੋਹਣੀ ਜੇ ਜੁਗ ਚਾਰੇ ਆਰ ਜਾ ਹੋਰ ਸੋਹਣੀ ਹੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ ਰੇ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੋਹ ਨਾ ਸਕੈ ਕਾਲ ਸੁਣਿਆ ਈਸ਼ਰ ਬ੍ਰਹਮਾਇੰਦ ਸੁਣਿਆ ਮੁਕਸਾ ਲਾਹਣਮੰਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸਿੱਖ ਪੀਰ ਪਾਤਸ਼ਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਗ ਨ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ

ਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇਕ ਧਿਆਨ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਦਿਨ ਸੂਤ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਮਣ ਜੋਰ ਇਹ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਪਸਾਓ ਇੱਕੋ ਕੁਆਓ ਤਿਸ ਤੇ ਹੋਏ ਲਖ ਦਰੀਆਓ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਗ੍ਰੰਥ ਮੁਕਵੇਦ ਪਾਠ ਅਸੰਖ ਜੋਗ ਮਨ ਰਹੇ

ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜੀਤਾ ਕੀਤਾ ਤੀਤਾ ਨਾਉ ਵਿੰਡਾ ਵੈ ਨਾਹੀ ਕੋ ਥਾਉ ਜੋ ਤੁਤ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਉਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵੇਲ ਨਾ ਪਾਈਆ ਪੰਡਤੀ ਜਿਉਂ ਵਹਿ ਲਿਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁਤਮਾ ਹੋਣਾ ਕੋਈ ਕਿਵ ਕਾ ਰਾਖਾ ਕਿਵ ਸਾਲਾ ਹੀ ਕਿਉਂ ਵਰਨੀ ਕਿਵ ਜਾਣਾ ਵੱਡਾ ਸਾਹਿਬ ਵੱਡੀ ਨਾਈ ਕੀ

ਸ 18 ਕਹਿਣ ਕਤੇਬਾ ਸਲੋ ਇਕ ਧਾਤ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਨਦੀਆ ਤੇ ਵਾਹ ਪਵੇ ਸਮੁੰਦ ਨਾ ਜਾਣੀਏ ਹੈ ਕਿਹੜੀ ਤੁਲਨਾ ਹੋਵਨੀ ਜੇ ਤਿਸ ਮਨ ਹੁਣ ਵਿਸਰੈ ਹੈ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਕਾਰਨ ਕੀਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾਓ ਜੇਵੜ ਆਪ ਜਾਣੇ ਆਪ ਆਪ ਨਾਨਕ ਨਜ਼ਰੀ ਕਰਮੀ ਦਾਤ ਕਿਤੇ ਮੰਗੇ ਦੁੱਧ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਅਦੂ ਭੁਖ ਸਦ ਮਾਰੇ ਪੇਦਾ ਤੇਰੀ ਦਾ ਤਾਰ ਜੇ ਕੋ ਖਾਏ ਕਾਖਨ ਪਾਏ ਉਹ ਜਾਣੇ ਜੇ ਤੀਆ ਮੋਏ ਖਾਏ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲਾ ਵਹਿ ਮੁੱਲਾ ਜਾਹੇ ਅਮੁੱਲ ਪਾਏ ਮੁੱਲਾ ਸਮਾਹੇ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਸੁਧਰ ਕਿਹਾ ਸੁਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਕੀਤੇ ਰਾਗ ਪ੍ਰੀਸ਼ੁ ਕਹੀਨ ਕੀਤੇ ਗਾਵਨ ਹਾਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਸਹੀ ਤੁਧਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਬਿਭੂਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਭੁਗਤ ਗਿਆਨ ਦਾ ਭੰਡਾਰਨ ਕਟ ਕਟ ਵਾਜੇ ਨਾਦ ਸੰਜੋਗ ਵਿਜੋਗ ਦੁਇਕਾਰ ਚਲਾਵੇ ਲਿਖੇ ਆਵੇ ਭਾਗ ਏਕਾ ਮਾਈ ਜੁਗਤ ਵਿਆਈ।

ਸੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਇੱਕ ਦੂਜੀ ਭਉ ਲਖ ਹੋਹੇ ਲਖ ਹੋਵੈ ਲਖ ਵੀਸ ਇਹ ਤਰਾਹਿ ਪਦ ਪਵੜੀਆ ਚੜੀਐ ਹੋਏ ਕੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੋਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਜਿੱਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸਾਨ ਧਰਮ ਖੰਡ ਕਹਿ ਹੋ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਬਰਮੇ ਘਾਟ ਘੜੀਐ ਰੂਪ ਰੰਗ ਕੇ ਵੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਰਤਨ ਸਮੁੰਦ ਕੇਤੀ ਅਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਸਰਮਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਐ ਬਹੁਤ ਅਨੂਪ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰ ਸਿੱਧਾ ਕੀ ਸੁਧ ਤਿਥੈ ਜੋਧ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਨਾ ਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਸਹਿ ਮਨ ਮਾਹੇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖਿਆ ਨਦਰ ਨਿਹਾਰ

0: ਦਾਦਾ ਸੰਤ ਸਮੂਹ ਅਨੇਕ ਮਤੀ ਕੇ ਸ਼੍ਰੀ ਭਗਵਾਨ ਕੀ ਪਾਏ ਕਿਰਪਾ ਉਤੇ ਏਕ ਰਤੀ ਬਿਨ ਏਕ ਰਤੀ ਕੇ
1: ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸਵਾਰੇ
0: ਕੋ ਤੁਰੰਗ ਕੁਰੰਗ ਸੇ ਕੁਦਰ ਪਾਉਣ ਕੇ ਗੌਣ ਕੋ ਜਾਤ ਨਿਵਾਰੇ
1: ਹਰੀ ਬਜਾਨ ਕੇ ਭੂਪਲੀ ਬਿਨਿਆਵ ਸੀਸ ਨਾ ਜਾਤ ਵਿਚਾਰੇ
0: ਏਤੇ ਪਏ ਤੋ ਕਹਾ ਪੇ ਭੂਪ ਦੇ ਅੰਧ ਕੋ ਨਾਗੇ ਹੀ ਪਾਏ ਪਧਾਰੇ
1: ਹੀਤ ਫਿਰੇ ਸਭ ਦੇਸ ਕਿਸਾਨ ਕੋ ਬਾਜੇ ਟੋਲ ਮੇ ਦੰਗ ਨਗਾਰੇ
0: ਗੁੰਜਤ ਗੋੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਜਮੀਨ ਜਬਾਨ ਸਬਾਨ ਕੇ ਪੇਖੇ
1: ਹਾਰ ਜਤੀ ਜਤਾ ਸਭੇ ਸੋ ਵਿਚਾਰ ਹਜ਼ਾਰ ਦੇਖੇ
0: ਸ਼੍ਰੀ ਭਗਵਾਨ ਭਜੇ ਬਿਨ ਭੂਪ ਤੇ ਏਕ ਰਤੀ ਬਿਨ ਏਕ ਨਾ ਲੇਖੇ
1: ਸਵਾ ਤੁਰੰਤ

0: ਹੋਵੇ ਦੇਸ਼ ਮਿਲੇ ਨਿਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ
1: ਸਾਰੇ ਗ੍ਰਾਨ ਕੋ ਤੋੜਨ ਹਰ ਸੁਬਤ ਨਹੀਂ ਚਕ ਚਾਰ ਲਵਈਆ
0: ਸਾਹਿਬ ਸ੍ਰੀ ਸਤੋ ਸ੍ਰੀ ਨਾਇਕ ਜਾਚਕ ਨੇ ਇੱਕ ਸੌ ਇੱਕ ਦਵਈਆ
1: ਦਾਨਵ ਦੇਵ ਨਿੰਦਨ ਸਾਚਰ ਪੂਤ ਪਵਿੱਖ ਪਵਾਨ ਜਪੇਂਗੇ
0: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੇਂਗੇ
1: ਪ੍ਰਤਾਪਨ ਵਾੜ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ
0: ਸਾਧ ਸਮੂਹ ਪ੍ਰਸੰਨ ਫਿਰੇ ਜਲ ਸਤਰ ਸਵੇ ਅਵ ਲੋਕ ਚਪੇਂਗੇ
1: ਮਾਨਵ ਇੰਦਰ ਗਜਿੰਦਨ ਰਾਤ ਜੋਂਤਰ ਲੋਕੋ ਰਾਜ ਕਰੇ
0: ਕੋਟ ਸਨਾਨ ਗਜਾਇਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
1: ਮਹੇਸ਼ਰ ਬਿਸਨ ਸਚੀ ਫਤ ਅੰਤ ਫਸੇ ਜਮ ਫਾਸ ਭਰੇਂਗੇ
0: ਜੇ ਨਰ ਸ੍ਰੀ ਪਤ ਕੇ ਪ੍ਰਾਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੇਂਗੇ
1: ਕਹਾ ਪਇਓ ਜੋ ਦੋ ਲੋਚਨ ਮੂੰਦ ਗਏ ਬੈਠ ਰਹੇ ਹੋ ਭਗਤਿਆਂ ਲਗਾਇਓ
0: ਨਾ ਫਿਰੋ ਲੀਏ ਸਾਸ

0: ਛੇਤੀ ਸਨਮੁਖ ਹੋਵੇ
1: ਸਨਮੁਖ ਸਿੱਖ ਕੋਈ ਜੋ ਰਹਿ ਗੁਣਾ ਲੈ
0: ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ
2: ਹੋਏ
0: ਪਾਵੇ ਮੁਕਤ ਨਾ ਹੋ ਤੇ ਕੋਈ ਪੁੱਛੋ ਵੀ ਵੇਖਿਆ ਜਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਗੁਰ ਸ਼ਬਦ ਸੁਣਾਏ
2: ਨਾਨਕ ਵਿਚਾਰ ਦੇਖੇ ਬਿਨ ਸਤਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ

मिटे दस तो।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੱਕਰ ਚੇਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇਹੇ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦ੍ਰ ਇੰਦ੍ਰਾਣ ਸਾਹੇ ਸਾਹਾਣ ਗਣਿਜੈ ਤ੍ਰਿਭਵਨ ਮਹੀਪ

ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰਸੋਂ ਚਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹ।

ਲਾ ਪੰਜਵਾ ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਮਿਹਨਤ ਹੋਈ ਹੈ। ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਕਿਰਪਾਲਤਾ ਮਿਹਰਾਮਤ ਕਰਨ, ਆਪਣੇ ਦਰ ਘਰ ਦੀਆਂ ਨੇਮ ਅਤੇ ਪ੍ਰੇਮ ਸਹਿਤ ਇਸੇ ਪ੍ਰਕਾਰ ਹਾਜ਼ਰੀਆਂ ਭਰਾਉਣ ਦੀ ਕਿਰਪਾਲਤਾ ਸਤਿਗੁਰੂ ਜੀ ਹਮੇਸ਼ਾ ਕਰਦੇ ਰਹਿਣ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਸਥਾਨਾਂ ਦੇ ਉੱਪਰ ਹਰ ਸ਼ਨੀਵਾਰ ਐਤਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਵੇਰੇ 3 ਵਜੇ ਤੋਂ ਲੈ ਕੇ ਸਵੇਰੇ 4:30 ਵਜੇ ਤੱਕ ਸੰਗਤੀ ਰੂਪ ਦੇ ਵਿੱਚ ਹੁੰਦੇ ਹਨ। ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਿਆ ਕਰੋ ਤਾਂ ਜੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਨੇੜਤਾ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕੇ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਮਿਤੀ 24 ਤਰੀਕ ਨੂੰ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਜਿਹੜਾ ਹੈ, ਔਰ ਜਿਵੇਂ ਸਤਿਗੁਰੂ ਸਾਹਿਬ ਮਹਾਰਾਜ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਪੁਰਬ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਜੋਤੀ ਜੋਤ ਪੁਰਬ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ। ਮਿਤੀ 24 ਤਰੀਕ ਨੂੰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਤਿਨ੍ਹਾਂ ਦਾ ਗੁਰਤਾ ਗੱਦੀ ਦਿਵਸ ਜੋ ਸੰਗਤੀ ਰੂਪ ਵਿੱਚ ਮਨਾਇਆ ਜਾਣਾ ਹੈ, ਉਹਦੇ ਸੰਬੰਧ ਵਿੱਚ ਸ਼ਾਮ ਦੇ ਵਿਸ਼ੇਸ਼ ਦੀਵਾਨ ਜਿਹੜੇ ਹਨ ਉਹ ਰੱਖੇ ਗਏ ਹਨ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦਿਸੈ ਕੁਦਰਤ ਸੁਣਿਆ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਵ ਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਵ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਬਸ ਸੰਤੇ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਖਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਧਿਆ ਗੈ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ ਵਾਹਿਗੁਰੂ, ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਇ।

ਤੇਗ ਚਲਾਈ ਤੇਗ ਵਾਹੀਂ ਦੇ ਕਿਨ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ। ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨੀ ਵਾ ਮੱਤ ਉੱਚੀ ਮੱਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀ। ਉਹ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਜੀ ਕੀ ਅਰਦਾਸ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਅੱਗੇ ਤੋਂ ਸੁਧ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ, ਦਾਰਾਈ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਜੀਓ ਆਪ ਜੀ ਕਰੋ ਕਿਰਪਾਲਤਾ, ਸਤਿਗੁਰੂ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ, ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ, ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੌ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੱਥ ਦੀ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਰ ਰਖਾਈ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਇ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਸੰਬੰਧੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰਸਾ ਹਾਂਦ ਸਾਹ ਜਿਸ ਪਾਸ ਬੈਠਿਆ ਸੋਹੀਐ

ਸਿਮ੍ਰਿਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਸਿਮ੍ਰਿਤ ਬੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ

ਸਰ ਪਰ ਰੁੰਨਿਆ ਸੁੱਖ ਨਾ ਪਾਏ ਨਮੂਲ ਨਾਮ ਵਿਛੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ

ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹਿ ਸਰ ਪਰ ਹਰਿਆ ਆਵਹਿ ਜਾਹਿ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਭਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਖੋਜੈ ਹੈ ਕੋਟ ਅਸੰਖ ਬਹੁਤ ਅਨੰਤ ਕੇ ਜਿਸ ਬੁਝਾਏ ਆਪ ਨੇੜਾ ਤਿਸ ਹੈ ਵਿਸਰ ਨਾਹੀ ਦਾ ਤਾਜ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾ ਸਿਮ੍ਰਿਤ ਵੇਦ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਹੋਛੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ।

ਮਿਲ ਸਤਿਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮਕ ਸਾਈ ਦਿਨ ਸਰਾਤਾ

ਜਨਾਨਕ ਹਰ ਕਾ ਦਾਸ ਹੈ। ਗੁਰ ਸਤਿਗੁਰ ਕੇ ਗੁਲ ਗੋਲੇ। ਸਲੋਕ ਮਹਲਾ ਪੰਜਵਾਂ।

ਰਤੇ ਸਹੀ ਜੇ ਮੁਕਣਾ ਮੁੜਨ ਜਿਨੀ ਸਜਾਤਾ ਸਾਈ ਚੜ ਚੜ ਪਵਦੇ ਕੱਚੇ ਬਿਰਹੀ ਜਿਨਾ ਕਾਰ ਨਾ ਆਈ ਤਣੀ ਬਿਹੂਣਾ ਪਾਟ ਪਟੰਬਰ ਪਾਹੀ ਸੇਤੀ ਜਾਲੇ ਤੂੜੀ ਵਿੱਚ ਲੁਡੰਦਰੀ ਸੋਹਾ ਨਾਨਕ ਤੈ ਸਹਿਨਾਲੇ ਗੁਰ ਕੈ ਸ਼ਬਦ ਅਰਾਧਿਆ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਇਆ

ಪಾತ್ರಣ ಪಾರಬ್ರಹ್ಮ ಸಮರಾತ್ರ ಪೂರೇಕ ಪಾರಾ.

ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨਾ ਸੰਗ ਅਲੱਪ ਹੈ ਅੱਠ ਨੰਦਨਾ ਪ੍ਰਥਮ ਰਾਗ ਭੈਰੋ ਵੈਕ੍ਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵਹਿ ਬੰਗੁਲੀ ਪੁਨਿਆ ਸੁਲੇਖੀ ਕੀ ਪਈ ਬਾਰੀ ਏ ਭੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਣਾਵੈ ਬੰਗਾਲਮ ਮਧ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੀ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਅਲਾਪੈ ਸੰਗ ਰਾਗਨੀ ਪਾਂਚੋਂ ਥਾਪੈ ਹੈ ਗੂੰਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਪਾਂਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗਮੇ ਵਾਰਾ ਪ੍ਰਬਲ ਚੰਡ ਕੌਸਕੋ ਬਾਰਾ ਖਾਉ ਖਟਿਓ ਪੌਰਾਨੰਦ ਗਾਏ ਅਸਤਮਾਲ ਕੌਸਕ ਸੰਗ ਲਾਏ ਪੁਨਿਆਇਓ ਹਿੰਡੋਲ ਪੰਚਨਾਰ ਸੰਗ ਅਸਤ ਸੁਤ ਉਠੈ ਤਾਨ ਕਲੋਲ ਗਾਇਨ ਤਾਰ ਮਿਲਾਵਹੀ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਧੂਰ ਸੁਹਾਈ ਸਰਸ ਅਹੀਰੀ ਲੈ ਭਰ ਜਾ ਸੰਗ ਲਾਈ ਪਾਂਛੋਂ ਵਾਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਅਵਾਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸਤ ਪੁੱਤਰ ਮੈਂ ਕਹੀ ਸਵਾਰੀ ਪੁਨਿਆਈ ਦੀ ਪੱਕੀ ਬਾਰੀ ਕਛੇ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆ ਵਧਾਈਆ, ਰਾਗ ਰਤਨ ਪਰਿਵਾਰ ਪਰੀਆ, ਸ਼ਬਦ ਗਾਵਣੇ ਆਈਆ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉਂ ਮਨਹੋਂ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ, ਕਿਆ ਨਾਹੀਂ ਕਰ ਤੇਰਾ, ਕਰਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹੈ ਨਾਨਕ ਸੱਚੇ ਸਾਹਿਬ, ਕਿਆ ਨਾਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਨ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟੋਹੋ, ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣਹੋ ਸੰਤੋਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਰ ਜਿਨ ਕਾ, ਸੇ ਨਾਮ ਹਰਿ ਕੈ ਲਾਗੇ, ਕਹੈ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਹੋ ਵਡ ਪਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾ ਪਿਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ ਬਿਨ

ਰਹਿਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖਿਲੈ ਸਗਲ ਜਗਤ ਚੰਗਿਆਈ ਆ ਬੁਰਿਆਈ ਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕ

0: ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗੈਰ ਦਾਸ ਪਿੰਡ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਵਡਿਆ ਕੀ ਕੋਈ ਨਾ ਹੋਣ ਜਾਣੇ ਵਾਹਿਗੁਰੂ
1: ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੌਤੀ ਜੀ ਸਹਾਏ ਵਾਰ ਸ੍ਰੀ ਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭੌਤੀ ਸਿਮਰ ਕੈ ਗੁਰੂ ਨਾਨਕ ਪ੍ਰੇਮ ਧਿਆਏ ਨਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਵਿਖੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਆਏ ਘਰ ਨੌਣ ਜੇ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਤ ਦਾ ਧਿਆਨ ਕੀ ਬੋਲੋ ਜੀ ਪੰਜਾਂ ਪਿਆਰਿਆਂ ਸਭ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਤੀਆਂ ਤੱਤੀਆਂ ਜਿਨ੍ਹਾਂ ਨਾਮ ਦਿੱਤਿਆ ਵੰਡ ਛਕਿਆ ਦੇਖ ਚਲਾਏ ਦੇਵ ਵਾਜੀ ਦੇ ਕੇ ਨਿਖ ਕੀਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
2: ਵਾਹਿਗੁਰੂ।
1: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇ ਉੱਤੇ ਬੰਦ ਬੰਦ ਕਦਾਏ ਕੋਪਰੀਆਂ ਲੁਹਾਈਆਂ ਚਰਖੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਖਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ
2: ਵਾਹਿਗੁਰੂ।
1: ਪੰਜਾਂ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
2: ਵਾਹਿਗੁਰੂ।
1: ਪ੍ਰਿਤਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੈ ਚਿਤਾਵਨੀ ਦਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ

ਦਾ ਸੰਭਾਵ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਓ। ਇਨਾਣਿਆਂ ਦੇ ਮਾਂ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆਪ ਜੀ ਦੇ ਦਰਸ਼ਨ ਦੇ ਸੇਵਕ ਸਰਦਾਰ ਰੁਪਿੰਦਰ ਸਿੰਘ ਸੇਖੋ ਇਹਨਾਂ ਦੀ ਯਾਦ ਵਿੱਚ ਸਤਿਗੁਰੂ ਆਤਮਿਕ ਸ਼ਾਂਤੀ ਲਈ ਸਰਦਾਰ ਸੰਦੀਪ ਸਿੰਘ ਸੇਖੋ ਕਰਤਾ ਸਮੂਹ ਪਰਿਵਾਰ ਨੂੰ ਆਪ ਜੀ ਦੇ ਪਾਵਨ ਪਵਿੱਤਰ ਅਸਥਾਨਾਂ 'ਤੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ, ਬਾਣੀ ਆਦਿ ਤੋਂ ਮੱਧ ਮੱਧ ਤੋਂ ਸੰਪੂਰਨਤਾ ਤੱਕ ਆਪ ਜੀ ਨੇ ਸੇਵਾਵਾਂ ਲਈਆਂ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਗੁਰਬਾਣੀ ਪੜ੍ਹਦਿਆਂ ਤੋਂ ਸੇਵਾਵਾਂ ਨਿਭਾਉਂਦਿਆਂ ਤੋਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮਾਫ ਕਰਨੀ, ਅੱਗੇ ਤੋਂ ਸੁੱਖ ਅਤੇ ਸਪਸ਼ਟ ਗੁਰਬਾਣੀ ਪੜ੍ਹਨ ਵਿਚਾਰਨ ਦੀ ਦਾਤ ਬਖਸ਼ਣੀ। ਨਾਰਾਜ ਸੰਗਤ ਨੂੰ ਆਪਣੇ ਦਰੋਂ ਘਰੋਂ ਗੁਰਸਿੱਖੀ ਸਦਕ ਭਰੋਸਾ ਨਾਮ ਦੀਆਂ ਦਾਤਾਂ ਬਖਸ਼ਣੀਆਂ। ਸਤਿਗੁਰੂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਦਾਰ ਰੁਪਿੰਦਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਵਾਸਤੇ ਸਤਿਗੁਰੂ ਜੀ ਕਿਰਪਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੀ ਰੱਖਣਾ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦੀਆਂ ਦਾਤਾਂ, ਆਪਸੀ ਪ੍ਰੇਮ ਪਾਕ ਜੀਵਨ ਵਿੱਚ ਚੜ੍ਹਦੀਆਂ ਕਲਾ ਬਾਣੀ ਬਾਣੇ ਦੀ ਦਾਤ, ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਰਿਵਾਰ ਵੱਲੋਂ ਤਿੰਨ ਦਿਨ ਆਪ ਜੀ ਦੇ ਅਸਥਾਨਾਂ 'ਤੇ ਲਗਾਤਾਰ ਸਤਿਗੁਰੂ ਸਾਹਿਬ ਜੀ ਬਾਣੀ ਦੇ ਪ੍ਰਵਾਹ ਚਲਾਏ। ਆਪ ਜੀ ਦੇ ਸਨਮੁੱਖ ਪਰਿਵਾਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਬਾਣੀ ਸੁਣਦਿਆਂ ਸਨਮੁੱਖ ਹਾਜ਼ਰ ਰਹੇ, ਸਤਿਗੁਰੂ ਸੇਵਾਵਾਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਜਿਨ੍ਹਾਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਪਰਿਵਾਰ ਨੇ ਹਾਜ਼ਰੀਆਂ ਭਰੀਆਂ, ਸੋ ਭਾਵਨਾਵਾਂ ਪੂਰੀਆਂ ਕਰਨੀਆਂ। ਸੁੰਦਰ ਪੁਸ਼ਾਕੇ ਹਾਜ਼ਰ ਹਨ ਦਰ ਪ੍ਰਵਾਨ ਕਰਨੇ, ਲੋਕ ਪ੍ਰਲੋਕ ਪੜਦੇ ਗੱਜ ਲੈਣੇ, ਸਤਿਗੁਰੂ ਦੀ ਕੜਾ ਪ੍ਰਸ਼ਾਦੀ ਦੇ ਸਾਖੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਸਤਿਗੁਰੂ ਜੀ ਸੰਪੂਰਨਤਾ ਉਪਰੰਤ ਖੁੱਲ੍ਹੇ ਜਵਾਨਾਂ ਦੇ ਵਿੱਚ ਕੀਰਤਨ ਜਸ ਹੋਣੇ ਹਨ, ਆਗਿਆ ਬਖਸ਼ੋ ਕਰੋ ਕਿਰਪਾ। ਸਤਿਗੁਰੂ ਜੀ ਸਮੂਹ ਪਰਿਵਾਰ ਨੂੰ ਗੁਰਸਿੱਖੀ ਸਿੱਖ ਭਰੋਸਾ ਨਾਮਦਾਨ ਕੜਦੀਆਂ ਕਲਾ ਬਖਸ਼ਿਸ਼ ਕਰਨੀਆਂ ਕਰੋ ਕਿਰਪਾਲਤਾ। ਸਤਿਗੁਰੂ ਜੀ ਪਾਵਨ ਹੁਕਮ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ। ਸਤਿਗੁਰੂ ਜੀ ਤਿਲ ਫੁੱਲ ਭੇਟਾਵਾਂ ਵਿੱਚੋਂ ਕੜਾਹ ਪ੍ਰਸ਼ਾਦੀਆਂ ਦੇਗਾਂ ਪ੍ਰਵਾਨ ਕਰਨੀਆਂ ਕਰੋ ਕਿਰਪਾ। ਸਤਿਗੁਰੂ ਜੀ ਸੁੱਖ ਹੋਵੇ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਹੀ ਜੋ ਦਿਨ ਆਵੇ ਹੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਰਹਾਉ ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ, ਸਭ ਘੱਟ ਭੀਤਰ ਹਾਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ,

ਕਹਿ ਰਵਿਦਾਸ ਨਿਦਾਨ ਦੀਵਾਨੇ ਚਿਤਸ ਨਾਹੀ ਦੁਨੀਆ ਫਨਖਾਨੇ ਜਨਮ ਸਿਰਾਨੋ ਪੰਥਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆ ਫਨ ਖਾਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਵਿੱਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਜੀ ਅਤੇ ਅਭਿਲਾਖੀ ਪਰਿਵਾਰ, ਸਰਦਾਰ ਰੁਪਿੰਦਰ ਸਿੰਘ ਜੀ ਸੇਖੋਂ, ਤਿਨ੍ਹਾਂ ਦੀ ਯਾਦ ਵਿੱਚ, ਤਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸਰਦਾਰ ਸੰਦੀਪ ਸਿੰਘ ਸੇਖੋਂ ਤਥਾ ਸਮੂਹ ਪਰਿਵਾਰ ਵੱਲੋਂ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਸਨ, ਅੱਜ ਸੰਪੂਰਨਤਾ ਹੋਈ ਹੈ। ਸਤਿਗੁਰੂ ਸਾਹਿਬ ਦੀ ਕਿਰਪਾ ਕਰਨ ਸਰਦਾਰ ਰੁਪਿੰਦਰ ਸਿੰਘ ਜੀ ਨੂੰ ਆਤਮਿਕ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨ, ਪਰਿਵਾਰ ਅੰਦਰ ਆਪਸੀ ਏਕਤਾ ਇਤਫਾਕ, ਬੱਚਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਣ, ਬਾਣੀ ਬਾਣਾ ਬਖਸ਼ਣ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਅਸਥਾਨਾਂ 'ਤੇ ਖੁੱਲ੍ਹੇ ਦੀਵਾਨਾਂ ਵਿੱਚ ਗੁਰਬਾਣੀ ਕੀਰਤਨ ਪ੍ਰਾਰੰਭ ਹੋਣ ਲੱਗੇ ਹਨ। ਪਰਿਵਾਰ ਨੂੰ ਬੇਨਤੀ ਹੈ ਕਿ ਉਹ ਸਤਿਗੁਰੂ ਸਾਹਿਬ ਜੀ ਦੇ ਦਰਬਾਰ ਹਾਲ ਦੇ ਵਿੱਚ ਪਹੁੰਚ ਕਰਕੇ ਗੁਰਬਾਣੀ ਜਸ ਸਰਵਣ ਕਰ ਲੈਣ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗ ਜੁਗ ਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪ੍ਰਸਾਦ ਸਿੰਘ ਜੀ ਪਰਿਵਾਰ ਵੱਲੋਂ ਸਰਦਾਰ ਰੁਪਿੰਦਰ ਸਿੰਘ ਸ਼ੇਖੋਂ ਜੀ ਦੀ ਯਾਦ ਨੂੰ ਮੁੱਖ ਰੱਖਦਿਆਂ ਸਮੂਹ ਸੇਵਕ ਪਰਿਵਾਰ ਨੇ ਸਤਿਗੁਰ ਚਰਨ ਪਰਸ਼ ਸਤਿਗੁਰ ਕਿਰਪਾ ਕਰਨ ਵਿਛੜੀ ਰੂਹ ਨੂੰ ਸਦੀ ਵੀ ਕਾਲ ਆਪਣੇ ਚਰਨਾ ਕਮਲਾਂ 'ਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਆਓ ਰਲ ਕੇ ਅਨੰਦ ਸਾਹਿਬ ਬਣੇ ਜਾਪ ਕਰੀਏ, ਉਪਰੰਤ ਅਰਦਾਸ ਵਿਚਾਰੀ ਰਵਾਣੀ। ਆਓ ਰਲ ਕੇ ਆਪਾਂ ਅਨੰਦ ਸਾਹਿਬ ਬਣੇ ਜਾਪ ਕਰੀਏ ਜੀ।

ਅਰਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿਕ੍ਰਿਸ਼ਨ ਜੀ ਧਿਆਈ ਹੈ ਜਿਸ ਜਿੱਠੇ ਸ਼ਬਦ ਖੁਜਾਏ। ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵੇ ਤਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹ ਜੋਤ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਅੰਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤੀਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਨਿਠਕੀ ਤਤਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੇ ਧਰਮੇ ਸੀ ਜਿੱਤੇ ਬੰਦ ਬੰਦ ਕਟਾਏ ਖੋਪਰੇ ਨੁਹਾਈਆਂ ਚਰਖੀਆਂ ਅਤੇ ਚੜੇ ਤਨਾਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਹੀ ਅਤੇ ਇਹਨਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤੇ ਆਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇ ਦੇਖ ਤਿੱਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਰੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੁੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਤਾਂ ਨਿਓਟਾਂ ਦੇ ਉੜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਜੁੜੀ ਬੇਨਤੀ ਹੈ ਆਪ ਜੀ ਦਰ ਕਰ ਦਾ ਫਰਮਾਨ ਹੈ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮਿਹਰ ਪਾਵੋ। ਡੁੱਬਦੇ ਪੱਥਰ ਤਾਰੇ ਕਿਰਪਾ ਕਰੋ ਦੀਨ ਕੇ ਦਾਤੇ। ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਕਤੇ ਹੀ ਦੇ ਮਾਂ ਬਾਪ ਅਨੁਸਾਰ। ਆਪ ਜੀ ਦਰ ਕਰ ਦੇ ਪ੍ਰੀਤਵਾਨ ਸੇਵਕ ਪਰਿਵਾਰ ਵੱਲੋਂ ਸਰਦਾਰ ਰਵਿੰਦਰ ਸਿੰਘ ਸ਼ੇਖੋ ਜੀ ਤਿਨ੍ਹਾਂ ਦੀ ਯਾਦ ਦੇ ਵਿੱਚ ਦਾਤਾ ਜੀ ਤਿਨ੍ਹਾਂ ਦੀ ਆਤਮਿਕ ਸ਼ਾਂਤੀ ਦੀ ਅਰਦਾਸ ਬੇਨਤੀ ਕਰਦੇ ਹਾਂ। ਸੇਵਕਾਂ ਨੇ ਦਾਤਾ ਜੀ ਆਪ ਜੀ ਚਰਨ ਪਰਸ਼ ਸਨ ਇਸ ਵੇਲੇ ਆਪ ਜੀ ਦੇ ਹਜ਼ੂਰੀ ਵਿੱਚ ਇਲਾਹੀ ਬਾਣੀ ਦੇ ਕੀਰਤਨ ਹੋਏ ਅਤੇ 6 ਪੌੜੀਆਂ ਅਨੰਦ ਸਾਹਿਬ ਦੇ ਬਾਣੀ ਜਾਪ ਹੋਏ। ਸਮੁੱਚੀ ਸੇਵਾ ਨਿਭਾਉਂਦੇ ਹਾਂ ਬਾਣੀ ਪੜ੍ਹਦੇ ਕੀਰਤਨ ਕਰਦੇ ਹਾਂ ਸੇਵਾਵਾਂ ਨਿਭਾਉਂਦੇ ਹਾਂ। ਜਾਣੇ ਅਣਜਾਣੇ ਹੋਈਆਂ ਬੇਅੰਤ ਪ੍ਰਕਾਰ ਦੇ ਭੁੱਲਾਂ ਗਲਤ ਰੇਖਾਵਾਂ ਬਖਸ਼ ਦੇਣੇ ਅੱਗੇ ਤੋਂ ਸਮਾਤ ਬਖਸ਼ਿਸ਼ ਕਰਕੇ ਆਪ ਜੀ ਨੇ ਆਪਣੀ ਸੇਵਾ ਆਪ ਲੈ ਲੈਣੀ ਕਿਰਪਾ ਕਰਨੀ ਜੀ ਬੜੀ ਸੁਣ ਬਾਣੀ ਦੇ ਭਾਵ ਛੜੇ ਰੂਹ ਨੂੰ ਬਖਸ਼ਿਸ਼ ਕਰਨਾ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਪਰਿਵਾਰ ਸਿਰ 'ਤੇ ਮੇਰਾ ਪ੍ਰਹਾਤ ਰੱਖਣਾ ਵਿਛੜੇ ਰੂਹ ਨੂੰ ਸਦੀਵੀ ਕਾਲ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ। ਪਰਿਵਾਰ ਦੇ ਸਿਰ 'ਤੇ ਮੇਰਾ ਪ੍ਰਹਾਤ ਰੱਖਣਾ ਪਰਿਵਾਰ ਵਿੱਚ ਆਪਸੀ ਪਿਆਰ ਮੇਲ ਮਿਲਾਪ ਸਿੱਧਕ ਭਰੋਸਾ ਬਣਾਈ ਰੱਖਣਾ। ਬੱਚਿਆਂ ਦੇ ਸਿਰਾਂ 'ਤੇ ਮੇਰਾ ਪ੍ਰਹਾਤ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਰੇ ਦਾਤ ਨੇਕ ਜੀਵਨ ਜੀਵਨ ਵਿੱਚ ਕਾਮਯਾਬੀਆਂ ਦੇਸ਼ ਕੌਮ ਦਾ ਪਿਆਰ ਬਖਸ਼ਿਸ਼ ਕਰਨਾ। ਪਰਿਵਾਰ ਨੂੰ ਦਰਾਂ ਕਰੋ ਸਿੱਖੀ ਸਿੱਧਕ ਭਰੋਸਾ ਸੇਵਾ ਸਰਨ ਅਤੇ ਬਾਣੀ ਪੜ੍ਹਨ ਦਾਤਾਂ ਬਖਸ਼ਿਸ਼ ਕਰਕੇ ਆਪਣੇ ਚਰਨਾਂ ਕਮਲਾਂ ਜੋੜ ਕੇ ਰੱਖਣਾ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਜੀ। ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਦਿਲ ਫੁੱਲ ਭੇਟਾਂ ਮੰਦਰ ਪ੍ਰਵਾਨ ਕਰਨੀ ਸਭ ਦਾ ਚੱਲਿਆ ਕਦਮ ਕਦਮ ਲੇਖੇ ਚੁਲਾਉਣਾ। ਇਸ ਵੇਲੇ ਕਿਰਪਾ ਕਰੋ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਆਈ ਸੰਗਤ ਨੂੰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤੇ ਕਾਰਜ ਰਾਸ ਕਰਨੀ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲਿਆ ਆਪ ਜੀ ਦੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾਇ ਆਗਿਆ ਪਹੀ ਅਕਾਲ ਕੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਹੁਆਰ ਹੋਏ ਸਭ ਮਿਲੈਗੇ ਹੁਆਰ ਹੋਏ ਸਭ ਮਿਲੈਗੇ।

ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੂਚ ਰਹਿਣ ਥਿਰ ਨਾਹੀ ਸੰਗ ਚਲਤ ਹੈ ਹਮ

ਸਦੇ ਉੱਠੀ ਜਾ ਵਾਹਿਗੁਰੂ ਜੀ।

ओए साजन ओए मीत प्यारे।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜੁਗ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਰੁਪਿਆਰੀ ਸਾਧ ਸਿੰਘ ਜੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਫਰਮਾਨ ਹੈ, ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ, ਇਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕ ਅਨੁਸਾਰ। ਸਤਿਕਾਰਯੋਗ ਸਵਰਗ ਵਾਸੀ ਸਰਦਾਰ ਰੁਪਿੰਦਰ ਸਿੰਘ ਜੀ ਸੇਖੋਂ, ਤਿਨ੍ਹਾਂ ਦੀ ਯਾਦ ਵਿੱਚ, ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਰਦਾਰ ਸੰਦੀਪ ਸਿੰਘ ਜੀ ਸੇਖੋਂ, ਸਮੂਹ ਸੇਖੋਂ ਪਰਿਵਾਰ ਵੱਲੋਂ ਸਤਿਗੁਰਾਂ ਦੇ ਪਾਵਨ ਸਥਾਨ 'ਤੇ ਪਰਸੋਂ ਵਾਲੀ ਰੋਜ਼ ਤੋਂ ਤੁਰਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਜਿਹਦੇ ਸ੍ਰੀ ਅਖੰਡ ਪਾਠ ਸਾਹਿਬ ਦੀ ਰਮਤਾ ਹੋਈ ਸੀ, ਗੁਰੂ ਸਾਹਿਬ ਦੀ ਅਪਾਰ ਕਿਰਪਾ ਰਹਿਮਤ ਸਦਕਾ ਗੁਰਬਾਣੀ ਦੇ ਆਦਿ ਤੋਂ ਮੱਧ ਤੋਂ ਨਿਰਵਿਘਨਤਾ ਸਹਿਜ ਸੰਪੂਰਨ ਭੋਗ ਪਾਏ ਗਏ ਨੇ। ਭੋਗਾਂ ਤੋਂ ਉਪਰੰਤ ਆਪ ਸੰਗਤਾਂ ਨੇ ਖੁੱਲ੍ਹੇ ਪੰਡਾਲਾਂ ਵਿੱਚ ਸਤਿਗੁਰਾਂ ਦੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਹੈ। ਉਸ ਵਿਛੜੀ ਰੂਹ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਉਸ ਵਿਛੜੀ ਰੂਹ ਨੂੰ ਬਖਸ਼ਿਸ਼ ਕਰਕੇ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਸ਼ ਕਰਨ, ਪਿੱਛੇ ਸਮੂਹ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ, ਪਰਿਵਾਰ ਦਾ ਆਉਣ ਵਾਲਾ ਸਮਾਂ ਸੁੱਖ ਦਾ ਬਤੀਤ ਕਰਾਉਣ। ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਬੇਨਤੀ ਹੈ ਪਰਿਵਾਰ ਵੱਲੋਂ, ਨਾਲ ਹੀ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ। ਗੁਰੂ ਸਾਹਿਬ ਦੀ ਕਿਰਪਾ ਕਰਨ, ਪਰਿਵਾਰ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ। ਸੋ ਹੁਣ ਇੰਟਰਨੈਸ਼ਨਲ ਐਨੂਅਲ ਗੁਰਮਤ ਪ੍ਰਚਾਰ, ਜੋ ਗੁਰਮਤ ਸਮਾਗਮ ਪਿਛਲੇ ਦਿਨਾਂ ਤੋਂ ਗੁਰੂ ਘਰ ਵਿਖੇ ਚੱਲ ਰਹੇ ਨੇ, ਉਸ ਦੀ ਆਰੰਭਤਾ ਹੋਵੇਗੀ। ਗੁਰਮੁਖ ਪਿਆਰੇ ਆਪ ਸੰਗਤਾਂ ਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦੇਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸੁਣ ਰਹੇ ਸੀ ਕਿ ਸਿੱਖੋਂ ਪਰਿਵਾਰ ਨੇ ਆਪਣੇ ਗਏ ਹੋਏ ਗੁਰਮੁਖਾਂ ਦੀ ਯਾਦ ਦੇ ਅੰਦਰ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਦੇ ਅਖੰਡ ਪਾਠ ਕਰਵਾਏ, ਕੀਰਤਨ ਆਪਾਂ ਸਰਵਣ ਕਰਿਆ। ਗੁਰਮੁਖ ਪਿਆਰਿਆਂ ਨੇ ਬੜੇ ਪਿਆਰ ਦੇ ਨਾਲ ਬਾਣੀ ਦਾ ਹਰ ਜਸ ਕੀਰਤਨ ਸਰਵਣ ਕਰਾਇਆ। ਸਤਿਗੁਰ ਦੇ ਚਰਨਾਂ 'ਚ ਅਰਦਾਸ ਬੇਨਤੀ ਹੋਈ ਅਤੇ ਆਪਾਂ ਸਤਿਗੁਰ ਦਾ ਪਾਵਨ ਹੁਕਮ ਸਰਵਣ ਕਰ ਰਹੇ ਸੀ, ਜਿਹਦੇ ਅੰਦਰ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਸਨ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਜਾ ਕੇ ਦਰਸ ਕੋਟ ਪਾਪ ਕੋਟ ਉਤਾਰੇ, ਭੇਟ ਸੰਗ ਹੋ ਭਵਜਲ ਤਾਰੇ। ਪਰਿਵਾਰ ਨੂੰ ਵੀ ਬੇਨਤੀ ਆ, ਜਿੰਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਇੱਥੇ ਬੈਠੇ ਨੇ, ਕਿ ਜੋ ਪਾਤਸ਼ਾਹ ਨੇ ਆਪਾਂ ਨੂੰ ਹੁਣ ਹੁਕਮ ਬਖਸ਼ਿਸ਼ ਕੀਤਾ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਗਈ ਹੈ ਕਿ ਕਿਸੇ ਵੀ ਸਾਡੇ ਜੀਵ ਦੇ ਸੰਸਾਰ ਤੋਂ ਜਾਣ ਤੋਂ ਬਾਅਦ ਜੇ ਸਾਡਾ ਉਹਨਾਂ ਦੇ ਨਾਲ ਸੱਚਾ ਪਿਆਰ ਹੈ, ਪਿਆਰ ਤਾਂ ਹੈ ਹੀ, ਤਾਂ ਹੀ ਆਪਾਂ ਅਖੰਡ ਪਾਠ ਸਾਹਿਬ ਕਰਵਾਏ, ਅਰਦਾਸ ਕਰਵਾਈ ਅਤੇ ਨਾਲ ਹੁਕਮ ਆਪਾਂ ਨੂੰ ਪਾਤਸ਼ਾਹ ਨੇ ਕੀਤਾ ਕਿਸੇ ਵੀ ਪ੍ਰਾਣੀ ਦੇ ਜਾਣ ਤੋਂ ਬਾਅਦ ਉਹ ਆਪਣੇ ਪਿੱਤਰ ਹੋ ਜਾਂਦੇ ਆ। ਅਤੇ ਸਾਨੂੰ ਬੜਾ ਸੌਖਾ ਗੁਰੂ ਨਾਨਕ ਸਾਹਿਬ ਦੇ ਘਰ ਨੇ ਇੱਕ ਤਰੀਕਾ ਦੱਸਿਆ ਜਿਹਦੇ ਨਾਲ ਦੋ ਕੰਮ ਹੋ ਜਾਂਦੇ ਆ, ਸਾਡੇ ਕੀਤੇ ਹੋਏ ਕਿਲ ਵਿਖ ਪਾਪ ਕੱਟੇ ਜਾਂਦੇ ਆ ਅਤੇ ਜਿਹੜਾ ਜੀਵ ਸਾਤੋਂ ਵਿਛੜ ਕੇ ਗਿਆ ਉਹਦਾ ਉਧਾਰ ਹੋ ਜਾਂਦਾ। ਉਹ ਕਰਮ ਕੀ ਆ, ਜੈ ਸਿਮਰ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਇਹੀ ਪਾਤਸ਼ਾਹ ਨੇ ਆਪਾਂ ਨੂੰ ਹੁਕਮ ਬਖਸ਼ਿਸ਼ ਕੀਤਾ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ, ਰਹਾਓ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬਦਾਰੇ, ਜਾ ਕੀ ਧੀਰ ਕੇ ਮਨੈ ਸਧਾਰੇ, ਜਾ ਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਨ ਨਾਨਕ ਤਿੰਨ ਸਦ ਬਲਿਹਾਰੇ। ਪਰਿਵਾਰ ਨੂੰ ਬੇਨਤੀ ਆ, ਹੁਣ ਜੋ ਗੁਰਦੁਆਰਾ ਪ੍ਰਭ ਮਿਲਣੇ ਕਾ ਚਾਓ, ਰੌਲੀ ਰੋਡ ਮੋਗਾ, ਬ੍ਰਹਮ ਗਿਆਨ ਕੇਂਦਰ, ਉੱਥੋਂ ਦੇ ਸੰਸਥਾ ਵੱਲੋਂ 19 ਤਰੀਕ ਤੋਂ ਲੈ ਕੇ ਇਹ ਚੱਲ ਰਹੇ ਨੇ ਸਮਾਗਮ, ਜਿਨ੍ਹਾਂ ਦੇ ਅੰਦਰ ਗੁਰਮੰਤਰ ਦਾ ਅਭਿਆਸ, ਕੀਰਤਨ, ਕਥਾ, ਢਾਡੀ ਵਾਰਾਂ, ਕਵੀਸ਼ਰੀ ਉਹ ਸ਼ੁਰੂ ਹੋ ਜਾਣਾ। ਪਰਿਵਾਰ ਨੂੰ ਨਿਮਰਤਾ ਸਹਿਤ ਬੇਨਤੀ ਆ, ਜਿੰਨਾ ਕੁ ਸਮਾਂ ਹੈ ਹੁਣ ਸਿਮਰਨ ਸ਼ੁਰੂ ਹੋਊਗਾ ਵਾਹਿਗੁਰੂ ਗੁਰਮੰਤਰ ਦਾ, ਅਤੇ ਉਹ ਬੈਠ ਕੇ ਜ਼ਰੂਰ ਕਰਨ ਦੀ ਕੋਸ਼ਿਸ਼ ਕਰਿਓ, ਜੋ ਸਾਨੂੰ ਪਾਤਸ਼ਾਹ ਦਾ ਹੁਕਮ ਆ, ਜਿਹਦੇ ਨਾਲ ਸਾਡੇ ਪਾਪ ਉੱਤਰ ਜਾਣਗੇ, ਅਤੇ ਜਿਹੜਾ ਜੀਵ ਸਾਤੋਂ ਵਿਛੜ ਕੇ ਗਿਆ ਉਹਦਾ ਉਧਾਰ। ਹੋਰ ਕੋਈ ਸਾਡੇ ਕੋਲ ਗੁਰਮਤ ਦੇ ਵਿੱਚ ਐਸਾ ਸਾਧਨ ਨਹੀਂ ਹੈ, ਹੋਰਾਂ ਮਤਾਂ ਵਾਲਿਆਂ ਦੇ ਹੋਣਗੇ। ਗੁਰੂ ਨਾਨਕ ਦੇ ਘਰ ਨੇ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਇੱਕੋ ਇੱਕ ਸਾਧਨ ਹੈ ਕਿਸੇ ਜੀਵ ਦੇ ਜਾਣ ਤੋਂ ਬਾਅਦ ਪਰਮਾਤਮਾ ਦਾ ਭਜਨ, ਗੁਰੂ ਦੀ ਬਾਣੀ ਦਾ ਜਸ, ਸੇਵਾ, ਇਹ ਉਹਨਾਂ ਤੱਕ ਪਹੁੰਚ ਸਕਦੀ ਆ। ਨਹੀਂ ਭਾਵੇਂ ਕਿਸੇ ਕੋਲ ਸਾਰੀ ਦੁਨੀਆ ਦਾ ਧਨ ਵੀ ਹੋਵੇ, ਜਦੋਂ ਜੀਵ ਸੰਸਾਰ ਤੋਂ ਚਲਿਆ ਜਾਂਦਾ, ਇੱਕ ਪੈਸੇ ਦੀ ਚੀਜ਼ ਨਹੀਂ ਅਸੀਂ ਭੇਜ ਸਕਦੇ, ਅਤੇ ਨਾ ਸਾਨੂੰ ਪਤਾ ਕਿੱਥੇ ਹੈ। ਇਹੀ ਤਾਂ ਗਿਆਨ ਦਿੱਤਾ ਮਹਾਰਾਜ ਨੇ ਕਿ ਇੱਕੋ ਇੱਕ ਤੁਹਾਡੇ ਕੋਲ ਸਾਧਨ ਆ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਆਓ ਫਿਰ ਆਪਾਂ ਗੁਰਮੁਖ ਪਿਆਰੇ ਆਪਾਂ ਨੂੰ ਹੁਣ 11:15 ਵਜੇ ਤੱਕ ਗੁਰਮੰਤਰ ਦਾ ਅਭਿਆਸ ਕਰਾਉਣਗੇ। ਪਰਿਵਾਰ ਨੂੰ ਬੇਨਤੀ ਆ, ਜਿੰਨਾ ਕੁ ਸਮਾਂ ਵੱਧ ਤੋਂ ਵੱਧ ਬੈਠ ਸਕਦੇ ਹੋ, ਬੈਠ ਕੇ ਸਿਮਰਨ ਕਰੀਏ। ਸਿਮਰਨ ਜਦੋਂ ਕਰਨਾ, ਜਿਹੜੀ ਕੋਈ ਸੰਗਤ ਨਵੀਂ ਆ, ਧਿਆਨ ਨਾਲ ਸਰਵਣ ਕਰ ਲਓ, ਨੇਤਰ ਬੰਦ ਰੱਖਣੇ ਨੇ, ਸਾਸ ਗ੍ਰਾਸ ਵਿਧੀ ਦੁਆਰਾ ਜੋ ਆਪਾਂ ਨੂੰ ਹੁਕਮ ਆ ਆਪਾਂ ਬੋਲਾਂਗੇ, ਵਾਹਿ, ਸਵਾਸ ਅੰਦਰ ਨੂੰ ਜਾਂਦਾ, ਧਿਆਨ ਅੰਦਰ ਲਿਜਾ ਕੇ ਵਾਹਿ, ਥੋੜ੍ਹਾ ਜਿਹਾ ਰੁਕ ਕੇ ਜਦੋਂ ਉੱਪਰ ਨੂੰ ਆਉਂਦਾ ਗੁਰੂ, ਅਤੇ ਆਪਣੀ ਹੀ ਆਵਾਜ਼ ਦੇ ਅੰਦਰ ਧਿਆਨ ਰੱਖ ਕੇ ਆਪਾਂ ਸਿਮਰਨ ਕਰਨਾ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕੱਥ ਕਹਾਣੀ। ਆਓ ਗੁਰਮੁਖ ਪਿਆਰੇ ਆਪਾਂ ਨੂੰ ਹੁਣ 11:15 ਵਜੇ ਤੱਕ ਗੁਰਮੰਤਰ ਦਾ ਅਭਿਆਸ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰਮੁਖ ਪਿਆਰੇ, ਉਹ ਆਪਣੇ ਸਿਮਰਨ ਅਭਿਆਸ ਦੀ ਵਿਧੀ ਸਮਝ ਲਈ ਹੈ ਜੀ। ਮਹਾਰਾਜ ਸਮਝਾਉਂਦੇ ਹਨ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਹੁਣ ਆਪਾਂ ਆਪਣੇ ਮਨ ਨੂੰ ਪਰਮਾਤਮਾ ਦੀ ਸੇਵਾ 'ਤੇ ਲਾਉਣਾ। ਹਰ ਕੀ ਟਹਿਲ ਕਮਾਵਨੀ ਜਪੀਏ ਪ੍ਰਭ ਕਾ ਨਾਮ। ਇਸ ਕਰਕੇ ਜਦੋਂ ਨਾਮ ਜਪਣਾ, ਆਪਾਂ ਆਪਣੇ ਨੇਤਰਾਂ ਨੂੰ ਬੰਦ ਰੱਖਣਾ ਅਤੇ ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਸੁਣਦਿਆਂ ਸੁਣਦਿਆਂ ਆਪਾਂ ਉਸ ਅਵਸਥਾ ਤੱਕ ਜਾਣਾ ਹੈ। ਮਹਾਰਾਜ ਕਹਿੰਦੇ, ਮੂੰਦ ਲਈਏ ਦਰਵਾਜ਼ੇ ਤਾਂ ਵਾਜੀ ਵਾਲੇ ਅਨਹਦ ਵਾਜੇ। ਜਿੱਥੇ ਜਾ ਕੇ ਸਾਨੂੰ ਅੰਦਰੋਂ ਨਾਮ ਸੁਣਾਈ ਦਿੰਦਾ, ਜੋ ਮਹਾਰਾਜ ਗੁਰਬਾਣੀ 'ਚ ਸਮਝਾ ਰਹੇ ਹਨ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਜਦੋਂ ਸਵਾਸ ਅੰਦਰ ਜਾਂਦਾ ਉਦੋਂ ਵਾਹੇ ਦਾ ਉਚਾਰਨ ਕਰਨਾ, ਜਦੋਂ ਸਵਾਸ ਬਾਹਰ ਨੂੰ ਆਉਂਦਾ ਉਦੋਂ ਗੁਰੂ ਦਾ। ਸਰਵਣੀ ਸੁਣੀਏ ਰਸਨਾ ਗਾਈਏ, ਹਿਰਦੇ ਧਿਆਈਏ ਸੋਈ। ਹਰ ਕਾ ਸਿਮਰਨ ਸੁਨ ਮਨ ਕਾਨੀ, ਆਪਣੀ ਆਵਾਜ਼ ਨੂੰ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ, ਜਦੋਂ ਆਪਾਂ ਅਭਿਆਸ ਕਰਦੇ ਹਾਂ ਅਤੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਦੇਹੀ ਅੰਦਰ 5 ਚੋਰ ਬਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੇ ਮਨਮੁੱਖ ਨਾ ਬੁੱਝੇ, ਕੋਈ ਨਾ ਸੁਣੇ ਪੁਕਾਰਾਂ। ਇਹਨਾਂ ਨੇ ਸਾਨੂੰ ਰੋਕਣਾ ਹੈ ਸਿਮਰਨ ਕਰਨ ਤੋਂ। ਜੇ ਆਪਾਂ ਮੁੱਖ ਤੋਂ ਕਰ ਰਹੇ ਹਾਂ, ਇਹਨਾਂ ਨੇ ਧਿਆਨ ਨਹੀਂ ਲੱਗਣ ਦੇਣਾ। ਮੁੱਖੋ ਹਰ ਹਰ ਸਭ ਕੋ ਕਹੇ, ਕਿਨੇ ਵਿਰਲੇ ਹਿਰਦੇ ਵਸਾਇਆ। ਇੱਥੇ ਮਨ ਨੂੰ ਹਿਰਦਾ ਕਿਹਾ। ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਅਭਿਆਸ ਕਰਦੇ ਹਾਂ, ਜੇ ਵਿਚਾਰ ਆਉਂਦੇ ਆ ਆਪਾਂ ਇਗਨੋਰ ਕਰਨਾ, ਆਪਾਂ ਉਹਨਾਂ ਦੀ ਆਵਾਜ਼ ਨੂੰ ਨਹੀਂ ਸੁਣਨਾ, ਆਪਾਂ ਆਪਣੀ ਆਵਾਜ਼ ਨੂੰ ਸੁਣਨਾ। ਸੁਣਦਿਆਂ ਸੁਣਦਿਆਂ ਆਪਾਂ ਉਸ ਅਵਸਥਾ 'ਚ ਜਾਣਾ। ਮਹਾਰਾਜ ਕਹਿੰਦੇ ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਜਿੱਥੇ ਜਾ ਕੇ ਪ੍ਰੈਕਟੀਕਲ ਸ਼ੁਰੂ ਹੁੰਦਾ। ਮਹਾਰਾਜ ਸਮਝਾ ਰਹੇ ਹਨ ਭਵਜਲ ਬਿਕਮ ਸਗਾਹੋ ਗੁਰ ਸ਼ਬਦੀ ਪਾਰ ਪਾਏ। ਇਸ ਕਰਕੇ ਜੀ ਆਪਾਂ ਸਾਰਿਆਂ ਨੇ ਹੁਣ ਮਿਹਨਤ ਕਰਨੀ ਆ, ਕੋਸ਼ਿਸ਼ ਕਰਨੀ ਆ ਕਿ ਆਪਾਂ ਆਪਣੇ ਘਰ ਜੋ ਮਹਾਰਾਜ ਸਮਝਾ ਰਹੇ ਹਨ, ਨਿੱਜ ਕਰ ਮਹਿਲ ਭਾਵੋ ਸੁੱਖ ਸਹਿਜੇ ਹੋ ਬੋਹਰ ਨਾ ਹੋਏਗੋ ਫੇਰਾ। ਸਾਰੀ ਅਗਲੀ ਸਹਿਜ ਦੀ ਅਵਸਥਾ ਹੈ। ਜਦੋਂ ਤੱਕ ਮਨ ਵਿਚਾਰਾਂ ਦੇ ਵਿੱਚ ਆ, ਫੁਰਨਿਆਂ ਦੇ ਵਿੱਚ ਆ, ਉਦੋਂ ਤੱਕ ਮਨ 'ਚ ਸਹਿਜ ਨਹੀਂ ਆ ਸਕਦੀ। ਕਰਮੀ ਸਹਿਜ ਨਾ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ। ਇਸ ਕਰਕੇ ਆਓ ਜੀ ਆਪਣੀ ਆਵਾਜ਼ ਨੂੰ ਸੁਣਨਾ ਜੀ, ਬੜੇ ਧਿਆਨ ਨਾਲ ਇੱਕ ਚਿੱਤ ਹੋ ਕੇ।
4: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਗੁਰੂ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਗੁਰਮੁਖੋ ਅਭਿਆਸ ਉੱਚੀ ਕਰਾਇਆ ਜਾਂਦਾ, ਉਹ ਤਾਂ ਕਰਾਇਆ ਜਾਂਦਾ ਕਿ ਮਨ ਸੁਣਨ ਲੱਗ ਜਾਵੇ। ਜਦੋਂ ਮਨ ਸੁਣਨ ਲੱਗ ਪਿਆ ਤਾਂ ਫਿਰ ਇਹਦਾ ਅੰਤਰਗਤ ਸਿਮਰਨ ਚੱਲਦਾ। ਆਪਾਂ ਉਸ ਅਵਸਥਾ ਤੱਕ ਪਹੁੰਚਣਾ ਕਿ ਜਿੱਥੇ ਮਨ ਕਰਨ ਲੱਗ ਪੈਂਦਾ ਸਿਮਰਨ, ਤਾਂ ਹੀ ਬੋਲ ਕੇ ਕਰੀਦਾ ਅਭਿਆਸ। ਆਪਣੀ ਆਵਾਜ਼ ਨੂੰ ਸੁਣ ਮਨ ਨੂੰ ਕਹਿੰਦੇ ਨੇ, ਹਰ ਕਾ ਸਿਮਰਨ ਸੁਣ ਮਨ ਕਾਨੀ। ਕਿਉਂਕਿ ਪਹਿਲਾਂ ਧਿਆਨ ਦੇਣਾ ਪੈਂਦਾ ਆਪਣੀ ਆਵਾਜ਼ ਦੇ ਵਿੱਚ, ਫਿਰ ਜਦੋਂ ਮਨ ਸੁਣਨ ਲੱਗ ਪੈਂਦਾ ਸਿਮਰਨ ਨੂੰ, ਵਾਹਿਗੁਰੂ ਗੁਰਮੰਤਰ ਨੂੰ, ਫਿਰ ਮਨ ਜਦੋਂ ਕਰਦਾ, ਫਿਰ ਅੰਤਰਗਤ ਜਦੋਂ ਚੱਲ ਪੈਂਦਾ, ਫਿਰ ਮਨ ਸੋਨੇ 'ਚ ਜਾਂਦਾ। ਫੁਰਨੇ ਵਿਚਾਰਾਂ ਨੂੰ ਰੋਕਣ ਦਾ ਤਰੀਕਾ ਹੀ ਹੈ, ਬਿਨ ਗੁਰ ਸ਼ਬਦ ਨਹੀਂ ਮਨ ਠੋਰਾ। ਇਸ ਕਰਕੇ ਜਦੋਂ ਵਿਚਾਰ ਰੁਕਣ ਲੱਗ ਪਏ ਤਾਂ ਮਨ ਆਪਣੇ ਆਪ ਸਾਇਲੈਂਟ ਹੋਈ ਜਾਏਗਾ, ਫਿਰ ਅੰਤਰਗਤ ਚੱਲ ਪੈਂਦਾ, ਫਿਰ ਅਗਲੀਆਂ ਅਵਸਥਾ ਸ਼ੁਰੂ ਹੋ ਜਾਂਦੀਆਂ ਨੇ। ਸਤਿਗੁਰ ਤੇ ਪਾਏ ਵਿਚਾਰਾ, ਸੁਣ ਸਮਾਧ ਸੱਚੇ ਕਰਬਾਰ। ਨਾਨਕ ਨਿਰਮਲ ਨਾਦ ਧੁਨ, ਸਚ ਰਾਮੇ ਨਾਮ ਸਮਾਏਂਦਾ। ਇਸ ਕਰਕੇ ਫਿਰ ਅਭਿਆਸ ਸ਼ੁਰੂ ਕਰੀਏ ਜੀ। ਵਾਹਿਗੁਰੂ, ਵਾਹਿਗੁਰੂ।